ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਅਲਾਹੀ ਸੰਦੇਸ਼ ਦੇ ਨਾਲ, ਦੀਵਾ ਬੱਲੇ ਅੰਧੇਰਾ ਜਾਏ।

एक बार फिर तुहाडा स्वागत है गुरबाणी विचार प्रोग्राम दे इस हिस्से दे विच। आपां शब्द सरवण कर रहे सी जिस दे विच सिख मीत चलो गुर चाली, जो गुर कहे सोई पल मानो हर हर कथा ले। हम अंधले अंध दिखे गुर राती, क्यों चाले गुर चाली। असी जिन्हां नूं गुरु दे मार्ग का पता नहीं, वो किवें गुरु दी इस दसे हुए राह ते किवें तुर सकते। ते इन्हां दे विच ही आपां, क्योंकि कल एक प्रोग्राम दे विच आपां जिक्र कीता सी जिस तरह कि तन जिहड़ा है वो सानू सुविधावां तां दे सकदा है पर आनंद नहीं दे सकदा, सदा आनंदित नहीं कर सकदा। इसे तरह जो अज असी विचार करना है वो यही है कि लोक पतीणे कछु ना होवे ना ही राम आणा। जे असी धार्मिक फील्ड दे विच आ के हर काम जिहड़ा है वो केवल दिखावे वास्ते लोकां नूं प्रमाण वास्ते कर रहे होईए तां उहदे नाल सानूं कोई प्राप्ति नहीं हो सकती। कबीर साहब कहिंदे ने अंतर मैल जे तीर्थ नावा नावे तिस बैकुंठ ना जाना। जे तीर्थां ते इशनान करके पर हिरदे दे विच ओही जिहड़ा जिसां गुरु नानक पातशाह कहिंदा ना नावण चले तीर्थी मन खोटे तन चोर, एक पाउ लथी नातियां दो पाउ चढ़ी सोर, बाहरों तोती तुमड़ी अंदर विस निकोर, साध पले अण नातियां चोर सो चोरा चोर। तो कबीर साहब यही गल कह रहे हैं कि जे असीं दिखावा कर रहे हैं लोकां नूं नहाण दा, तो कहिंदे आ लोक पतीने कछु ना होवे ना ही राम आ। सिर्फ जिहड़ा लोकां नूं दिखाण वास्ते ते आपां असल दे विच जिहड़ी चीज विचार इसे गल ते कर रहे सी कि अज कल धर्म दे नां ते प्रचार दे नां ते बहुता प्रचार हो रहा है। ਆਪਾਂ ਵੱਡੇ ਵੱਡੇ ਬਾਬਿਆਂ ਨੂੰ ਸੁਣਿਆ, ਇੰਨਿਆਂ ਬਿਆਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਦਿੱਤਾ ਔਰ ਗਿਣਤੀਆਂ ਵੀ ਜਿਹੜੀਆਂ ਹੁੰਦੀਆਂ ਸੀ ਲੱਖਾਂ ਦੇ ਵਿੱਚ ਕਿਸੇ ਬਾਬੇ ਦੀ, ਪਰ ਜਦੋਂ ਟੋਟਲ ਗਿਣਤੀ ਦੇਖਦੇ ਹਾਂ ਪੰਥ ਦੇ ਵਿੱਚ ਕੌਮ ਦੇ ਵਿੱਚ ਕਿੰਨੇ ਕੁ ਅੰਮ੍ਰਿਤਧਾਰੀ ਨੇ। ਸੋ ਇਹ ਸਾਰਾ ਕੁਛ ਜੋ ਕੀਤਾ ਜਾਂਦਾ ਸੀ ਸਿਰਫ ਧਾਰਮਿਕ ਦਿਖਾਵਾ ਉਸਦੇ ਨਾਂ ਤੇ, ਕਿਉਂਕਿ ਇਹੋ ਜਿਹੇ ਲੋਕ ਜਿਹੜੇ ਧਾਰਮਿਕ ਦਿਖਾਵਾ ਕਰ ਰਹੇ ਨੇ ਉਹ ਕੇਵਲ ਲੋਕਾਂ ਨੂੰ ਦਿਖਾ ਕੇ ਮਨੋਰਥ ਕੁਛ ਹੋਰ ਹੁੰਦਾ ਹੈ। ਗੁਰੂ ਅਰਜਨ ਪਾਤਸ਼ਾਹ ਕਹਿੰਦੇ ਆ ਪ੍ਰਭਾਤੀ ਰਾਗ ਦੇ ਵਿੱਚ ਪ੍ਰਭਾਤੀ ਮਹਿਲਾ ਪੰਜਵਾਂ, ਮਨ ਮੈਂ ਕ੍ਰੋਧ ਮਹਾਂ ਹੰਕਾਰਾ, ਪੂਜਾ ਕਰੇ ਬਹੁਤ ਵਿਸਥਾਰਾ। ਪਾਓ ਮਨ ਦੇ ਅੰਦਰ ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਰਗੀਆਂ ਸਾਰੀਆਂ ਬਲਾਵਾਂ ਜਿਹੜੇ ਨੇ, ਜਿਹੜੇ ਸਾਰੇ ਹੀ ਜਿਹੜੇ ਵਿਕਾਰ ਨੇ ਉਹ ਮਨ ਦੇ ਅੰਦਰ ਨੇ ਤੇ ਕੁਛ ਪ੍ਰਾਪਤ ਨਹੀਂ ਹੋ ਸਕਦਾ। ਪਾਓ ਕਿ ਇਹ ਮਨੁੱਖ ਮਾਇਆ ਦੇ ਮੋਹ ਵਿੱਚ ਫਸਿਆ ਰਹੇ ਪਰ ਭਗਤੀ ਕਰਦਾ ਹੋਵੇ, ਭਗਤੀ ਦਿਖਾਵੇ ਦੀ ਕਰਦਾ ਹੋਵੇ, ਆਪਣੇ ਸਰੀਰ ਉੱਤੇ ਅਣਗਿਣਤ ਚਿੰਨ ਬਣਾ ਰਿਹਾ ਹੋਵੇ, ਵੱਖਰਾ ਪਹਿਰਾਵਾ ਪਹਿਨਾ ਰਿਹਾ ਹੋਵੇ, ਇਸ ਤਰੀਕੇ ਨਾਲ ਇਸ ਵਿਵਸਥਾ ਨਾਲ ਇਸ ਯੁਗਤੀ ਨਾਲ ਮਨੁੱਖ ਨੂੰ ਕੁਝ ਵੀ ਪ੍ਰਾਪਤ ਨਹੀਂ ਹੋ ਸਕਦਾ। ਤੇ ਇਸ
ਤਰੀਕੇ ਦੇ ਨਾਲ ਕਿਸੇ ਨੇ ਵੀ ਪ੍ਰਭੂ ਦਾ ਮਿਲਾਪ ਹਾਸਲ ਨਹੀਂ ਕੀਤਾ। ਇਹ ਰਹਾਵ ਦੀ ਪੰਕਤੀ ਇਸੇ ਸ਼ਬਦ ਦੀ। ਜੇ ਮਨ ਵਿੱਚ ਕ੍ਰੋਧ ਟਿਕਿਆ ਰਹੇ, ਹੰਕਾਰ ਵਰਗਾ ਬਲੀ ਤੁਹਾਡੇ ਆਤਮਕ ਅਵਸਥਾ ਤੇ ਛਾਇਆ ਹੋਵੇ ਤੇ ਕਈ ਧਾਰਮਿਕ ਰਸਮਾਂ ਨਿਭਾ ਰਹੇ ਹੋਈਏ, ਪੂਜਾ ਕਰ ਰਹੇ ਹੋਈਏ, ਤੀਰਥ ਆਦਿ ਥਾਵਾਂ ਤੇ ਜਾ ਰਹੇ ਹੋਈਏ, ਇਸ਼ਨਾਨ ਕਰਕੇ ਲੋਕਾਂ ਨੂੰ ਤਾਂ ਪਰਮਾ ਲਾਂਗੇ, ਪਰ ਕਿਉਂਕਿ ਅੰਦਰ ਦੀ ਜਿਹੜੀ ਨੀਅਤ ਹੈ ਉਹ ਅਕਾਲ ਪੁਰਖ ਆਪ ਜਾਣਦਾ ਹੈ। ਸੋ ਇਸੇ ਕਰਕੇ ਇਹਨਾਂ ਲੋਕਾਂ ਦੇ ਪਰਥਾਏ ਗੁਰੂ ਸਾਹਿਬ ਕਹਿ ਰਹੇ ਨੇ, ਕਰ ਇਸ਼ਨਾਨ ਤਨ ਚੱਕਰ ਬਣਾਏ, ਅੰਤਰ ਕੀ ਮਲ ਕਭੀ ਨਾ ਜਾਏ। ਪਹਿਲਾਂ ਵੀ ਜ਼ਿਕਰ ਕਰ ਚੁੱਕਾ, ਗੁਰੂ ਨਾਨਕ ਪਾਤਸ਼ਾਹ ਵੀ ਕਹਿ ਰਹੇ, ਕਹਿੰਦੇ ਸਾਧ ਭਲੇ ਆਣ ਨਾਤਿਆਂ ਚੋਰ ਸੋ ਚੋਰਾ ਚੁੱਕ। ਇਤ ਸੰਜਮ ਪ੍ਰਭ ਕਿਨ ਹੀ ਨਾ ਪਾਇਆ, ਇਹਨਾਂ ਤਰੀਕਿਆਂ ਦੇ ਨਾਲ ਕੋਈ ਪ੍ਰਾਪਤੀ ਨਹੀਂ ਕਰ ਸਕਦਾ। ਭਗਵਤੀ ਮੁੰਦਰਾ ਮਨ ਮੋਹ ਮਾਇਆ, ਕਿਉਂਕਿ ਤਰੀਕਾ ਤਾਂ ਬੜੇ ਭਗਤ ਬਣਨ ਦਾ, ਪਰ ਅੰਦਰ ਮਾਇਆ ਨੇ ਲਪੇਟਿਆ ਹੋਇਆ, ਅੰਦਰ ਵਿਕਾਰ ਹੋਏ ਨੇ। ਫਿਰ ਉਹ ਕਹਿੰਦਾ, ਪਾਪ ਕਰੇ ਪੰਚਾਂ ਕੇ ਬਸ ਰੇ, ਕਿਉਂਕਿ ਜਿਹੜੇ ਤੇਰੇ ਤੇਰੀਆਂ ਇੰਦਰੀਆਂ ਨੇ, ਗਿਆਨ ਇੰਦਰੀਆਂ, ਕਰਮ ਇੰਦਰੀਆਂ, ਇਹਨਾਂ ਦੇ ਵੱਸ ਹੋ ਕੇ, ਯਾਨੀ ਕਿ ਤੇ ਨਾਲ ਦੀ ਨਾਲ ਪੰਜ ਵਿਕਾਰਾਂ ਦੇ ਵੱਸ ਹੋ ਕੇ ਤੂੰ ਪਾਪ ਕਰ ਰਿਹਾ, ਤੂੰ ਮਾੜੇ ਕਰਮ ਕਰ ਰਿਹਾ। ਤੀਰਥ ਨਾਏ ਕਹੇ ਸਭ ਉਤਰੇ, ਤੇ ਤੈਨੂੰ ਇਹ ਵਹਿਮ ਪਿਆ ਹੋਇਆ ਕਿ ਤੀਰਥਾਂ ਤੇ ਇਸ਼ਨਾਨ ਕਰਕੇ ਇਹ ਸਾਰਾ ਕੁਛ ਜਿਹੜਾ ਹੈ ਉਹ ਪਾਪ ਜਿਹੜੇ ਨੇ, ਉਹ ਵਿਕਾਰ ਜਿਹੜੇ ਨੇ, ਉਹ ਪਾਪ ਉਹ ਉਤਰ ਜਾਣਗੇ। ਬਹੁਰ ਕਮਾਵੇ ਹੋਏ ਨਿਸੰਗ, ਜੰਪੁਰ ਬਾਂਧ ਖਰੇ ਕਾਲੰਕ, ਯਾਨੀ ਕਿ ਜੀਵਨ ਦੇ ਵਿੱਚ ਤੂੰ ਜਿਹੜਾ ਅਣਗਿਣਤ ਯਾਨੀ ਕਿ ਨਿਸੰਗ ਹੋ ਕੇ ਵਧੀਕੀਆਂ ਕਰ ਰਿਹਾ, ਪਾਪ ਕਮਾ ਰਹੇ, ਤੇ ਇਸ ਤਰ੍ਹਾਂ ਤੂੰ ਇਸ ਤਰ੍ਹਾਂ ਸਮਝ ਕੇ ਬਈ ਤੂੰ ਜਮਾਂ ਦੇ ਬਸ ਵਿੱਚ ਹੀ ਖੜਾ ਹੋਇਆ ਹੈ, ਤੂੰ ਕਲੰਕਿਤ ਹੈ। ਘੂੰਗਰ ਬਾਦ ਬਜਾਵੇਂ ਤਾਲਾ, ਅੰਤਰ ਕਪਟ ਫਿਰੇ ਬੇਤਾਲੇ। ਬਾਹਰ ਲੋਕਾਂ ਨੂੰ ਪ੍ਰਵਾਣ ਸੇ ਬੜਾ ਕੁਛ ਕਰ ਰਹੇ ਧਾਰਮਿਕ, ਪਰ ਅੰਦਰੋਂ ਤੂੰ ਠੀਕ ਨਹੀਂ ਹੈ, ਜਿਸ ਨੂੰ ਆਪਾਂ ਮੂੰਹ ਮੈਂ ਰਾਮ ਰਾਮ ਬਗਲ ਮੈਂ ਛੁਰੀ ਵਾਲੀ ਗੱਲ ਕਰਦੇ ਹਾਂ। ਵਰਮੀ ਮਾਰੀ ਸਾਪ ਨਾ ਮੂਆ, ਜੇ ਅਸੀਂ ਇਹ ਕਹਿ ਦਈਏ ਕਿ ਕਿਸੇ ਥਾਂ ਤੇ ਸੱਪਾਂ ਦਾ ਜਿਹੜਾ ਟਿਕਾਣਾ ਹੈ, ਜਿੱਥੇ ਸੱਪ ਵੱਸ ਰਹੇ ਨੇ, ਜੇ ਉਸ ਟਿਕਾਣੇ ਨੂੰ ਮਾਰ ਦਿੱਤਾ, ਤੋੜ ਦਿੱਤਾ, ਉਹਦੇ ਨਾਲ ਸੱਪ ਨਹੀਂ ਮਰਦਾ। ਪ੍ਰਭ ਸਭ ਕਿਛ ਜਾਣੇ ਚਿੰਤੂ ਕੀ ਆ, ਕਿਉਂਕਿ ਜਿਸ ਅਕਾਲ ਪੁਰਖ ਨੇ ਤੈਨੂੰ ਪੈਦਾ ਕੀਤਾ ਹੋਇਆ ਹੈ, ਜੇ ਤੂੰ ਇਹ ਕਹੇ ਕਿ ਮੈਂ ਦਿਖਾਵਾ ਕਰਕੇ ਲੋਕਾਂ ਨੂੰ ਤਾਂ ਭਰਮਾ ਲਾਂਗਾ, ਜਿਸ ਨੇ ਤੈਨੂੰ ਪੈਦਾ ਕੀਤਾ ਉਹ ਘੱਟ ਘੱਟ ਕੇ ਅੰਤਰ ਕੀ ਜਾਣਨ ਵਾਲਾ ਹੈ। ਸੋ ਇੱਥੇ ਹੀ ਖਾਸ ਚੀਜ਼ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਨੇ, ਉਮਰ ਤਾਪ ਗੇਰੀ ਕੇ ਬਸਤਰ, ਇਹ ਸਾਰੇ ਤੇਰੇ ਤੇਰਾ ਜਿਹੜਾ ਯਾਨੀ ਕਿ ਭੇਖ ਬਣਾ ਲਿਆ ਤੂੰ, ਗੇਰੀਆ ਬਸਤਰ ਪਹਿਨ ਰਹੇ, ਹੋਰ ਸਾਰੇ ਚਿੰਨ੍ਹ ਚਕਰੇ, ਅਬਦਾ ਕਾ ਮਾਰਿਆ ਗ੍ਰਹਿ ਤੇ ਨਸਤ। ਪਰ ਘਰੋਂ ਤੂੰ ਸਿਰਫ ਬਿਪਤਾ ਦਾ ਮਾਰਿਆ ਹੋਇਆ ਕੰਮ ਕਾਰ ਤੋਂ, ਯਾਨੀ ਕਿ ਜਿਸ ਨੂੰ ਆਪਾਂ ਕਹਿੰਦੇ ਹਾਂ ਹੱਡ ਹਰਾਮ ਹੋਣ ਕਰਕੇ ਗ੍ਰਹਿ ਨੂੰ ਤਿਆਗ ਕੇ, ਪਰਿਵਾਰ ਨੂੰ ਤਿਆਗ ਕੇ ਨਸ ਗਿਆ, ਨਸ ਕੇ ਆ ਗਿਆ, ਦੇਸ ਛੋੜ ਪਰਦੇਸੋਂ ਧਾਇਆ। ਮੈਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਜਿਹੜੇ ਬਾਬੇ ਨੇ ਇਹਨਾਂ ਦਾ ਇਹੀ ਆ, ਪੰਜ ਚੰਡਾਲ ਨਾਲ ਲੈ, ਪਰ ਜਿਹੜੇ ਪੰਜ ਚੰਡਾਲ ਨੇ, ਜਿਹੜੇ ਪੰਜ ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹ ਤਾਂ ਤੇਰੇ ਨਾਲ ਹੀ ਨੇ, ਭਾਵੇਂ ਤੂੰ ਦੇਸੋਂ ਪਰਦੇਸ ਆ ਗਿਆ, ਕਿਉਂਕਿ ਤੂੰ ਸਿਰਫ ਦਿਖਾਵਾ ਕਰ ਰਹੇ।
ਤੇ ਫਿਰ ਤੂੰ ਕਈ ਪ੍ਰਕਾਰ ਦੇ ਹੋਰ ਪਖੰਡ ਕਰਦਾ ਹੈ, ਕਾਨ ਪਰਾਏ ਹਿਰਾਏ ਟੂਕਾ, ਕਰ ਕਰ ਮੰਗੇ ਤ੍ਰਿਪਤਾਵਨ ਤੇ ਚੂਕਾ, ਮੰਗਦਾ ਉੱਥੇ ਜਾ ਕੇ।

ਖਾਵੇ ਵਾਸਤੇ ਜੇ ਅਸੀਂ ਕੁਛ ਕਰਦੇ ਹਾਂ ਤੇ ਸਾਡੇ ਅਧਿਆਤਮਿਕਤਾ ਤੇ ਸਾਡੇ ਪੱਲੇ ਨਹੀਂ ਨਾ ਪਏਗੀ, ਕਿਉਂਕਿ ਸਾਡਾ ਜਦੋਂ ਅੰਦਰੋਂ ਅੰਦਰ ਨਹੀਂ ਬਦਲਿਆ, ਅੰਦਰ ਸਾਡਾ ਉਹੀ ਵਹਿਮ ਭਰਮ, ਕਿਉਂਕਿ ਅਸੀਂ ਹਮੇਸ਼ਾ ਦੂਸਰਿਆਂ ਨੂੰ ਸੁਧਾਰਨ ਦੀ ਗੱਲ ਕਰਦੇ ਹਾਂ, ਦੂਜਿਆਂ ਨੂੰ ਬਦਲਣ ਦੀ ਗੱਲ ਕਰਦੇ ਹਾਂ, ਆਪਣੇ ਆਪ ਨੂੰ ਬਦਲਦੇ ਹੀ ਨਹੀਂ। ਤਾਂ ਗੁਰੂ ਸਾਹਿਬ ਆਪਣੇ ਸਿੱਖ ਨੂੰ ਕਹਿੰਦੇ ਆ ਕਿ ਭਾਈ ਐ ਸਿੱਖ, ਤੈਨੂੰ ਰੱਬ ਦਾ ਆਸ਼ਿਕ ਹੋਣਾ ਹੈ ਤਾਂ ਫਿਰ ਅੰਦਰੋਂ ਤੇ ਬਾਹਰੋਂ ਇੱਕ ਹੋ ਜਾ। ਬਾਬਾ ਫਰੀਦ ਜੀ ਫਰਮਾਉਂਦੇ ਨੇ, ਦਿਲੋਂ ਮੁਹੱਬਤ ਜਿੰਨਾ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਢੇ ਗਏ। ਸੱਚੇ ਉਹੀ ਨੇ ਜਿਹੜੇ ਉਸ ਅਕਾਲ ਪੁਰਖ ਦੇ ਨਾਲ ਦਿਲੋਂ ਹਿਰਦੇ ਤੇ ਤੁਰ ਅੰਦਰੋਂ ਜੁੜੇ ਹੋਏ ਨੇ। ਜਿਨ ਮਨ ਹੋਰ ਮੁਖ ਹੋਰ ਸੁਖਾਂ ਦੇ ਕੱਚਿਆ, ਜਿਨ੍ਹਾਂ ਦਾ ਮਨ ਕੁਛ ਕਹਿ ਰਿਹਾ ਤੇ ਮੁਖ ਤੋਂ ਕੁਛ ਕਹਿ ਰਹੇ ਨੇ, ਉਹ ਵਿਅਕਤੀ ਜਿਹੜੇ ਆ ਉਹ ਕੱਚੇ ਨੇ। ਇਸੇ ਹੀ ਵਿੱਚੋਂ ਇੱਥੇ ਤੱਕ ਵੀ ਕਹਿੰਦੇ ਆ ਕਿ ਜਿਹੜਾ ਮਨੁੱਖ ਹੈ ਉਸ ਨੂੰ ਅੰਦਰੋਂ ਤੇ ਬਾਹਰੋਂ ਇੱਕ ਹੋਣ ਦੀ ਲੋੜ ਹੈ। ਉਸਨੂੰ ਉਹ ਸੱਚਾ ਭਗਤ ਉਹੀ ਹੈ। ਤੇ ਮੰਗ ਕੀ ਕਰਦੇ ਨੇ, ਸ਼ੇਖ ਫਰੀਦ ਦੇ ਖੈਰ ਦੀਜੇ ਬੰਦਗੀ। ਫਰੀਦ ਜੀ ਕਹਿੰਦੇ ਨੇ, ਤੇਰੀ ਪਨੋ ਖੁਦਾਏ ਤੂੰ ਬਖਸ਼ਿੰਦਗੀ, ਐ ਅਕਾਲ ਪੁਰਖ ਤੇਰੀ ਹੀ ਪਨਾਹ ਦੇ ਵਿੱਚ ਆ, ਤੇਰੇ ਹੀ ਸ਼ਰਨ ਦੇ ਵਿੱਚ ਆ, ਤੂੰ ਬਖਸ਼ੰਦ ਵੀ ਹੈ ਤੇ ਮੈਨੂੰ ਬੰਦਗੀ ਦੀ ਖੈਰ ਦੇ ਦੇ, ਪਾਓ ਇਨਸਾਨਾਂ ਵਾਲੇ ਗੁਣਾਂ ਦੀ ਖੈਰ ਮੈਨੂੰ ਬਖਸ਼ ਦੇ। ਇਨਸਾਨਾਂ ਵਾਲੇ ਗੁਣ ਉਹ ਗੁਣ ਜਿਹੜੇ ਬੰਦਿਆਂ ਵਾਲੇ, ਜੇ ਕੋਈ ਕਹੇ ਨਾ ਮੈਂ ਦੇਵਤਾ ਬਣ ਜਾਵਾਂ, ਦੇਵਤਾ ਬਣਨਾ ਮਨੁੱਖ ਦਾ ਕੰਮ ਨਹੀਂ ਹੈ। ਦੇਵਤੇ ਜਿਹੜੇ ਸੋ ਕਾਲ ਦੇਵਤੇ ਨੇ ਉਹਨਾਂ ਨੂੰ ਤਾਂ ਪੇਟ ਵੀ ਨਹੀਂ ਲੱਗਿਆ ਹੋਇਆ, ਪਰ ਫਿਰ ਵੀ ਉਹਨਾਂ ਦੇ ਨਾਂ ਤੇ ਕਿੰਨਾ ਕੁਛ ਜਿਹੜਾ ਉਸ ਇਤਿਹਾਸ ਦੇ ਵਿੱਚ ਭਰਿਆ ਹੋਇਆ, ਕਿੰਨੇ ਕੁ ਕਰਮੀ ਸਨ, ਕੋਈ ਸਤਯੁਗ ਦੇ ਵਸਨੀਕ ਨੇ। ਇਸੇ ਕਰਕੇ ਗੁਰਮਤ ਨੇ ਕਲਯੁਗ, ਸਤਯੁਗ, ਦੁਆਪਰ, ਤ੍ਰੇਤਾ, ਇਹਨਾਂ ਯੁਗਾਂ ਦੀ ਟਾਈਮ ਵੰਡ ਨੂੰ ਰਿਜੈਕਟ ਕਰਕੇ ਉਹ ਇਹ ਕਹਿੰਦੇ ਕਿ ਵੀ ਇਹੋ ਜਿਹੀ ਬਿਰਤੀ ਜਿਹੜੀ ਆ ਉਹ ਹਮੇਸ਼ਾ ਹੀ ਸਮਾਜ ਦੇ ਵਿੱਚ ਪਰਿਵਰਤ ਹੈ। ਜੇ ਕੋਈ ਚੰਗੇ ਸੁਭਾਅ ਦਾ ਮਨੁੱਖ ਹੈ, ਜੇ ਕੋਈ ਸੱਚ ਨਾਲ ਜੁੜਿਆ ਹੈ, ਸਤਿਯੁਗ ਰਥ ਸੰਤੋਖ ਕਾ ਤਰਨ ਲਗੇ ਰਥਵਾ, ਜੇ ਉਸਦਾ ਰਥਵਾਨ ਉਸਨੂੰ ਚਲਾਉਣ ਵਾਲਾ ਉਸਦੀ ਡਰਾਈਵਰ ਸੀਟ ਦੇ ਉੱਪਰ ਧਰਮ ਹੈ ਤੇ ਸੱਚ ਦੇ ਮਾਰਗ ਤੇ ਉਹ ਤੁਰ ਰਿਹਾ, ਸੱਚ ਉਹਦਾ ਲਕਸ਼ ਹੈ, ਉਹ ਸਤਿਯੁਗੀ ਅੱਜ ਵੀ। ਜੇ ਕੋਈ ਦੁਆਪਰ ਰਥ ਤਪੇਗਾ ਸਤਿ ਅਗੇ ਅਥਵਾ, ਜੇ ਕਿਸੇ ਦੀ ਅਵਸਥਾ ਤਪ ਵਰਗੀਏ, ਜੇ ਕਿਸੇ ਦੀ ਅਵਸਥਾ ਸਿਰੜੀਏ, ਉਹ ਦਿਲੋਂ ਡੈਡੀਕੇਟਡ ਹੈ ਤੇ ਉਸ ਦੇ ਵਾਸਤੇ ਦੁਆਪਰ ਰਥ ਤਪੇ ਕਾ ਜੋਰ ਅਗੇ ਅਥਵਾ, ਜੋਰ ਵੀ ਹੈਗਾ ਇਸੇ ਤਰ੍ਹਾਂ, ਤੇਤੇ ਜਾਂ ਰਥ ਜਤੇ ਕਾ ਜੋਰ ਅਗੇ ਅਥਵਾ ਦੁਆਪਰ ਰਥ, ਮੈਨੂੰ ਪੰਕਤੀਆਂ ਬੇਸ਼ੱਕ ਮਤਲਬ ਉਹ ਕਈ ਵਾਰੀ ਭੁੱਲ ਜਾਂਦੇ, ਕਲਯੁਗ ਰਥ ਅਗਨ ਕਾ। ਆਪਾਂ ਮੇਨ ਮਕਸਦ ਇਹ ਹੈ ਕਿ ਜਿਹੜਾ ਵਿਅਕਤੀ ਕੂੜ ਦੇ ਰਾਹ ਤੇ ਜਾ ਰਿਹਾ, ਕਲਯੁਗ ਰਥ ਅਗਨ ਕਾ ਕੂੜ ਅਗੇ ਅਥਵਾ, ਤੇ ਉਸ ਦੀ ਜਿਹੜੀਆਂ ਆਕਾਂਕਸ਼ਾਵਾਂ ਨੇ ਅਗਨੀ ਹੀ ਉਸ ਦਾ ਮਾਰਗ ਦਰਸ਼ਨ ਕਰ ਰਹੀ ਹੈ, ਉਹ ਵਿਅਕਤੀ ਕਲਯੁਗੀ ਹੈ। ਜਿਹੜਾ ਉਹ ਕਹਿੰਦਾ ਜਿਹੜਾ ਧੱਕਾ ਕਰਦਾ ਹੈ ਦੇਖ ਕੇ ਤੇ ਫਿਰ ਆਪਣੇ ਕਰਮ ਨੂੰ ਜਸਟੀਫਾਈ ਕਰਦਾ ਹੈ, ਉਹ ਕਲਯੁਗੀ ਜੀਵ ਹੈ। ਕੋਈ ਵੱਖਰੇ ਵੱਖਰੇ ਕਿਸੇ ਯੁਗਾਂ ਦੀ ਗੱਲ ਨਹੀਂ ਕਰ ਰਹੇ, ਜੇ ਹੁਣ ਆਪਾਂ ਕਿਸੇ ਇੱਕ ਟਾਈਮ ਪੀਰੀਅਡ ਦੇ ਵਿੱਚ ਸਤਯੁਗ ਦੀ ਗੱਲ ਕਰ ਰਹੇ ਜਿੱਥੇ ਦੇਵਤਿਆਂ ਦਾ ਜ਼ਿਕਰ ਆਉਂਦਾ ਹੈ,
ਜੇ ਉਸ ਯੁੱਗ

0: ਦੇ ਵਿੱਚ ਇੰਦਰ ਵਰਗਾ ਦੁਰਾਚਾਰੀ ਕਿਸੇ ਰਿਕਸ਼ੀ ਗੌਤਮ ਰਿਕਸ਼ੀ ਦੀ ਘਰਵਾਲੀ ਤੇ ਮਾੜੀ ਨਜ਼ਰ ਰੱਖ ਕੇ ਧੋਖੇ ਨਾਲ ਉਹਦਾ ਬਲਾਤਕਾਰ ਕਰਦਾ ਹੈ। ਇਸ ਨੂੰ ਤੁਸੀਂ ਸਤਯੁਗ ਦੇ ਗੁਣ ਕਹੋਗੇ? ਉਹ ਤਾਂ ਉਸ ਅਖੋਤੀ ਯੁੱਗ ਦੇ ਵਿੱਚ ਵੀ ਕਲਯੁੱਗ ਹੀ ਹੈ। ਇਸੇ ਤਰ੍ਹਾਂ ਅੱਜ ਦੇ ਯੁੱਗ ਦੇ ਵਿੱਚ ਜਿਹੜੇ ਧਾਰਮਿਕ ਵਿਅਕਤੀ ਨੇ, ਆਪਾਂ ਭਗਤ ਪੂਰਨ ਸਿੰਘ ਹੋਏ ਨੇ, ਸਾਰਾ ਕੁਝ ਤਿਆਗ ਕੇ ਪਿੰਗਲਵਾੜੇ ਦੇ ਬਾਨੀ ਤੇ ਸਾਰੀ ਜ਼ਿੰਦਗੀ ਉਹਨਾਂ ਨੇ ਪਿੰਗਲਿਆਂ ਦੀ ਮਜ਼ਲੂਮਾਂ ਦੀ ਸੇਵਾ ਚ ਲਗਾ ਦਿੱਤੀ। ਹੁਣ ਉਹ ਇਸੇ ਯੁੱਗ ਵੀ ਸਨ ਕਿ ਆਪਾਂ ਉਹਨਾਂ ਨੂੰ ਕਹਾਂਗੇ ਕਿ ਕਲਯੁੱਗ ਹੀ ਨੇ? ਉਹ ਤਾਂ ਇਸੇ ਹੀ ਪੀਰੀਅਡ ਦੇ ਵਿੱਚ ਵਰਤਮਾਨ ਹਾਲਾਤ ਦੇ ਵਿੱਚ ਹੀ ਉਹ ਸਤਯੁਗੀ ਜੀਵ ਸਨ। ਸੋ ਇਹ ਗੁਰੂ ਸਾਹਿਬ ਨੇ ਇੱਥੇ ਵੀ ਇਸ ਸ਼ਬਦ ਦੇ ਵਿੱਚ ਵੀ ਇਹੀ ਸਾਨੂੰ ਸਮਝਾਇਆ। ਹੁਣ ਹੈ ਕਿ ਜਿਹੜਾ ਵਿਅਕਤੀ ਧਾਰਮਿਕ ਦਿਖਾਵਾ ਕਰ ਰਿਹਾ ਪਰ ਅੰਦਰ ਉਹਦੇ ਕਪਟ ਹੈ, ਅੰਤਰ ਮੈਲ ਜੇ ਤੀਰਥ ਨਾਵਾਂ ਤਿਸ ਬੈਕੁੰਠ ਨਾ ਜਾਣਾ। ਜੇ ਕੋਈ ਕਲਪਿਤ ਬੈਕੁੰਠ ਹੈ, ਜੇ ਉਹਦੇ ਅੰਦਰ ਮੈਲ ਹੈ, ਬਾਹਰ ਲੋਕਾਂ ਨੂੰ ਦਿਖਾ ਰਿਹਾ, ਤੇ ਕੀ ਉਹ ਉਸ ਕਾਲਪਨਿਕ ਕਿਸੇ ਸਵਰਗ ਵਿੱਚ ਜਾ ਸਕਦਾ? ਕਿਉਂ? ਲੋਕ ਪਤੀਣੇ ਕਛੂ ਨਾ ਹੋਵੇ ਨਾ ਹੀ ਰਾਮ ਆਣਾ। ਪਖੰਡਾਂ ਦੇ ਬਾਰੇ ਇਸੇ ਸ਼ਬਦ ਚਾਹੁੰਦਾ, ਜਲ ਕੈ ਮੰਜਨ ਜੇ ਗਤ ਹੋਵੇ ਨਿਤ ਨਿਤ ਮੈਂਢਕ ਨਾਵੇ, ਜੈਸਾ ਮੈਂਢਕ ਤੈਸਾ ਉਹ ਨਰ ਫਿਰ ਫਿਰ ਜੋਨੀ ਆਵੇ। ਪੂਜੋ ਰਾਮ ਏਕ ਹੀ ਦੇਵਾ ਸਾਚਾ ਨਾਵੇ ਗੁਰਕੀ। ਸੋ ਗੁਰਬਾਣੀ ਸਾਨੂੰ, ਗੁਰੂ ਗ੍ਰੰਥ ਸਾਹਿਬ ਸਾਨੂੰ ਅੱਛੇ ਕਿਰਦਾਰ ਦਾ ਧਾਰਨੀ ਹੋ ਕੇ ਅੱਛੇ ਮਾਰਗ ਤੇ ਤੁਰਨ ਦੀ ਗੱਲ ਕਰ ਰਿਹਾ। ਬਾਬਾ ਫਰੀਦ ਜੀ ਕਹਿੰਦੇ ਆ, ਆਪ ਸਵਾਰੋ ਮੈਂ ਮਿਲੋ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ। ਜੇ ਆਪਣੇ ਆਪ ਨੂੰ ਸੁਧਾਰ ਲੈਂਦੇ ਹੋ, ਆਪਣੇ ਆਚਰਣ ਨੂੰ ਕਾਬੂ ਚ ਕਰ ਲੈਂਦੇ ਹੋ, ਆਪਣਾ ਜੀਵਨ ਅੱਛਾ ਬਣਾ ਲੈਂਦੇ ਹੋ, ਤਾਂ ਉਹਦੇ ਕਰਕੇ ਹੀ, ਸੁਭਾਅ ਕਰਕੇ ਹੀ, ਚੰਗੀ ਨੀਅਤ ਕਰਕੇ ਹੀ, ਨਾਨਕ ਘਰ ਹੀ ਬੈਠਿਆਂ ਸਭ ਮਿਲੇ। ਜੇ ਨੀਅਤ ਰਾਸ ਕਰੇ, ਉਹਨੂੰ ਬਾਹਰ ਭਟਕਣ ਦੀ ਲੋੜ ਨਹੀਂ ਆ, ਉਹਨੂੰ ਕਿਸੇ ਦੱਸਣ ਦੀ ਲੋੜ ਨਹੀਂ ਆ, ਜਿਸ ਦੀ ਨੀਅਤ ਰਾਸ ਹੈ ਉਹਨੂੰ ਘਰ ਬੈਠਿਆਂ ਹੀ ਅਕਾਲ ਪੁਰਖ ਦੀ ਪ੍ਰਾਪਤੀ ਹੋ ਜਾਂਦੀ। ਅਮਲ ਕਰਨ ਦੇ ਨਾਲ, ਅਮਲਾਂ ਦੇ ਨਾਲ, ਗੱਲਾਂ ਦੇ ਨਾਲ ਨਹੀਂ। ਸੋ ਅਮਲੀ ਜੀਵਨ ਹੈ, ਐਸੇ ਕਹਿੰਦੇ ਨਾ, ਅਮਲ ਸੇ ਬਣਤੀ ਹੈ ਜ਼ਿੰਦਗੀ, ਜੰਨਤ ਵੀ ਜਹੰਨਮ ਵੀ, ਇਹ ਖਾਕੀ ਆਪਣੀ ਫਿਤਰਤ ਮੇਂ, ਨਾ ਨੂਰੀ ਹੈ ਨਾ ਨਾਰੀ। ਬੇਸਿਕਲੀ ਤੇ ਇਨਸਾਨ ਦੀ ਸੋਚ ਹੀ ਹੈ ਨਾ ਜਿਹੜੀ, ਉਸ ਨੂੰ ਜਿਹੋ ਜਿਹਾ ਉਹਦੇ ਅਮਲ ਹੋਣਗੇ, ਜਿਹੋ ਜਿਹਾ ਉਹਦਾ ਕਰਮ ਹੋਣਗੇ, ਉਹੋ ਜਿਹਾ ਉਹਦਾ ਜੀਵਨ ਹੈ। ਆਪਾਂ ਕਈ ਵਾਰੀ ਇਸੇ ਪ੍ਰੋਗਰਾਮ ਦੇ ਵਿੱਚ ਤਾਓ ਮਤ ਦੀ ਇੱਕ ਉਦਾਹਰਣ ਦਿੰਦੇ ਹਾਂ, ਉਹ ਕਹਿੰਦੇ ਵਾਚ ਯੂਅਰ ਥਾਟਸ, ਇਟ ਵਿਲ ਟਰਨ ਇਨ ਟੂ ਯੂਅਰ ਆਈਡੀਆਸ, ਵਾਚ ਯੂਅਰ ਆਈਡੀਆਸ, ਦੇ ਵਿਲ ਫਾਰਮ ਯੂਅਰ ਐਕਸ਼ਨਸ। ਆਪਣੇ ਵਿਚਾਰਾਂ ਨੂੰ ਤੇ ਨਿਗਾਹ ਰੱਖੋ, ਕੰਟਰੋਲ ਚ ਰੱਖੋ, ਕਾਬੂ ਚ ਰੱਖੋ, ਕਿਉਂਕਿ ਉਹ ਹੀ ਤੁਹਾਡੀ ਵਿਚਾਰਧਾਰਾ ਬਣ ਜਾਣਗੇ, ਉਹੀ ਤੁਹਾਡੀ ਸੋਚ ਬਣ ਜਾਏਗੀ। ਆਪਣੀ ਸੋਚ ਨੂੰ ਕਾਬੂ ਵਿੱਚ ਰੱਖੋ, ਕਿਉਂਕਿ ਉਹ ਤੁਹਾਡੀ ਕਿਰਿਆ, ਤੁਹਾਡੀਆਂ ਹਰਕਤਾਂ, ਤੁਹਾਡੇ ਐਕਸ਼ਨਸ ਬਦਲ ਜਾਏਗੀ। ਵਾਚ ਯੂਅਰ ਐਕਸ਼ਨਸ, ਇਟ ਵਿਲ ਬਿਕਮ ਯੂਅਰ ਹੈਬਿਟਸ, ਇਹ ਤੁਹਾਡੀਆਂ ਆਦਤਾਂ ਬਣ ਜਾਣਗੀਆਂ ਆਪਣੀਆਂ। ਵਾਚ ਯੂਅਰ ਹੈਬਿਟਸ, ਇਟ ਵਿਲ ਬਿਕਮ ਯੂਅਰ ਕਰੈਕਟਰ, ਆਪਣੀਆਂ ਆਦਤਾਂ ਨੂੰ ਨਿਗਾਹ ਚ ਰੱਖੋ, ਉਸਨੂੰ ਸੰਵਾਰੋ, ਕਿਉਂਕਿ ਇਹ ਆਦਤਾਂ ਹੀ ਤੁਹਾਡੀਆਂ ਜਿਹੜੀਆਂ ਨੇ, ਇਹ ਤੁਹਾਡਾ ਕਿਰਦਾਰ ਬਣ ਜਾਏਗਾ। ਐਂਡ ਯੂਅਰ ਕਰੈਕਟਰ ਡਿਸਾਈਡ ਯੂਅਰ ਡੈਸਟਨੀ, ਤੁਹਾਡਾ ਮੁਕੱਦਰ ਜਿਹੜਾ ਹੈ ਉਹ ਤੁਹਾਡਾ ਕਿਰਦਾਰ ਹੀ ਫੈਸਲਾ ਕਰਦਾ ਹੈ, ਤੁਸੀਂ ਜਨਮੀ ਹੋ ਕਿ ਤੁਸੀਂ ਜੰਨਤੀ ਹੋ, ਤੁਸੀਂ ਸਵਰਗੀ ਹੋ ਕਿ ਤੁਸੀਂ ਨਰਕੀ ਹੋ, ਕਿਹੋ ਜਿਹਾ ਜੀਵਨ ਤੁਸੀਂ ਜੀ ਰਹੇ ਹੋ, ਇਹ ਤੁਹਾਡੇ ਤੁਹਾਡੀ ਸੋਚ ਤੋਂ ਲੈ ਕੇ, ਯਾਨੀ ਅਮਲੀ ਜੀਵਨ ਜਿਹੜਾ ਹੈ। ਫਿਰ ਗੁਰੂ ਨਾਨਕ ਪਾਤਸ਼ਾਹ ਬਾਣੀ ਚ ਹੀ ਸਾਨੂੰ ਕਹਿ ਰਿਹਾ ਨਾ, ਮਨ ਮਸਵਾਣੀ ਕਰਨੀ ਕਾਗਜ਼, ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਪਏ। ਇਹ ਇਸੇ ਗੱਲ ਨੂੰ ਇੰਡੀਕੇਟ ਕਰਦਾ ਹੈ ਸਾਡੇ ਵਾਸਤੇ ਕਿ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਾਰੂ ਰਾਗ ਵਿੱਚ, ਕਰਣੀ ਕਾਗਦ ਮਨ ਮਸਵਾਣੀ, ਬੁਰਾ ਭਲਾ ਤੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚਲੀਏ, ਤੋ ਗੁਣ ਨਾ ਹੀ ਅੰਤ ਹੈ। ਇਹ ਸਾਡਾ ਚਿੱਤ ਚੇਤਸ ਕੀ ਨਹੀਂ ਬਾਵ ਰਿਹਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ। ਇਹ ਭਟਕੇ ਹੋਏ ਮਨੁੱਖ ਹੈ, ਬਾਵਰੇ ਮਨੁੱਖ, ਉਸ ਨੂੰ ਚੇਤੇ ਚ ਕਿਉਂ ਨਹੀਂ ਰੱਖਦਾ? ਜਦੋਂ ਉਹ ਤੇਰੇ ਚਿੰਤਨ ਚੋਂ ਪਰੇ ਹੋ ਗਿਆ, ਉਹਨੂੰ ਭੁੱਲ ਗਿਆ, ਤਾਂ ਤੇਰੇ ਅੰਦਰ ਜਿਹੜੇ ਗੁਣਾਂ ਦਾ ਖਜ਼ਾਨਾ ਹੈ, ਇਹ ਉਸ ਤਰ੍ਹਾਂ ਗਲ ਜਾਣਗੇ ਜਿਵੇਂ ਬੀਜ ਨੂੰ ਕੌਣ ਖਾ ਜਾਂਦਾ ਹੈ, ਕਿਉਂਕਿ ਇੱਥੇ ਵਿਕਾਰਾਂ ਦੀ ਮਹਿਲ ਚੜ ਜਾਏਗੀ। ਜਾਲੀ ਰਹਿਣ ਜਾਲ ਦੇ ਦਿਨ ਹੁਆ, ਛੇਤੀ ਘੜੀ ਫਾਹੀ ਤੇਤੀ, ਰਸ ਰਸ ਚੋਗ ਚੁਗੇ ਨਿਤ, ਵਫਾਸੈ ਛੂਟਸ ਮੂੜੇ ਕੌਣ ਗੁੜੀ। ਇਹ ਉਸ ਤਰ੍ਹਾਂ ਦੀ ਅਵਸਥਾ ਬਣ ਜਾਂਦੀ ਹੈ ਜਦੋਂ ਅਸੀਂ ਕਰਮਾਂ ਦੇ ਖੇਡ ਵਿੱਚ ਉਲਝ ਜਾਂਦੇ ਹਾਂ, ਜਿਵੇਂ ਪਰਿੰਦਾ ਆ ਕੇ ਚੋਗਾ ਚੁਗਦਾ ਹੈ ਤੇ ਉਹ ਜਾਲ ਚ ਫਸ ਜਾਂਦਾ ਹੈ, ਉਹ ਜਿਵੇਂ ਜਿਵੇਂ ਉੱਡਣ ਦੀ ਕੋਸ਼ਿਸ਼ ਕਰਦਾ, ਜਾਲ ਜਿਹੜੀ ਆ ਹੋਰ ਸੰਘਣੀ ਹੁੰਦੀ ਜਾਂਦੀ ਹੈ, ਹੋਰ ਭੀੜੀ ਹੁੰਦੀ ਜਾਂਦੀ ਹੈ, ਹੋਰ ਟਾਈਟ ਹੁੰਦੀ ਜਾਂਦੀ ਹੈ। ਸੋ ਇਹ ਅਵਸਥਾ ਜਿਹੜੀ ਹੈ, ਬਾਹਰਲਾ ਦਿਖਾਵਾ ਜਿਹੜਾ ਹੈ, ਇਸ ਦੇ ਨਾਲ ਕੁਛ ਨਹੀਂ ਸਵਾਲ, ਕਿਰਦਾਰ ਦੀ ਗੱਲ ਹੈ। ਗੁਰਬਾਣੀ ਚ ਜ਼ਿਕਰ ਆਉਂਦਾ ਹੈ ਨਾ, ਇਸੇ ਕਰਕੇ ਬਾਣੀ ਕਹਿੰਦੀ ਆ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈਅਤ ਹੈ ਸੂਰਾ। ਸੂਰਮਾ ਕੌਣ? ਜਿਹੜਾ ਸਾਰੀ ਦੇ ਰੰਗ ਦੇ ਵਿੱਚ ਰੰਗਿਆ ਗਿਆ, ਜਿਹੜਾ ਵਿਕਾਰਾਂ ਨੂੰ ਕਾਬੂ ਚ ਰੱਖ ਸਕਦਾ ਹੈ, ਵਿਕਾਰਾਂ ਨੂੰ ਕੱਢ ਕੇ ਗੁਣਾਂ ਨੂੰ ਬਚਾ ਕੇ ਆਪਣੇ ਅੰਦਰ ਨਿਵਾਸ ਕਰ ਸਕਦਾ ਹੈ, ਜਿਹੜਾ ਵਿਕਾਰਾਂ ਨਾਲ ਲੜ ਕੇ ਗੁਣਾਂ ਦਾ ਧਾਰਨੀ ਹੋ ਜਾਏ, ਸੂਰਮਾ ਹੋਏ। ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈਅਤ ਹੈ ਸੂਰਾ। ਅਗਲੀ ਵਾਰ ਪੰਕਤੀ ਜਿਹੜੀ ਹੈ, ਆਪਾਂ ਕਿਰਦਾਰ ਦੀ ਗੱਲ ਕਰ ਰਹੇ ਨਾ, ਆਤਮ ਜਿਹੜੇ ਸਗਲ ਵਸਤਾ ਕੇ ਜਾਗਾ ਸਤਿਗੁਰੂ ਦਾ, ਜਿਸ ਨੂੰ ਪੂਰੇ ਸਤਿਗੁਰੂ ਦਾ ਨਾਲ ਭੇਟਾ ਹੋਈ, ਨਾਨਕ ਸਤਿਗੁਰ ਭੇਟਿਆ ਭੇਟਿਆ ਪੂਰੀ ਹੋਵੇ ਜੋਤ, ਜਿਸ ਨੂੰ ਸਤਿਗੁਰੂ ਨਾਲ ਭੇਟਿਆ ਉਹ ਜੁਗਤੀ ਪ੍ਰਦਾਨ ਹੋ ਗਈ, ਜਾਂ ਜਿਹਨੂੰ ਸਤਿਗੁਰੂ ਪੂਰਾ ਮਿਲਿਆ ਤੇ ਉਸ ਨੂੰ ਇਹ ਬਲ ਆ ਗਿਆ ਕਿ ਉਸਨੇ ਆਪਣੇ ਆਪ ਨੂੰ ਕਾਬੂ ਕਰ ਲਿਆ, ਜਿਣ ਲਿਆ, ਆਤਮ ਜਿਣੈ ਸਗਲ ਵਸਤਾਂ ਕੇ, ਤੇ ਫਿਰ ਸਾਰਾ ਕੁਝ ਉਹਦੇ ਬਸ ਹੋ ਗਿਆ। ਜਿਸ ਬਾਬਾ ਫਰੀਦ ਜੀ ਕਹਿੰਦੇ ਨਾ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ, ਆਪ ਸਵਾਰੋ ਮੈਂ ਮਿਲੋ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ। ਇਸੇ ਤਰ੍ਹਾਂ ਹੀ ਬਾਣੀ ਚ ਇਹ ਗੱਲ ਆਉਂਦੀ ਹੈ ਕਿ ਆਤਮ ਜਿਣੈ ਸਗਲ ਵਸਤਾਂ ਕੇ ਜਾਂ ਕਰ ਸਤਿਗੁਰੂ, ਪਰ ਇਹ ਆਤਮ ਜਿਹੜਾ ਕਿਰਦਾਰ ਦੇ ਨਾਲ ਹੈ, ਕਿਉਂਕਿ ਗੁਰੂ ਸਾਹਿਬ ਕਹਿੰਦੇ ਆ, ਦਿਸੈ ਸੁਣੀਏ ਜਾਣੀਏ ਸ਼ਾਹ ਨਾ ਪਾਇਆ ਜਾਏ, ਲੂਲਾ ਟੁੰਡਾ ਅੰਦਲਾ ਕਿਉਂ ਗੱਲ ਲੱਗੇ ਤਾਏ। ਤੇ ਫਿਰ ਉਹ ਕਹਿੰਦੇ ਆ, ਪੈ ਕੇ ਚਰਨ ਕਰ ਪਾਓ ਕੇ, ਲੋਹੇ ਨੂੰ ਸੁਰਤ ਕਰੇ ਨਾਨਕ ਕਹਿ ਸਿਆਣੀ ਉਹ ਕੰਤ ਮਿਲਾਵਾ। ਜੇ ਅਕਾਲ ਪੁਰਖ ਦਾ ਮਿਲਾਪ ਚਾਹੀਦਾ, ਉਹਦੇ ਵਰਗਾ ਬਣਨਾ, ਉਹਦੇ ਵਿੱਚ ਇਕਮਿਕ ਹੋ ਜਾਣਾ, ਲੀਨ ਹੋ ਜਾਣਾ, ਜੋ ਪਾਣੀ ਸਨ ਪਾਣੀ, ਤਾਂ ਉਸ ਦੇ ਵਾਸਤੇ ਜਿਹੜੀਆਂ ਇਹ ਅੱਖਾਂ ਨੇ, ਇਹ ਨਹੀਂ ਜਿੱਥੇ ਸੁਣੀਏ ਜਾਣੀਏ, ਇਹਨਾਂ ਨਾਲ ਇਹਨਾਂ ਇੰਦਰੀਆਂ ਨਾਲ ਨਹੀਂ, ਉਸ ਦੇ ਵਾਸਤੇ ਬਾਣੀ ਚ ਹੁਣੇ ਆਪਾਂ ਸਰਵਣ ਕੀਤਾ ਨਾ, ਪੈ ਕੇ ਚਰਨ ਕਰ ਭਾਵ ਕੇ ਲੋਹੇ ਨੂੰ ਸੁਰਤ ਕਰੇ, ਉਹਦੇ ਵਾਸਤੇ ਸੁਰਤੀ ਦੀਆਂ ਅੱਖਾਂ ਚਾਹੀਦੀਆਂ ਨੇ, ਉਸੇ ਸੁਰਤੀ ਜਿਸ ਵਾਸਤੇ ਗੁਰੂ ਕਹਿੰਦਾ ਸੁਰਤ ਤੁਨ ਚੇਲਾ, ਸ਼ਬਦ ਗੁਰੂ ਸੁਰਤ ਤੁਨ ਚੇਲਾ। ਤੇ ਉਹਦੇ ਵਾਸਤੇ ਪ੍ਰੇਮ ਦੇ ਹੱਥ ਚਾਹੀਦੇ ਨੇ, ਉਹਦੇ ਵਾਸਤੇ ਕਿਰਦਾਰ ਦੇ ਪੈਰ ਚਾਹੀਦੇ ਨੇ, ਪੈਕੇਜ ਡਿਸਿਪਲਿਨਡ ਇਕੱਠ ਜੀਵਨ ਚਾਹੀਦਾ ਹੈ। ਇਸ ਤਰ੍ਹਾਂ ਉਸ ਅਕਾਲ ਪੁਰਖ ਦੇ ਗੁਣਾਂ ਦੀ ਪ੍ਰਾਪਤੀ ਹੋ ਸਕਦੀ ਹੈ। ਇਸੇ ਤਰ੍ਹਾਂ ਹੀ ਲੋਕ ਪਤੀਣੇ ਤੇ ਕੁਛ ਨਹੀਂ ਹੁੰਦਾ। ਸੋ ਆਓ ਪ੍ਰੋਗਰਾਮ ਦੀ ਇੱਥੇ ਸਮਾਪਤ ਕਰਦੇ ਹਾਂ, ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ।
1: ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

0: प्रोग्राम दा ए हिस्सा तुहाडे तक मालवा टायर्स एंड सर्विसेज दे सहयोग नाल पहुंचाया जा रहा है। ए 24 घंटे सत्तो दिन मोबाइल सर्विसेज प्रदान करदे ने। इना तो किसी भी तरह दे नवे ते पुराने ट्रक एंड ट्रेलर टायर्स, व्हील बैलेंस एंड अलाइनमेंट्स, टायर रोटेशन एंड रिपेयर्स दीयां सेवावां लैण लई तुसी मालवा टायर्स नू 403-899-1985 जां फिर 403-899-1984 ते संपर्क कर सकते हो। मालवा टायर्स एंड सर्विसेज दा पता है, बिल्डिंग नंबर 8616, 44th स्ट्रीट, साउथ ईस्ट, कैलगरी। प्रोग्राम दा ए हिस्सा तुहाडे तक फर्स्ट चॉइस लाइटिंग, प्लंबिंग ते इलेक्ट्रिकल दे सहयोग नाल पहुंचाया जा रहा है। फर्स्ट चॉइस लाइटिंग एंड प्लंबिंग दा फोन नंबर 403-457-1457 यानी 403-457-1457। इना दे शोरूम दा पता है, यूनिट नंबर 2120-3961 52 एवेन्यू नॉर्थ ईस्ट कैलगरी, कॉमनवेल्थ हाल दे बिल्कुल नेड़े।
1: प्रोग्राम दा ए हिस्सा तुहाडे तक पाठ पूजा वालियां दे सहयोग नाल पहुंचाया जा रहा है। इना कोल धार्मिक ऑडियो अते वीडियो, रेडियो, धार्मिक वॉल हैंगिंग्स, शस्त्र, ककार, म्यूजिक इंस्ट्रूमेंट्स जिवें ढोल, हारमोनियम, तबला, तुम्बी अते हर तरह दे पूजा दे समान दी जानकारी लई कॉल करो 403-768-1681 403-768-1681। इना दा पता नोट करो, यूनिट नंबर 1120-4150-109th Avenue नॉर्थ ईस्ट कैलगरी।
0: प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। इना तो किसी भी तरह दे कस्टम किचन, बार्स, वॉशरूम, वैनिटी, क्लोजेट अते कमर्शियल मिल वर्क बारे कोई भी जानकारी लैण लई तुसी पॉल सेखो जी नू 403-829-5000 या फिर 403-701-4947 ते संपर्क कर सकते हो। HMP कस्टम कैबिनेट्स लिमिटेड दा पता है, यूनिट नंबर 11-2316-27 एवेन्यू नॉर्थ ईस्ट कैलगरी। पंजाबी रेडियो 102.7 FM ते प्रसारित होण वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
2: प्रोग्राम दे इस हिस्से दे विच तुहाडा स्वागत है। मेरे नाल इस वक्त पाल सेठी जी जुड़ चुके ने, क्योंकि जो पिछला प्रोग्राम का हिस्सा से विचार सरवण कर रहे सन। वीर जी तुहाडा बहुत बहुत धन्यवाद। वाहिगुरु जी का खालसा, वाहिगुरु जी की फतेह।
3: वाहिगुरु जी का खालसा, वाहिगुरु जी की फतेह जी। सारे
2: हां जी,
3: सत श्री अकाल। ते ए जेड़ा तुसी कलयुग ते सतयुग दे बारे कह रहे सी, ये तुहाडी गल दे नाल मैं बिल्कुल 100% जेड़ा सहमत हैगा कि ये ना दी कोई चीज नहीं है कि ये असीं साडे अपने भुलेखे पाए ने, ओह सतयुग सी, त्रेता सी, क्योंकि लोगां दी जिहड़ी मैंटैलिटी हैगी है ओह इक्को ही है, ओहदे चेंज नहीं होई।
2: और
3: देखो असीं जिन्हां नूं देवते समझदे रहे, जिदा मतलब शिव जी हो गया, कृष्ण हो गया, ये सारे जिहड़े ने आए ते रब ने भेजिया इन्हां नूं इत्थे जा के दुनिया दा उद्धार करो
2: जी।
3: ते इत्थे आ के उन्हां ने दुनिया नूं छड्ड के ते अपना ही उद्धार कीता, जिहड़ा तुसीं जाणदे हो 909,000 के किनिया गोपियां लई फिरदा सी
2: जी।
3: हां जी, ते शिव जी देख लो, साडे गुरु नानक साहब कहंदे ने कि तुहानू जंगल च जाके तपस्या करन दी कोई लोड़ नहीं
2: जी।
3: हां जी, तुसी परिवार तुहाडा हैगा, तुसी परिवार च रह के रब दी जिहड़ा हैगा उस तक कर सकदे हो। परवाह रब ओह है कि जिहड़ा परमात्मा है
2: जी,
3: जिहड़ा बगैर शेप शकल ते अपना आकार दे सिर्फ ओहनू महसूस कर सकदे हो, ओनू देख नहीं सकते
2: जी।
3: हाँ जी, कोई कह दिया कि जनानी सी या बंदा सी या कुछ, वह नहीं, वह तुहाडे इमेजिनेशन है, तुहाडे दिल विच रहिंदा, सारे दे दिल च रहिंदा हैगा। वह जिहड़ा बंदा साडे वांगू खांदा पींदा हैगा, साडे मतलब पींदा ते मतलब मैं भी ठीक है, मतलब साडे वांगू जिहड़ा हैगा, जिहड़े अनाज अंदर जांदा है ते अनाज बाहर आउंदा है, वह जिहड़ा बंदा है वह रब कदे नहीं हो सकदा
2: जी।
3: एक बंदा इत्थे ढोंगी बना के बैठा है अपना, दुकानदारी खोल के, ओनू कहिंदा है परमेश्वर द्वार है जी
2: जी।
3: हां जी, ओ परमेश्वर दा द्वार कित्थे बन गया, तू पहला ਆਪਣੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਗਲਤ ਜਿਹੜੀ ਹੈਗੀ ਦੁਨੀਆਂ ਤੇ ਚੱਲੀ ਜਾ ਰਹੀ ਹੈ। ਪਰ ਜਿਹੜਾ ਇਨਸਾਨ ਹੈ ਉਹਨੇ ਸਾਡੇ ਜਿਹੜੇ ਵੀ ਆਏ ਨੇ ਗੁਰੂ ਔਰ ਪੀਰ ਪੈਗੰਬਰ ਜਿਹੜੇ ਨੇ, ਇਹਨਾਂ ਨੇ ਆ ਕੇ ਦੁਨੀਆਂ ਦਾ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਜ਼ਿਆਦਾਤਰ ਜਿਹੜੇ ਮੈਂ ਜ਼ਿਆਦਾਤਰ ਤੇ ਇਹਨਾਂ ਨੂੰ ਜਿੱਦਾਂ ਤੁਲਸੀਦਾਸ ਦੇ ਸਾਰੇ ਜਿਹੜੇ ਹੈਗੇ ਦੇ ਆਪਣਾ ਕਬੀਰ ਦੇ ਸਾਰਿਆਂ ਨੂੰ ਮੈਂ ਸਮਝਦਾ ਹੈਗਾ ਕਿ ਇਹ ਫਿਲਾਸਫਰ ਸੀ, ਬੜੇ ਆਪਣੇ ਧਾਰਮਿਕ ਲੋਕ ਸੀਗੇ, ਪਰ ਇਹਨਾਂ ਨੂੰ ਜਿਹੜਾ ਕੋਈ ਪੂਜਣ ਲੱਗ ਜਾਏ ਦੈਟਸ ਨਾਟ ਦ ਰਾਈਟ ਥਿੰਗ। ਹਾਂਜੀ,
2: ਤੇ
3: ਮਤਲਬ ਇਹ ਜਿਹੜਾ ਹੈਗਾ ਕਲਯੁਗ ਦੇਖੋ ਨਾ, ਹੁਣ ਉਧਰੋਂ ਤੇ ਤੂੰ ਗਿਆ ਹੈਗਾ ਜਾ ਕੇ ਤਪੱਸਿਆ ਕਰਨ ਵਾਸਤੇ, ਤੇ ਉਧਰੋਂ ਤੇਰਾ ਮਤਲਬ ਐਸੇ ਵੀ ਸ਼ਿਵਲਿੰਗ ਕੀ ਹੈ। ਹਾਂਜੀ, ਅੱਛਾ ਫਿਰ ਤੂੰ ਪਾਰ ਆਉਣਾ ਇੰਨੀ ਦੇਰ ਬਾਅਦ ਦੇ ਵਿੱਚ, ਜੇ ਤੂੰ ਅਗਰ ਇੰਨਾ ਤਪੱਸਿਆ ਕਰਨ ਵਾਲਾ ਬੰਦਾ ਹੈਗਾ ਆ, ਤੇਰੇ ਚ ਸ਼ਕਤੀਆਂ ਹੈਗੀਆਂ ਦੁੱਖਾਂ ਨੂੰ ਭੇਟ ਚ, ਮਤਲਬ ਗਲਤ ਫਹਿਮੀ ਹੋਈ ਉਹ ਚ ਸ਼ਕਤੀਆਂ ਸੀ, ਇਹ ਸੀ ਉਹ ਸੀ, ਘਰ ਆ ਕੇ ਤੂੰ ਆਪਣੇ ਬੱਚੇ ਨੂੰ ਨੀ ਪਛਾਣ ਸਕਿਆ ਜਿਹਦਾ ਸਿਰ ਲਾ ਕੇ ਸੁੱਟ ਦਿੱਤਾ
2: ਜੀ?
3: ਹਾਂਜੀ,
2: ਆਪਣੀ ਮੈਲ ਲਾਈ ਤੇ ਮੈਲ ਦਾ ਬੱਚਾ ਬਣਾ ਲਿਆ।
3: ਬਿਲਕੁਲ, ਦੇਖੋ ਨਾ ਇਹ ਸਾਰੀਆਂ ਜਿਹੜੀਆਂ ਨੇ ਲੈਜੈਂਡਸ ਜਿਹੜੀਆਂ ਨੇ, ਇਹਨਾਂ ਨੇ ਮੈਂ ਨੀ ਕਿਹਾ, ਪਤਾ ਨੀ ਪੜ੍ਹਤਾ ਲੋਕਾਂ ਨੇ ਜਾਂ ਇਹਨਾਂ ਦੇ ਜਿਹੜੇ ਮੋਢੀ ਨੇ ਉਹਨਾਂ ਨੇ ਬਣਾਈਆਂ ਨੇ ਕਹਾਣੀਆਂ ਨੇ
2: ਜੀ।
3: ਇਹਦੇ ਚ ਹਕੀਕਤ ਜਿਹੜੀ ਹੈਗੀ ਹੈ ਦੁਨੀਆਂ ਨੂੰ ਇਹ ਡਰਾਵਾ ਦੇ ਕੇ ਦੇ ਦੇਖੋ ਜੀ, ਉਹਨਾਂ ਚ ਸ਼ਕਤੀਆਂ ਸੀ ਉਹ ਤੁਹਾਨੂੰ ਆਹ ਕਰ
2: ਦੇਣਗੇ।
3: ਅਗਲਾ ਜਨਮ ਜਿਹੜਾ ਹੈਗਾ ਕਿਸੇ ਨੇ ਨੀ ਦੇਖਿਆ
2: ਜੀ,
3: ਜੋ ਤੁਸੀਂ ਇਸ ਜਨਮ ਦੇ ਵਿੱਚ ਕਰਨਾ ਹੈ ਉਹ ਤੁਸੀਂ ਮਰਨ ਤੋਂ ਪਹਿਲਾਂ ਸਾਰਾ ਹੀ ਭੁਗਤ ਲੈਣਾ ਹੈ। ਜੇ ਤੁਸੀਂ ਚੰਗੇ ਬੰਦੇ ਹੋ ਤੇ ਤੁਸੀਂ ਇੱਕਦਮ ਤੁਹਾਡੀ ਕੇਲੇ ਤੋਂ ਜਿਹੜਾ ਹੈਗਾ ਛਿਲ ਤੋਂ ਵੀ ਤਿਲਕਣ ਕਰਕੇ ਡਿੱਗ ਪਓਗੇ ਤੇ ਸੱਟ ਲੱਗ ਜਾਏਗੀ ਤੇ ਤੁਸੀਂ ਖਤਮ ਹੋ ਜਾਓਗੇ
2: ਜੀ।
3: ਤੇ ਜੇ ਖਰਾਬ ਬੰਦੇ ਹੋ ਸਾਰੀ ਦੁਨੀਆਂ ਨੂੰ ਦੁੱਖ ਦੇਣ ਵਾਲੇ, ਤੇ ਤੁਸੀਂ ਕਈ ਸਾਲ ਮੰਜੇ ਤੇ ਪਏ ਰਹੋਗੇ
2: ਜੇ
3: ਰੱਬ ਨੂੰ ਅਰਦਾਸਾਂ ਕਰੋਗੇ ਕਿ ਮੇਰੀ ਜਾਨ ਨਿਕਲ ਜਾਏ
2: ਜੀ,
3: ਫੇਰ ਵੀ ਨਹੀਂ ਨਿਕਲਦੀ, ਤੇ ਉਹਨੂੰ ਇੰਨੀ ਤਕਲੀਫ ਇੱਥੇ ਹੀ ਹੋ ਜਾਂਦੀ ਹੈ
2: ਜੀ।
3: ਤੇ ਇਹ ਹੈਗਾ ਇਹ ਦੁਨੀਆਂ ਦੀ ਸਾਰੇ ਜਿਹੜਾ ਮਤਲਬ ਜਿਹੜਾ ਤੁਸੀਂ ਕਿਹਾ ਸੀ ਨਾ ਸਵਰਗ ਨਰਕ ਕੀ ਹੈ, ਇਹ ਕੁਛ ਨਹੀਂ ਹੈ, ਇਹਨਾਂ ਨੇ ਇਹ ਦੇਵਤੇ, ਮੈਂ ਇਹਨਾਂ ਨੂੰ ਨਹੀਂ ਇਹਨਾਂ ਕਰਦਾ। ਉਹ ਦੇਖੋ ਕਾਮ ਕ੍ਰੋਧ ਲੋਭ ਮੋਹ ਹੰਕਾਰ
2: ਜੀ,
3: ਇਹ ਸਿਰਫ ਗੁਰੂ ਨਾਨਕ ਦੇਵ ਜੀ ਦੇ ਵਿੱਚ ਸੀ
2: ਜੀ।
3: ਹਾਂਜੀ, ਹੋਰ ਕਿਸੇ ਚ ਵੀ, ਮੈਂ ਆਪਣੇ ਹੋਰ ਦੂਸਰੇ ਗੁਰੂਆਂ ਦੇ ਬਾਰੇ ਵੀ ਨਹੀਂ ਕਹਿ ਸਕਦਾ, ਗੁਰੂ ਨਾਨਕ ਦੇਵ ਜੀ ਦੇ ਵਿੱਚ ਸੀਗਾ ਤੇ ਇਹ ਮਤਲਬ ਨਹੀਂ ਸੀਗਾ, ਤੇ ਇਹ ਜਿਹੜਾ ਉਹਨਾਂ ਨੇ ਲੋਕਾਂ ਨੂੰ,
2: ਸੋਰੀ ਤੁਸੀਂ ਤੁਸੀਂ ਪਹਿਲਾਂ ਕਹਿ ਚੁੱਕੇ ਸੀ ਸੀਗਾ, ਅਸਲ ਚ ਤੁਸੀਂ ਕਹਿਣਾ ਇਹ ਚਾਹੁੰਦੇ ਸੀ ਕਿ ਉਹਨਾਂ ਦੇ ਵਿੱਚ ਇਹ ਜਿਹੜੇ ਵਿਕਾਰ ਸਨ ਇਹ ਨਹੀਂ ਸਨ ਜੀ।
3: ਸਾਨੂੰ ਮੇਰਾ ਕਹਿਣ ਦਾ ਮਤਲਬ ਹੈ ਨਾ ਕਿ ਉਹਨਾਂ ਨੇ ਮਨਾ ਕੀਤਾ ਕਿ ਇਹ ਤੁਸੀਂ ਜਿਹੜਾ ਆਪਣੇ ਆਪ ਚੋਂ ਗਵਾਓ ਤੇ ਫਿਰ ਤੁਸੀਂ ਜਿਹੜਾ ਹੈਗਾ ਤੁਸੀਂ ਤੁਹਾਨੂੰ ਇਹ ਕਹਿ ਦਿੰਦੇ ਰੱਬ ਦੀ ਪ੍ਰਾਪਤੀ ਹੋ ਜਾਏਗੀ ਜੋ ਵੀ, ਉਹ ਬਾਅਦ ਦੀ ਗੱਲ ਹੈ। ਪਰ ਇਹ ਬਾਕੀ ਮੈਂ ਆਪਣੇ ਗੁਰੂਆਂ ਦੇ ਬਾਰੇ ਵੀ ਨੀ ਕਹਿ ਸਕਦਾ, ਦੂਜੇ ਪੀਰ ਗੁਰਬਾਣਾਂ ਦੇ ਬਾਰੇ ਵੀ। ਹੁਣ ਜੇ ਸ਼ਿਵ ਜੀ ਦਾ ਕ੍ਰੋਧ ਦੇਖੋ ਕਿੰਨਾ ਹੈਗਾ ਕਿ ਆਪਣੇ ਜਿਹੜਾ ਉਹਨੇ ਸਿਰ ਲਾ ਕੇ ਉਹ ਮਾਰਿਆ ਗੁੱਸੇ ਚ ਆ ਕੇ।
2: ਹਾਂਜੀ,
3: ਤੋ ਇਹ ਜਿਹੜਾ ਹੈਗਾ ਇਹ ਅਸੀਂ ਦੁਨੀਆਂ ਨੂੰ ਭਟਕਾਇਆ ਹੋਇਆ ਹੈ ਚਾਰੇ ਪਾਸੇ ਕਿ ਤੁਸੀਂ ਆਹ ਕਰ ਲਓਗੇ, ਆਹ ਹੋ ਜਾਏਗਾ, ਉਹ ਆ ਜਾਏਗਾ। ਲੋਕੀ ਜਿਹੜੇ ਹੈ ਕਈ ਇੱਥੇ ਜੋਤਸ਼ੀ ਜਿਹੜੇ ਲੋਕਾਂ ਕੋਲੋਂ ਹਜ਼ਾਰਾਂ ਲੱਖਾਂ ਡਾਲਰ ਠੱਗੀ ਜਾਣ ਦੇ ਨੇ, ਮੈਂ ਤੁਹਾਡਾ ਠੀਕ ਕਰ ਦਿਆਂਗਾ, ਤੁਸੀਂ ਮੈਨੂੰ ਇੰਨੇ ਪੈਸੇ ਦੇ ਦਿਓ, ਉਹਨੇ ਦੇ ਦਿਓ। ਇਹ ਮੈਂ ਕਹਿੰਦਾ ਕਿ ਦੁਨੀਆਂ ਜਿਹੜੀ ਹੈਗੀ ਹੈ ਇਹਨਾਂ ਨੂੰ ਇਹ ਜ਼ਮਾਨੇ ਦੇ ਵਿੱਚ ਵੀ ਸਮਝਣ ਦੀ ਲੋੜ ਹੈ ਕਿ ਇਹ ਆਪ ਇੱਕ ਸਭ ਤੋਂ ਵੱਡਾ ਕੰਮ ਕਰ ਸਕਦੇ ਨੇ, ਆਪ ਚੰਗੇ ਇਨਸਾਨ ਬਣਨ ਦੀ ਕੋਸ਼ਿਸ਼ ਕਰਨ
2: ਜੀ।
3: ਉਹ ਕੰਮ ਕਿਸੇ ਨੂੰ ਦੁੱਖ ਨਾ ਪਹੁੰਚਾਓ ਜਿਹੜਾ ਤੁਸੀਂ ਆਪਣੇ ਆਪ ਤੇ ਕਰਕੇ ਦੇਖ ਲਓ ਕਿ ਜੇ ਮੈਨੂੰ ਇਹ ਬੰਦਾ ਜਿਹੜਾ ਹੈਗਾ ਸੱਟ ਮਾਰੇਗਾ ਇਹਦਾ, ਤੇ ਮੈਨੂੰ ਕੀ ਤਰੀਕੇ ਦੀ ਤਕਲੀਫ ਹੋਏਗੀ, ਤੇ ਕਿਸੇ ਦਾ ਦਿਲ ਨਾ ਤੋੜੋ। ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਇਹੋ ਹੀ ਜਿਹੜੀਆਂ ਨਾਲ ਜਾਣੀਆਂ ਨੇ, ਬਾਕੀ ਜਿਹੜੀਆਂ ਨੇ ਦੁਨੀਆਂ ਜਿੰਨੀਆਂ ਮਰਜ਼ੀ ਗੱਲਾਂ ਕਰ ਲੈ, ਸਿਰਫ ਇੱਕ ਪਰਮਾਤਮਾ ਨੂੰ ਤੁਸੀਂ ਜਿਹੜਾ ਹੈਗਾ ਉਹਦੀ ਉਪਾਸਨਾ ਕਰਨਾ ਚਾਹੀਦਾ, ਮੈਂ ਕਹਿੰਦਾ ਕਿ ਇਹ ਸਾਨੂੰ ਕਰਨੀ ਚਾਹੀਦੀ ਹੈ, ਤੇ ਉਹਦੇ ਕੋਲੋਂ ਡਰ ਕੇ ਰਹਿਣਾ ਚਾਹੀਦਾ, ਉਹਦੇ ਮਤਲਬ ਦੁਨੀਆਂ ਆਪਣੇ ਭੈਣਾਂ ਭਰਾਵਾਂ ਦਾ ਸਾਰਿਆਂ ਦਾ ਜਿਹੜਾ ਹੈ ਉਹ ਭਲਾ ਸੋਚਣਾ ਚਾਹੀਦਾ।
2: ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਮੈਂ ਤੁਹਾਡੀ ਇਸ ਗੱਲ 'ਤੇ ਹੁਣੇ ਹੀ ਵਿਆਖਿਆ ਕਰਨ ਦੀ ਕੋਸ਼ਿਸ਼ ਕਰਾਂਗਾ, ਅਤੇ ਜਿਹੜਾ ਅਗਲਾ ਮੇਰਾ ਰਿਕਾਰਡਿਡ ਪ੍ਰੋਗਰਾਮ ਮੈਂ ਅਗਲੇ ਘੰਟੇ ਅੱਧੇ ਘੰਟੇ 'ਚ ਕਰਨਾ, ਉਸ 'ਤੇ ਵੀ ਇਸੇ 'ਤੇ ਹੀ ਬੰਦੇ 'ਤੇ ਹੀ ਗੱਲ ਕਰਾਂਗਾ। ਸੋ ਜੋ ਤੁਸੀਂ ਕਿਹਾ ਮੈਂ ਉਸ ਨੂੰ ਤੁਹਾਡੀ ਗੱਲ ਦਾ ਜਵਾਬ ਵੀ ਦਿਆਂਗਾ ਅਤੇ ਤੁਹਾਡੀ ਗੱਲ ਦਾ ਪ੍ਰੋਤਸਾਹਨ ਵੀ ਕਰਾਂਗਾ ਇਸੇ ਹੀ ਕੰਟੈਕਸਟ ਦੇ ਵਿੱਚ। ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀ, ਕਿਉਂਕਿ ਤੁਸੀਂ ਜਿੱਥੋਂ ਸਵਾਲ ਚੁੱਕਿਆ ਉਹ ਸੀ ਕਿ ਜਿਹੜਾ ਜ਼ਿਕਰ ਆਉਂਦਾ ਬਾਣੀ 'ਚ ਵੀ ਜ਼ਿਕਰ ਆਉਂਦਾ ਹੈ ਯੁਗਾਂ ਦਾ। ਪਰ ਬਾਣੀ ਨੇ ਯੁਗਾਂ ਦੀ ਹੈਸੀਅਤ ਨੂੰ ਉਸ ਤਰ੍ਹਾਂ ਨਹੀਂ ਮੰਨਿਆ ਜਿਸ ਤਰ੍ਹਾਂ ਸਤਯੁਗ, ਤ੍ਰੇਤਾ, ਦੁਆਪਰ ਜਾਂ ਕਲਯੁਗ ਇੱਕ ਸਮੇਂ ਦਾ, ਕਿਉਂਕਿ ਜੇ ਅਸੀਂ ਉਸ ਨੂੰ ਮੰਨ ਵੀ ਲਈਏ ਇਹ ਵਿਗਿਆਨਕ ਤੌਰ 'ਤੇ ਵੀ ਝੂਠੇ। ਅਤੇ ਗੁਰਬਾਣੀ ਨੇ ਵੀ ਇੱਦਾਂ ਨਹੀਂ ਮੰਨਿਆ। ਗੁਰੂ ਸਾਹਿਬ ਜਦੋਂ ਜ਼ਿਕਰ ਕਰਦੇ ਆ ਨਾ, ਸਤਯੁਗ ਰਥ ਸੰਤੋਖ ਕਾ ਧਰਮ ਅਗੇ ਰਥ ਵਾਹ, ਤ੍ਰੇਤੇ ਰਥ ਜਤੇ ਕਾ ਜੋਰ ਅਗੇ ਰਥ ਵਾਹ, ਦੁਆਪਰ ਰਥ ਤਪੇ ਕਾ ਸਤ ਅਗੇ ਰਥ ਵਾਹ, ਕਲਯੁਗ ਰਥ ਅਗਨ ਕਾ ਕੂੜ ਅਗੇ ਰਥ ਵਾਹ। ਇਹ ਗੁਰੂ ਸਾਹਿਬ ਮਨੁੱਖ ਦੀਆਂ ਬਿਰਤੀਆਂ ਦੀ ਗੱਲ ਕਰ ਰਹੇ ਨੇ। ਜਿਸ ਕੰਟੈਕਸਟ ਨੂੰ ਤੁਸੀਂ ਹੁਣ ਜਿਸ 'ਤੇ ਤੁਸੀਂ ਇਹ ਵਿਚਾਰ ਕੀਤੀ ਹੈ ਉਹ ਇਹ ਸੀ ਕਿ ਜੇ ਆਪਾਂ ਇਹ ਮੰਨ ਲਈਏ ਕਿ ਵਾਕਈ ਕਿਸੇ ਯੁੱਗ ਦੇ ਵਿੱਚ ਸਤਯੁਗ ਹੋਇਆ ਤਾਂ ਉਸ ਦੇ ਵਿੱਚ ਫਿਰ ਕਹਾਣੀ ਸਤਯੁਗ ਦੇ ਵਿੱਚ ਕਿਹੜੀ ਕਹਾਣੀ ਹੈ ਜੀ? ਕੌਣ ਸੀ ਉਸ ਵਕਤ? ਇੰਦਰ ਦੇਵਤਾ। ਅਤੇ ਜੇ ਇੰਦਰ ਦੇਵਤਾ ਸਤਯੁਗ ਦੇ ਵਿੱਚ ਸੋ ਕਾਲਡ ਇੱਕ ਅਬਲਾ ਜਿਹੜੀ ਕਿ ਨਾਰੀ ਸੀ, ਮੈਂ ਉਹਨਾਂ ਕਹਾਣੀਆਂ ਦੀ ਹੀ ਗੱਲ ਕਰ ਰਿਹਾ ਜਿਨ੍ਹਾਂ 'ਤੇ ਉਹ ਸਾਡੇ ਉਹ ਲੋਕ ਜ਼ੋਰ ਦੇ ਰਹੇ ਨੇ, ਕਿਉਂਕਿ ਗੁਰੂ ਸਾਹਿਬਾਨ ਪਹਿਲਾਂ ਇਸ ਗੱਲ ਨੂੰ ਰੱਦ ਕਰਦੇ ਹੋ, ਕਹਿੰਦਾ ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ। ਇਹ ਵੇਦਾਂ ਨੇ ਲਿਆਂਦਾ ਇਹ ਸਾਰਾ ਕੁਝ ਜਿਹੜਾ ਕੂਲ ਕੁਆੜ ਗੱਪ ਹੈ, ਪਰ ਉਹਨਾਂ ਨੂੰ ਮੁਬਾਰਕ ਹੈ, ਆਪਾਂ ਕਿਸੇ 'ਤੇ ਟਿੱਪਣੀ ਨਹੀਂ ਕਰਦੇ। ਹੁਣ ਇੱਥੇ ਇਹ ਵੀ ਉਹ ਕਹਿ ਰਿਹਾ ਕਿ ਯੁਗਾਂ ਯੁਗਾਂ ਕੇ ਰਾਜੇ ਕੀਏ ਗਾਵੇ ਕਰ ਅਵਤਾਰੀ, ਕਿ ਇਹ ਕੋਈ ਉਸ ਤਰ੍ਹਾਂ ਦੇ ਅਵਤਾਰ ਨਹੀਂ ਹੋਏ ਜਿਸ ਤਰ੍ਹਾਂ ਦੇ ਕਲਪਨਾ ਕੀਤੀ ਗਈ ਹੈ। ਬਾਣੀ ਇਹ ਕਹਿੰਦੀ ਹੈ ਕਿ ਆਪਣੇ ਆਪਣੇ ਸਮੇਂ ਦੇ ਵਿੱਚ ਰਾਜੇ ਹੋਏ ਨੇ। ਇੱਥੇ ਯੁਗਾਂ ਦਾ ਮਤਲਬ ਨਹੀਂ ਹੈ ਕਿ ਉਹ ਸਤਯੁਗ ਦੁਆਪਰ, ਉਹ ਇਹ ਕਹਿੰਦਾ ਵੀ ਆਪਣੇ ਸਮੇਂ ਦੇ ਵਿੱਚ ਇਹ ਰਾਜੇ ਹੋਏ ਨੇ ਅਤੇ ਲੋਕਾਂ ਨੇ ਇਹਨਾਂ ਦੀਆਂ ਕਹਾਣੀਆਂ ਬਣਾ ਬਣਾ ਕੇ ਇਹਨਾਂ ਨੂੰ ਅਵਤਾਰਾਂ ਵਾਂਗ ਗਾਉਣਾ ਸ਼ੁਰੂ ਕਰ ਦਿੱਤਾ। ਤੀਸਰੀ ਗੱਲ ਜਿਹੜੀ ਗੁਰਬਾਣੀ ਨੇ, ਜਿਹੜੀ ਹੁਣ ਆਪਾਂ ਯੁਗਾਂ ਦੀ ਗੱਲ ਕਰ ਰਹੇ ਸੀ ਕਿ ਜੇ ਸੱਤ ਮੰਨ ਲੈਂਦੇ ਹਾਂ, ਸੱਤ ਯੁੱਗ ਹੈ ਜਿੱਥੇ ਸੱਤ ਹੋਣਾ ਹੈ, ਇਹ ਕਿਹੜੀ ਸਤਯੁਗੀ ਬਿਰਤੀ ਹੈ, ਚੰਗਿਆਈ ਹੈ ਕਿ ਸਤਯੁਗ ਦੇ ਵਿੱਚ ਸਵਰਗ ਦਾ ਬਾਦਸ਼ਾਹ, ਸਵਰਗ ਦਾ ਰਾਜਾ ਇੰਦਰ ਕਿਸੇ ਦੀ ਇਸਤਰੀ 'ਤੇ ਮੋਹਿਤ ਹੋ ਜਾਂਦਾ ਹੈ, ਚੰਨ ਦੀ ਮਦਦ ਲੈ ਕੇ ਆ ਕੇ ਉਹਦਾ ਸੱਤ ਭੰਗ ਕਰਦਾ, ਭਾਵ ਉਹਨੂੰ ਰੇਪ ਕਰਦਾ ਹੈ। ਇਸ ਨੂੰ ਤੁਸੀਂ ਕਹਿ ਸਕਦੇ ਹੋ ਕਿ ਸਤਯੁਗ ਵਾਲੀ ਕੋਈ ਕੁਆਲਿਟੀ ਹੈ। ਪਰ ਅੱਜ ਦੇ ਯੁੱਗ ਵਿੱਚ ਵੀ ਉਹ ਲੋਕ ਜਿਨ੍ਹਾਂ ਦੀ ਜੀਵਨ ਦਾ ਸਤਯੁਗ ਰਥ ਸੰਤੋਖ ਕਾ ਧਰਮ ਅਗੇ ਰਥ ਵਾ, ਜਿਨ੍ਹਾਂ ਦੇ ਅੰਦਰ ਪੇਸ਼ੈਂਸ ਹੈ, ਸੰਤੋਖ ਹੈ, ਅਤੇ ਉਹਨਾਂ ਦਾ ਰਥਵਾਨ ਜਿਹੜਾ ਹੈ, ਉਹਨਾਂ ਦੀ ਬਿਰਤੀ ਨੂੰ ਚਲਾਉਣ ਵਾਲਾ ਜਿਹੜਾ ਹੈ ਉਹ ਸੱਤ ਹੈ। ਸੱਤ ਭਾਵ ਸੱਚ, ਹੋਂਦ, ਐਗਜਿਸਟੈਂਸ। ਇਸੇ ਤਰ੍ਹਾਂ ਕਲਯੁਗ ਦੀ ਗੱਲ ਕਰਦੇ ਨੇ, ਕਲਯੁਗ ਰਥ ਅਗਨ ਕਾ ਕੂੜ ਅਗੇ ਰਥ ਵਾ, ਕਲਯੁਗ ਉਹ ਸੋਚੇ, ਉਹ ਵਿਅਕਤੀ ਨੇ ਜਿਹੜੇ ਉਸ ਸੋ ਕਾਲ ਸਤਯੁਗ ਦੇ ਵਿੱਚ ਵੀ ਇੰਦਰ ਵਰਗੇ ਜਿਹੜੇ ਕਿਸੇ ਇਸਤਰੀ ਦਾ ਸੱਤ ਭੰਗ ਕਰ ਰਹੇ ਨੇ, ਯਾਨੀ ਕਿ ਅਗਨੀ ਉਹਦੇ ਅੰਦਰ ਪ੍ਰਚੰਡ ਸੀ, ਵਿਕਾਰ ਸਨ, ਤੇ ਉਸ ਨੂੰ ਚਲਾਉਣ ਵਾਲਾ ਕੌਣ ਸੀ? ਕੂੜ, ਝੂਠ। ਮੈਂ ਉਹੀ ਚੀਜ਼ ਕਹਿ ਰਿਹਾ ਨਾ ਕਿ ਇਸ ਕਰਕੇ ਗੁਰੂ ਸਾਹਿਬਾਨ ਦੇ ਮੁਤਾਬਕ ਅੱਜ ਵੀ ਜਿਹੜੇ ਲੋਕ ਸਤਯੁਗੀ ਬਿਰਤੀਆਂ ਦੇ ਮਾਲਕ ਨੇ ਉਹ ਸਤਯੁਗ ਵਿੱਚ ਜੀ ਰਹੇ ਨੇ, ਤੇ ਜਿਹੜੇ ਕਲਯੁਗ ਬਿਰਤੀਆਂ ਦੇ ਮਾਲਕ ਨੇ ਜਾਂ ਰੱਖਣ ਵਾਲੇ ਨੇ ਉਹ ਕਲਯੁਗ ਵਿੱਚ ਜੀ ਰਹੇ ਨੇ। ਮਨੁੱਖ ਹਰ ਪਲ, ਜਿਸ ਤਰ੍ਹਾਂ ਹੁਣ ਬਾਣੀ 'ਚ ਕਹਿੰਦੀ ਆ, ਪਰ ਤਨ ਪਰਤੀ ਨਿੰਦਾ ਪਰ ਉਪਵਾਦ ਨਾ ਛੂਟੈ, ਆਵਾ ਗੌਣ ਹੋਤ ਹੈ ਫੁਨ ਫੁਨ ਇਹ ਪ੍ਰਸੰਗ ਨਾ ਛੂਟੇ। ਮਨੁੱਖ ਜਿਸ ਸੋਚ ਦੇ ਲੈਵਲ 'ਤੇ, ਜਿਸ ਸਟਰੀਮ ਆਫ ਕਾਨਸ਼ੀਅਸਨੈਸ ਦੇ ਵਿੱਚ ਵਿਚਰ ਰਿਹਾ ਬੈਠਾ ਹੋਇਆ ਕਿਤੇ ਉਹਦੀ ਸੋਚ, ਕਿਉਂਕਿ ਪਲ ਪਲ ਉਹਦੀ ਸੋਚ ਬਦਲ ਰਹੀ ਆ, ਕਦੇ ਉਹ ਵਿਕਾਰੀ ਆ, ਕਦੇ ਉਹ ਲਾਲਚੀ ਆ, ਤੇ ਜਿਹੋ ਜਿਹੀ ਉਹਦੀ ਸੋਚ ਆ, ਇਹੋ ਜਿਹੇ ਉਹ ਜੀਵਨ ਭੋਗ ਰਿਹਾ। ਆਵਾ ਗੌਣ ਹੋਤ ਹੈ ਫੁਨ ਫੁਨ, ਉਹ ਆਵਾ ਗੌਣ ਵੀ ਨਹੀਂ ਹੈ ਕਿ ਮਰ ਕੇ ਕੋਈ ਹੋਰ ਜਨਮ ਲਏਗਾ, ਉਹ ਇਸੇ ਜਨਮ ਦੇ ਵਿੱਚ ਬਾਰ ਬਾਰ ਜਿਉਂਦਾ ਤੇ ਮਰਦਾ ਹੈ। ਕਦੀ ਉਹ ਵੇਸਵਾ ਬਣ ਜਾਂਦਾ ਹੈ, ਕਦੀ ਉਹ ਮਤਲਬ ਮੋਹ ਚ ਆ ਕੇ ਸੂਰ ਦੀ ਜੌਣ ਭੋਗ ਰਿਹਾ, ਕਦੀ ਉਹ ਵਿਕਾਰਾਂ ਦੀ ਜੂਨ ਵੀ ਭੋਗ ਰਿਹਾ, ਇਹ ਇਹੀ ਸੋਚ ਦੇ ਤਲ ਤੇ ਭੋਗ ਰਿਹਾ, ਗੁਰਬਾਣੀ ਇਹ ਕਹਿੰਦੀ ਹੈ ਜੀ।
3: ਗੁਰਬਾਣੀ ਦੇ ਵਿੱਚ ਮਤਲਬ ਦੇਖੋ ਨਾ, ਗੁਰਬਾਣੀ ਜਿਹੜੀ ਹੈਗੀ ਆ, ਸਾਡੇ ਜਦੋਂ ਧਰਮ ਸ਼ੁਰੂ ਹੋਏ ਨੇ ਨਾ, ਇਹ ਜਿੰਨਾ ਵੀ ਗੁਰੂ ਨਾਨਕ ਸਾਹਿਬ ਵੀ 3 ਦਿਨਾਂ ਲਈ ਜਿਹੜਾ ਨਦੀ ਦੇ ਵਿੱਚ ਸਮਾ ਗਏ ਸੀ ਨਾ
2: ਜੀ,
3: ਤੇ ਜਿਹੜਾ ਮੋਸੇਸ ਹੋਇਆ ਆ ਕ੍ਰਿਸ਼ਨਾ ਦਾ ਜਿਹੜਾ ਆਪਣਾ ਦੇਵਤਾ ਸੀ ਉਹ ਵੀ ਜਿਹੜਾ ਸੀਗਾ ਉਹਨੇ ਸਾਰੀ ਦੁਨੀਆਂ ਬੜਾ ਧਰਮੀ ਬੰਦਾ ਸੀ ਜਨਤਾ ਦੀ ਬੜੀ ਸੇਵਾ ਉਹਨਾਂ ਦੇ ਵਾਸਤੇ ਆਪਣੇ ਧਰਮ ਵਾਸਤੇ ਬੜੇ ਉਹਨੇ ਕੰਮ ਕਰਦਾ ਸੀਗਾ ਉਹਨਾਂ ਨੂੰ ਮਾਂਡੇ ਚੋਂ ਕੱਢਣ ਦੀ ਕੋਸ਼ਿਸ਼ ਕਰਦਾ ਸੀ ਉਹ ਜਿਹੜੇ ਗੁਲਾਮ ਸੀ ਗੁਲਾਮ ਆਜ਼ਾਦ ਕਰਾਉਣ ਦੀ ਕੋਸ਼ਿਸ਼ ਕਰਦਾ ਸੀਗਾ ਫਿਰ ਉਹ ਦੁਨੀਆਂ ਉਹਦੇ ਮਗਰ ਲੱਗ ਗਈ ਉਹਨੇ ਵੀ ਜਿਹੜਾ ਜਾ ਕੇ ਅਖੀਰ ਦੇ ਵਿੱਚ ਜਾ ਕੇ ਉਹ ਤਾਹੀਓ ਹੀ ਉਹ ਜਿਹੜਾ ਗਿਆ ਸੀਗਾ ਬਾਹਰ ਰੱਬ ਦੀ ਜਿਹੜਾ ਹੈਗਾ ਆ ਪਰਮਾਤਮਾ ਦੀ ਖੋਜ ਦੇ ਵਿੱਚ ਕਿ ਮੈਂ ਹੁਣ ਇਹ ਲੋਕ ਤੇ ਮੇਰੇ ਮਗਰ ਲੱਗ ਗਏ ਨੇ ਪਰ ਮੇਰੇ ਕੋਲ ਕੁਛ ਨਹੀਂ ਹੈ ਮੈਂ ਇਹਨਾਂ ਨੂੰ ਕੀ ਦਿਆਂ
2: ਜੀ
3: ਉੱਥੋਂ ਹੀ ਫਿਰ ਉਹਨੂੰ ਜਿਹੜੀਆਂ 10 ਕਮੈਂਡਮੈਂਟਸ ਮਿਲੀਆਂ ਸੀਗੀਆਂ ਕਿ ਇਹ ਜਾ ਕੇ ਇਹਨਾਂ ਨੂੰ ਪ੍ਰਚਾਰ ਕਰ ਦਈਏ ਜਿਹੜਾ ਜਿਹੜਾ ਗਲਤ ਕੰਮ ਨਾ ਕਰਨ ਹਾਂਜੀ ਇਹ ਜਿਹੜਾ ਅਡਲਟਰੀ ਨਾ ਕਰਨ ਚੋਰੀ ਨਾ ਕਰਨ ਲੋਕਾਂ ਇਹੋ ਜਿਹੀਆਂ ਚੀਜ਼ਾਂ 10 ਜਿਹੜੀਆਂ ਨੇ ਕਮੈਂਡਮੈਂਟ ਮਿਲੀਆਂ ਸੀਗੀਆਂ ਤੇ ਉਹ ਜਿਹੜਾ ਹੈਗਾ ਆ ਇਹ ਜਿਹੜੇ ਨਹੀਂ ਇਹ ਤੇ ਹੈਗੀ ਆ ਹੁਣ ਸਾਡੇ ਗੁਰੂ ਸਾਹਿਬ ਨੇ ਜਿੱਦਾਂ ਸਾਡਾ ਧਰਮ ਚੱਲਿਆ ਅਸੀਂ ਵੀ ਉਹਨਾਂ ਨੇ ਇਹ ਸੋਚਿਆ ਕਿ ਹੁਣ ਧਰਮ ਹੈਗਾ ਤੇ ਗੁਰੂ ਨਾਨਕ ਦੇਵ ਜੀ ਦਾ ਕੋਈ ਧਰਮ ਨਹੀਂ ਸੀ ਉਹਨਾਂ ਦਾ ਸਾਰੇ ਇੱਕੋ ਧਰਮ ਸੀਗਾ ਸਿੱਖ ਹੁੰਦੇ ਹੀ ਨਹੀਂ ਸੀਗੇ ਮੁਸਲਿਮ ਤੇ ਹਿੰਦੂ ਤੇ ਜਿੰਨੇ ਵੀ ਧਰਮ ਸੀ ਉਹਨਾਂ ਦਾ ਸਾਰਿਆਂ ਦਾ ਉਹ ਉਹਨੂੰ ਮੰਨਦੇ ਸੀਗੇ ਕਿ ਇਹ ਸਾਡਾ ਪੀਰ ਹੈ ਪਰ ਇੱਕ ਜਿਹੜਾ ਧਰਮ ਸਾਡਾ ਜਿਹੜਾ ਹੈ ਉਹਦੇ ਬਾਅਦ ਦੇ ਵਿੱਚ ਗੁਰੂਆਂ ਨੇ ਚੱਲਿਆ ਕਿਉਂਕਿ ਅਸੀਂ ਹੁਣ ਇਹ ਉਹਦੇ ਬਾਅਦ ਦੇ ਵਿੱਚ ਡਾਇਨਾਸਟੀ ਬਣ ਗਈ ਜਿਹਦੇ ਵਿੱਚ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਹਾਂਜੀ ਤੇ ਇਹਨਾਂ ਦੇ ਜਿਹੜੇ ਉਹਨਾਂ ਦੇ ਵਿੱਚ ਸਾਰਾ ਜਿਹੜਾ ਦੁਨਿਆਵੀ ਜਿਹੜੀਆਂ ਨੇ ਕਮੀਆਂ ਸੀਗੀਆਂ ਹਾਂਜੀ ਤੇ ਉਹ ਜਿਹੜੀਆਂ ਉਹਦੇ ਵਿੱਚ ਵੀ ਹੈਗੀਆਂ ਸਾਖੀਆਂ ਦੇ ਵਿੱਚ ਤੇ ਇਸ ਕਰਕੇ ਉਹ ਹੁਣ ਇਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਹੈਗਾ ਅਸੀਂ ਇੱਕ ਧਾਰਮਿਕ ਗ੍ਰੰਥ ਬਣਾਉਣਾ ਉਹ ਧਾਰਮਿਕ ਗ੍ਰੰਥ ਦੇ ਵਿੱਚ ਜਿੰਨੇ ਵੱਡੇ ਵੱਡੇ ਜਿਹੜੇ ਹੈਗੇ ਸੀ ਉਸ ਜ਼ਮਾਨੇ ਦੇ ਫਿਲਾਸਫਰ ਸੀ ਉਸ ਜ਼ਮਾਨੇ ਦੇ ਜਿੱਦਾਂ ਸੰਤ ਕਬੀਰ ਹੋ ਗਿਆ ਸੰਤ ਫਰੀਦ ਹੋ ਗਿਆ ਹਾਂਜੀ ਜਿਹੜੇ ਜਿੰਨੇ ਵੀ ਹੈ ਕਈ ਹੈ 15-20 ਹੈਗੇ ਪਰ ਉਹਨਾਂ ਦੀਆਂ ਸਾਰਿਆਂ ਦੀਆਂ ਬਾਣੀਆਂ ਵਿੱਚ ਲਿਖ ਦਿੱਤੀਆਂ ਤਾਂ ਕਿ ਇਹ ਸਾਰੀਆਂ ਦੁਨੀਆਂ ਨੂੰ ਉਪਦੇਸ਼ ਦੇਣ ਵਾਲੀਆਂ ਹੀ ਹੈਗੀਆਂ ਜ਼ਿਆਦਾਤਰ ਹੈਗਾ ਇਹ ਬਾਕੀ ਦੇ ਜਿਹੜੇ ਨੇ ਉਹਨਾਂ ਤਾਂ ਕਰਕੇ ਕੀਤਾ ਕਿ ਦੁਨੀਆਂ ਜਿਹੜੀ ਹੈ ਉਹਨਾਂ ਨੂੰ ਕੋਈ ਸਮਝ ਸੋਧੀ ਆਵੇ ਪਰ ਇਹ ਜਿਹੜਾ ਹੈਗਾ ਉਹਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਨੇ ਮਤਲਬ ਮੈਂ ਆਪ ਹੀ ਸੋਚਦਾ ਹੈਗਾ ਕਿ ਇਹ ਜਿਹੜੀ ਚੀਜ਼ ਹੈ ਇਹ ਕੋਈ ਮਤਲਬ ਡਸਨਟ ਮੇਕ ਮਚ ਸੈਂਸ
2: ਠੀਕ ਹੈ ਤੁਹਾਡੀ ਗੱਲ ਬਹੁਤ ਠੀਕ ਹੈ ਬੇਸਿਕਲੀ ਜਿਹੜਾ ਤੁਸੀਂ ਸ਼ੁਰੂ ਕੀਤਾ ਨਾ ਤੁਸੀਂ ਸੁਣਨਾ ਚਾਹੋਗੇ ਕਿ ਫੋਨ 'ਤੇ ਹੀ ਰਹਿਣਾ ਚਾਹੋਗੇ ਅੱਛਾ ਬੇਸਿਕਲੀ ਜਿਹੜਾ ਤੁਸੀਂ ਹੁਣ ਦੱਸ ਗੱਲ ਕਹੀ ਸੀ ਕਿ ਗੁਰੂ ਨਾਨਕ ਪਾਤਸ਼ਾਹ ਵੇਹੀ ਨਦੀ 'ਚ 3 ਦਿਨ ਗੁਰੂ ਨਾਨਕ ਪਾਤਸ਼ਾਹ ਆਪਣੇ ਜ਼ਮਾਨੇ ਦੇ ਇੱਕ ਬਹੁਤ ਵੱਡੇ ਸੂਰਬੀਰ ਹੋਏ ਨੇ ਗੁਰੂ ਨਾਨਕ ਪਾਤਸ਼ਾਹ ਜਿਸ ਵੇਲੇ ਕਰਤਾ ਇੱਥੇ ਆਪਣਾ ਆਪਾਂ ਸੁਲਤਾਨਪੁਰ ਲੋਧੀ ਆਏ ਸੀ ਉਹ ਕੋਈ ਛੋਟੀ ਮੋਟੀ ਜਾਬ ਵਾਸਤੇ ਨਹੀਂ ਸੀ ਆਏ ਕਿਉਂਕਿ ਪਿੱਛੋਂ ਖੱਤਰੀ ਘਰਾਣੇ ਨਾਲ ਸੰਬੰਧ ਸੀ ਵਾਰੀਅਰ ਵੀ ਸਨ ਅਤੇ ਉਸ ਵਕਤ ਟ੍ਰੇਨਿੰਗ ਵੀ ਦਿੱਤੀ ਜਾਂਦੀ ਸੀ ਅਤੇ ਗੁਰੂ ਸਾਹਿਬ ਸੁਲਤਾਨਪੁਰ ਲੋਧੀ ਜਿਹੜਾ ਇੱਥੋਂ ਦਾ ਉਸ ਵੇਲੇ ਨਵਾਬ ਸੀ ਯਾਨੀ ਕਿ ਉਸ ਵੇਲੇ ਉਹ ਸੁਲਤਾਨੁਲ ਹਿੰਦ ਦਾ ਸੱਕਾ ਕਜ਼ਨ ਸੀ ਸਿਕੰਦਰ ਲੋਧੀ ਦਾ ਅਤੇ ਉਸ ਨੂੰ ਇਹ ਜਿਹੜਾ ਸੈਮੀ ਸੁਲਤਾਨਪੁਰ ਲੋਧੀ ਕੋਈ ਛੋਟੀ ਜਿਹੀ ਜਗ੍ਹਾ ਨਹੀਂ ਸੀ ਇਹ ਕਿਸਮ ਦਾ ਈਸਟਰਨ ਪੰਜਾਬ ਦਾ ਇੱਕ ਬਹੁਤ ਵੱਡਾ ਯਾਨੀ ਕਿ ਇੱਕ ਰਾਜ ਘਰਾਣਾ ਸੀ ਇਹ ਇੱਕ ਪ੍ਰੋਵਿੰਸ ਸੀ ਜਿਸ ਪ੍ਰੋਵਿੰਸ ਦੇ ਫਾਈਨੈਂਸ਼ੀਅਲ ਜ਼ਿੰਮੇਵਾਰੀ ਜਿਹੜੀ ਸੀ ਜਿਸਨੂੰ ਅੱਜ ਫਾਈਨਾਂਸ ਮਿਨਿਸਟਰ ਜਾਂ ਅਕਾਊਂਟੈਂਟ ਜਨਰਲ ਕਹਿੰਦੇ ਆ ਉਹਦੀ ਜ਼ਿੰਮੇਵਾਰੀ ਜਿਹੜੀ ਸੀ ਉਸ ਵੇਲੇ ਦੇ ਹਿਸਾਬ ਦਾ ਗੁਰੂ ਨਾਨਕ ਪਾਤਸ਼ਾਹ ਨੂੰ ਦਿੱਤੀ ਗਈ ਸੀ ਅਤੇ ਜਿਹੜਾ ਵੀ ਇੱਕ ਕਿਸਮ ਦਾ ਵਜ਼ੀਰ ਹੀ ਤੁਸੀਂ ਸਮਝੋ ਅਤੇ ਜਿਹੜਾ ਉਸ ਵੇਲੇ ਵਜ਼ੀਰ ਹੁੰਦਾ ਸੀ ਉਹ ਬਹੁਤ ਵੱਡਾ ਸੂਰਮਾ ਵੀ ਹੁੰਦਾ ਸੀ ਉਹ ਹਰ ਤਰ੍ਹਾਂ ਦੇ ਸ਼ਸਤਰ ਨੂੰ ਚਲਾਉਣਾ ਜਾਣਦਾ ਸੀ ਅਤੇ ਗੁਰੂ ਨਾਨਕ ਸਾਹਿਬ ਦੇ ਬਾਰੇ ਕਹਿਣ ਕਿ ਬਈ ਨਦੀ 'ਚ ਡੁੱਬ ਗਏ ਗੁਰੂ ਨਾਨਕ ਸਾਹਿਬ ਬਹੁਤ ਵੱਡੇ ਤੈਰਾਕ ਵੀ ਸੀ ਅਤੇ ਇਸ ਮੈਂ ਉਹੀ ਮਤਲਬ ਤੁਹਾਡੀ ਗੱਲ ਨੂੰ ਥੋੜ੍ਹਾ ਇਲਾਬਰੇਟ ਕਰ ਰਿਹਾ ਕੱਟ ਨਹੀਂ ਰਿਹਾ ਉਹ ਹੋ ਸਕਦਾ ਹੈ ਕਿ ਗਿਆਨ ਦੀ ਪ੍ਰਾਪਤੀ ਵਾਸਤੇ ਉਹ ਨਦੀ ਪਾਰ ਕਰਕੇ ਕਿਸੇ ਇਕਾਂਤ ਵਿੱਚ ਜਾ ਕੇ ਬੈਠ ਗਏ 3 ਦਿਨ ਜਾ ਕੇ ਉਹਨਾਂ ਨੇ ਮਤਲਬ ਧਿਆਨ ਧਰਿਆ ਅਤੇ 3 ਦਿਨਾਂ ਬਾਅਦ ਜਿਹੜੀ ਉਹਨਾਂ ਦੀ ਉਸ ਜਿਹੜੀ ਇਹ ਸਮੱਸਿਆ ਸੀ ਸਮਾਧਾਨ ਸੀ ਉਹ ਲੱਭ ਕੇ ਆਏ ਅਤੇ ਆਉਂਦੇ ਹੀ ਉਹਨਾਂ ਨੇ ਇਹ ਗੱਲ ਕਹੀ ਕਿ ਨਾ ਕੋਈ ਹਿੰਦੂ ਨਾ ਮੁਸਲਮਾਨ। ਅਸਲੀਅਤ ਕੀ ਆ, ਉਹ ਇਨਸਾਨੀਅਤ ਦੀ ਗੱਲ ਕਰਦੇ ਸੀ ਨਾ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਗੁਰੂ ਨਾਨਕ ਸਾਹਿਬ ਦਾ ਕੋਈ ਧਰਮ ਨਹੀਂ ਸੀ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਇਨਸਾਨੀਅਤ ਨੂੰ ਹੀ ਧਰਮ ਬਣਾਇਆ। ਇਸ ਦਾ ਹਵਾਲਾ ਤੇ ਉਹ ਨਦੀ 'ਚ ਨਹੀਂ ਸੀ ਡੁੱਬੇ ਜਿਹੜਾ ਹੁਣ ਮਤਲਬ ਆਪਾਂ ਬਣਾ ਛੱਡਿਆ, ਉਹ ਨਦੀ ਪਾਰ ਕਰ ਗਏ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਕੋਈ ਕਰਾਮਾਤ ਵੀ ਨਹੀਂ ਦਿਖਾਈ। ਗੁਰੂ ਨਾਨਕ ਸਾਹਿਬ ਜੇ ਬਾਬਰ ਦੀ ਜੇਲ੍ਹ 'ਚ ਗਏ, ਉਹਨਾਂ ਨੇ ਚੱਕੀਆਂ ਚਲਾਈਆਂ ਨਹੀਂ, ਚੱਕੀਆਂ ਰੁਕਵਾ ਦਿੱਤੀਆਂ, ਕਿਉਂਕਿ ਉਹ ਬਹੁਤ ਵੱਡੇ ਰਿਵੋਲੂਸ਼ਨਰ ਸਨ। ਹੀ ਨਿਊ ਕਿ ਬਾਦਸ਼ਾਹ ਦੀ ਕਮਜ਼ੋਰੀ ਕੀ ਸੀ। ਬਾਦਸ਼ਾਹ ਦੀ ਕਮਜ਼ੋਰੀ ਉਸ ਵਕਤ, ਕਿਉਂਕਿ ਉਹ ਧਾਲਵੀ ਆਇਆ ਹੋਇਆ ਸੀ ਅਤੇ ਉਸ ਨੇ ਲੋਕਾਂ ਨੂੰ ਇਕੱਠਾ ਕਰਕੇ ਕੰਸਨਟ੍ਰੇਸ਼ਨ ਕੈਂਪਾਂ ਦੇ ਵਿੱਚ ਬਗਾਰ ਲੈਣੀ ਹੁੰਦੀ ਸੀ, ਫੌਜਾਂ ਦੇ ਵਾਸਤੇ ਚੱਕੀਆਂ ਚਲਾ ਕੇ ਰਾਸ਼ਨ ਤਿਆਰ ਕਰਨਾ ਹੁੰਦਾ ਸੀ। ਗੁਰੂ ਨਾਨਕ ਸਾਹਿਬ ਨੇ ਅੰਦਰ ਜਾ ਕੇ, ਕਿਉਂਕਿ ਉਹ ਵਾਲੰਟੀਅਰਲੀ ਅਰੈਸਟ ਹੋਏ, ਅੰਦਰ ਜਾ ਕੇ ਲੋਕਾਂ ਨੂੰ ਮੋਟੀਵੇਟ ਕਰ ਦਿੱਤਾ ਕਿ ਇਹ ਤੁਹਾਡਾ ਕੁਛ ਨਹੀਂ ਕਰ ਸਕਦੇ। ਚੱਕੀਆਂ ਬੰਦ ਹੋ ਗਈਆਂ, ਬਗਾਵਤ ਦਾ ਡਰ ਹੋ ਗਿਆ ਕਿ ਫੌਜਾਂ ਨੂੰ ਅਗਰ ਰਾਸ਼ਨ ਨਾ ਮਿਲਿਆ ਤਾਂ ਫੌਜਾਂ ਨੇ ਲੜਨਾ ਨਹੀਂ ਆ। ਗੱਲ ਬਾਬਰ ਤੱਕ ਪਹੁੰਚੀ, ਬਾਬਰ ਨੂੰ ਇਨਵਾਈਟ ਕਰਨ ਵਾਲਾ ਕੌਣ ਸੀ? 20 ਸਾਲ ਪਹਿਲਾਂ ਜਿਸ ਦੇ ਫਾਈਨਾਂਸ ਮਿਨਿਸਟਰ ਜਾਂ ਅਕਾਊਂਟੈਂਟ ਜਨਰਲ ਗੁਰੂ ਨਾਨਕ ਸਾਹਿਬ ਸਨ, ਦੌਲਤ ਖਾਨ ਲੋਧੀ, ਉਹਦਾ ਮੱਥਾ ਠਿਣ ਗਿਆ ਕਿ ਇਹ ਕੌਣ ਹੋ ਸਕਦਾ ਹੈ। ਉਹਨੇ ਉਹਨੂੰ ਕਿਹਾ, ਬਾਬਰ ਨੂੰ ਕਿਹਾ, ਤੂੰ ਬਹੁਤ ਬੜਾ ਗੁਨਾਹ ਕਰ ਬੈਠਾ, ਤੂੰ ਇੱਕ ਬਹੁਤ ਵੱਡੇ ਅਜ਼ੀਮ ਇਨਸਾਨ ਨੂੰ ਗ੍ਰਿਫਤਾਰ ਕੀਤਾ ਹੋਇਆ, ਆ ਚੱਲ ਉਹਦੇ ਕੋਲੋਂ ਮਾਫ਼ੀ ਮੰਗੀਏ ਜਾ ਕੇ। ਫਿਰ ਜਦੋਂ ਗੁਰੂ ਨਾਨਕ ਸਾਹਿਬ ਦੇ ਨਾਲ ਦੀ ਭੇਟਾ ਹੋਈ, ਗੁਰੂ ਨਾਨਕ ਸਾਹਿਬ ਨੇ ਉਸ ਨੂੰ ਮੂੰਹ 'ਤੇ ਹੀ ਜਾਬਰ ਕਿਹਾ। ਇਹ ਇੱਕ ਯਾਨੀ ਕਿ ਇੱਕ ਤਰੀਕਾ ਸੀ, ਗੁਰੂ ਨਾਨਕ ਸਾਹਿਬ ਨੇ ਜੋ ਕੀਤਾ ਪ੍ਰੈਕਟੀਕਲ ਕੀਤਾ। ਅਤੇ ਜਿਸ ਰੱਬ ਦੀ ਗੱਲ ਜਿਸ ਤੁਸੀਂ ਕੀਤੀ ਸੀ ਨਾ, ਮੋਜ਼ਸ ਦੀ ਗੱਲ, 10 ਕਮਾਂਡਮੈਂਟਸ ਵਗੈਰਾ, ਉਹ ਉਹਨਾਂ ਦਾ ਕਿਸ ਤਰ੍ਹਾਂ ਦੀ ਸਟੋਰੀ ਆ, ਉਹ ਕਿਸ ਤਰ੍ਹਾਂ ਦੇ ਰੱਬ ਦੇ ਸੰਕਲਪ ਨੂੰ, ਕਨਸੈਪਟ ਨੂੰ ਪੇਸ਼ ਕਰਦੇ ਨੇ, ਗੁਰੂ ਨਾਨਕ ਸਾਹਿਬ ਦਾ ਜਿਹੜਾ ਅਕਾਲ ਪੁਰਖ ਦਾ ਕਨਸੈਪਟ ਹੈ, ਉਹ ਵਿਅਕਤੀ ਨਹੀਂ ਆ, ਸ਼ਕਤੀ ਆ। ਹਾਂਜੀ ਹਾਂਜੀ ਬਿਲਕੁਲ ਬਿਲਕੁਲ
3: ਗੁਰੂ ਨਾਨਕ ਦੇਵ ਜੀ ਵਰਗੀ ਜਿਹੜੀ ਹੈਗੀ ਹੈ ਆਪਣੇ ਗੁਰੂ ਜਿਹੜੇ ਨੇ, ਉਹ ਦੂਸਰਾ ਮੇਰੀ ਨਜ਼ਰ ਚ ਕੋਈ ਨੀ ਹੈਗਾ ਜਿਹੜੇ ਪੀਗੰਬਰ, ਕਿਉਂਕਿ ਇਹਨਾਂ ਦੇ ਵਿੱਚ ਜਿਹੜੀਆਂ ਆਪ ਉਹਨਾਂ ਨੇ ਪ੍ਰੈਕਟਿਸ ਕੀਤਾ ਹੈ ਨਾ, ਉਹ ਹੀ ਪ੍ਰੀਚ ਕੀਤਾ।
2: ਠੀਕ ਹੈ, ਤੇ ਆਪਾਂ ਇਸ ਨੂੰ ਵਿਸ਼ੇ ਨੂੰ ਤੁਸੀਂ ਕਾਲ ਕਰਿਆ ਕਰੋ ਕਦੀ ਕਦੀ, ਆਪਾਂ ਇਸ ਨੂੰ ਡਿਸਕਸ ਕਰ ਲਿਆ ਕਰਾਂਗੇ। ਤੁਹਾਡੇ ਜਿਹੜੇ ਕੁਐਸਚਨ ਹੋਣਗੇ ਉਹਨਾਂ ਦਾ ਜਵਾਬ ਵੀ ਆਪਾਂ ਕੋਸ਼ਿਸ਼ ਕਰਾਂਗੇ, ਜਿੰਨੀ ਕੁ ਸਾਡੀ ਸਮਰੱਥਾ ਹੈਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ।
3: ਓਕੇ,
2: ਬਹੁਤ ਬਹੁਤ ਧੰਨਵਾਦ, ਥੈਂਕ ਯੂ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਪਾਲ ਸੇਠੀ ਜੀ, ਜਿਨ੍ਹਾਂ ਦੇ ਸਵਾਲ ਸਨ ਕੁਛ, ਜਾਂ ਜਿਨ੍ਹਾਂ ਨੇ ਇਸ 'ਤੇ ਆਪਣਾ ਰੱਦਅਮਲ ਪੇਸ਼ ਕੀਤਾ ਹੈ ਜੋ ਡਿਸਕਸ਼ਨ ਚੱਲ ਰਹੀ ਸੀ। ਅਤੇ ਆਪਾਂ ਵੀ ਕੋਸ਼ਿਸ਼ ਕੀਤੀ ਹੈ ਕਿ ਹੋ ਸਕਦਾ ਉਹਨਾਂ ਦਾ ਜਿਹੜਾ ਨਿਸ਼ਠਾ ਹੋ ਗਿਆ ਹੋਵੇ, ਜਾਂ ਨਾ ਵੀ ਹੋਇਆ ਤਾਂ ਆਪਾਂ ਬਾਅਦ ਹੀ ਫਿਰ ਗੱਲ ਕਰ ਲਾਂਗੇ, ਇਸ ਨੂੰ ਆਪਾਂ ਫਿਰ ਪ੍ਰੋਗਰਾਮ ਦੇ ਵਿੱਚ ਵਿਚਾਰਾਂਗੇ। ਆਓ ਇੱਕ ਸ਼ਬਦ ਸਰਵਣ ਕਰਦੇ ਹਾਂ, ਅਤੇ ਉਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਦੇ ਕਿਸੇ ਟੌਪਿਕ ਨੂੰ ਪ੍ਰੋਗਰਾਮ ਦੇ ਅਗਲੇ ਹਿੱਸੇ 'ਚ ਹੁਣੇ ਹੀ ਡਿਸਕਸ ਕਰਾਂਗੇ।

ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਆਪਾਂ ਪ੍ਰੋਗਰਾਮ ਸਰਵਣ ਕਰ ਰਹੇ ਸੀ ਅਤੇ ਪ੍ਰੋਗਰਾਮ ਦੇ ਉਸ ਹਿੱਸੇ ਦੇ ਵਿੱਚ ਭਾਈ ਸਾਹਿਬ ਭਾਈ ਪਾਲ ਸੇਠੀ ਜੀ ਨੇ ਫੋਨ ਕੀਤਾ, ਕੁਛ ਸਵਾਲ, ਉਹਨਾਂ ਦੀ ਇੱਕ ਗੱਲ ਜਿਹੜੀ ਸੀ ਕਿ ਗੁਰੂ ਨਾਨਕ ਪਾਤਸ਼ਾਹ ਇਨਸਾਨੀਅਤ ਦੀ ਗੱਲ ਕਰਦੇ ਸੀ, ਇਨਸਾਨ ਦੇ ਧਰਮ ਦੀ ਗੱਲ ਕਰਦੇ ਸੀ। ਵਾਕਈ ਜਦੋਂ ਗੁਰੂ ਸਾਹਿਬ ਜਾਂ ਭਗਤ ਸਾਹਿਬਾਨ ਇਹ ਕਹਿੰਦੇ ਨੇ ਨਾ ਕੋ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਣ, ਤਾਂ ਇਸਦਾ ਮਤਲਬ ਇਹ ਆ ਕਿ ਉਹ ਕਿਸੇ ਧਰਮ ਦੀ ਕਿਸੇ ਨੂੰ ਨਿਗੇਟ ਨਹੀਂ ਕਰ ਰਹੇ, ਕਿਸੇ ਨੂੰ ਪ੍ਰਮੋਟ ਨਹੀਂ ਕਰ ਰਹੇ, ਗੁਣਾਂ ਦੀ ਪ੍ਰਮੋਸ਼ਨ ਦੀ ਗੱਲ ਕਰ ਰਹੇ ਨੇ, ਇਨਸਾਨੀਅਤ ਦੀ, ਜਿਸ ਦੇ ਵਿੱਚ ਚੰਗੇ ਗੁਣਾਂ ਦੀ ਹੋਂਦ ਹੋਵੇ, ਪਾਓ ਦੈਵੀ ਗੁਣਾਂ ਦੀ, ਰੱਬੀ ਗੁਣਾਂ ਦੀ। ਅਤੇ ਉਹ ਸਾਰੇ ਗੁਣ ਗੁਰੂ ਸਾਹਿਬ ਨੇ ਮੰਗਲਾ ਚਰਨ ਦੇ ਵਿੱਚ, ਜਿਸ ਨੂੰ ਆਪਾਂ ਮੂਲ ਮੰਤਰ ਵੀ ਕਹਿੰਦੇ ਹਾਂ, ਰਹਿਤ ਮਰਿਆਦਾ ਦੇ ਮੁਤਾਬਕ ਬਿਆਨ ਕੀਤੇ ਨੇ ਕਿ ਅਕਾਲ ਪੁਰਖ ਦੇ ਕਿਹੜੇ ਕਿਹੜੇ ਗੁਣ ਨੇ ਅਤੇ ਉਹਨਾਂ ਗੁਣਾਂ ਨੂੰ ਮਨੁੱਖ ਨੇ ਕਿਵੇਂ ਧਾਰਨ ਕਰਨਾ ਹੈ, ਅਤੇ ਫਿਰ ਉਸਨੇ ਆਪਣੇ ਅੰਦਰ ਸੱਤ, ਸੰਤੋਖ, ਦਇਆ, ਧਰਮ, ਧੀਰਜ, ਇਹਨਾਂ ਦੈਵੀ ਗੁਣਾਂ ਨੂੰ ਆਪਣੇ ਅੰਦਰ ਵਸਾਉਣਾ ਹੈ, ਅਤੇ ਜਿਸ ਦੇ ਨਾਲ ਵਿਕਾਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਰਗੇ ਉਹਨਾਂ ਔਗੁਣਾਂ 'ਤੇ ਕਾਬੂ ਕਰਨਾ ਹੈ, ਉਹਨਾਂ ਨੂੰ ਭਜਾ ਦੇਣਾ ਹੈ। ਆਪਾਂ ਬੰਦੇ ਦੀ ਗੱਲ ਕਰਦੇ ਹਾਂ, ਬੰਦਾ ਕੌਣ ਹੈ, ਮਨੁੱਖ, ਜਿਸ ਮਨੁੱਖਤਾ ਦੀ ਗੱਲ ਗੁਰੂ ਸਾਹਿਬ ਨੇ ਕੀਤੀ। ਗੁਰੂ ਸਾਹਿਬ ਕਹਿੰਦੇ ਆ ਮਨੁੱਖ, ਕਬੀਰ ਸਾਹਿਬ ਦਾ ਆਪਾਂ ਸ਼ਬਦ ਕਹਿੰਦੇ ਹਾਂ, ਜਦੋਂ ਆਲਮੀ ਇਨਸਾਨੀਅਤ ਦੀ ਗੱਲ, ਬਰਾਬਰੀ ਦੀ ਗੱਲ ਕਰਦੇ ਨੇ, ਕੌਣ ਚੰਗਾ ਹੈ, ਕੌਣ ਮਾੜਾ ਹੈ, ਇਸ ਦਾ ਤਾਂ ਕੋਈ ਫਰਕ ਹੀ ਨਹੀਂ ਪੈਦਾ ਕਰ ਸਕਦਾ, ਕਿਉਂਕਿ ਸਾਰੇ ਹੀ, ਸਾਰੀ ਹੀ ਉਤਪਤੀ ਜਿਹੜੀ ਆ, ਸਾਰਾ ਹੀ ਜੀਵਨ ਜਿਹੜਾ ਹੈ, ਖਾਸ ਕਰ ਮਨੁੱਖ ਜਿਹੜੇ ਨੇ, ਉਸ ਅਕਾਲ ਪੁਰਖ ਦੀ ਰੋਸ਼ਨੀ, ਭਾਵ ਉਸ ਦੀ ਕੁਦਰਤ ਦਾ ਕਾਰਨਾਮਾ ਹੈ, ਉਸ ਦੀ ਕੁਦਰਤ ਦੀ ਪ੍ਰਤੀਕਿਰਿਆ ਹੈ, ਤਾਂ ਫਿਰ ਇਹ ਕੌਣ ਕਹਿ ਸਕਦਾ ਹੈ ਕਿ ਮਾੜਾ ਕੌਣ ਹੈ, ਚੰਗਾ ਕੌਣ ਹੈ। ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਜੇ ਸਾਰਾ ਹੀ ਸੰਸਾਰ ਉਸ ਅਕਾਲ ਪੁਰਖ ਦੇ ਇੱਕ ਨੂਰ ਤੋਂ, ਉਸ ਦੀ ਇੱਕ ਕੁਦਰਤ ਨੇ ਹੀ, ਉਹੀ ਕੁਦਰਤ, ਤੂੰ ਅਚਰਜ ਕੁਦਰਤ ਤੇਰੀ ਬਿਸਮਾ, ਇਸੇ ਕੁਦਰਤ ਦੀ ਕ੍ਰੀਏਸ਼ਨ ਨੇ, ਅਸੀਂ ਕਹਿੰਦੇ ਹਾਂ ਐਵੋਲਿਊਸ਼ਨ ਦੀ ਗੱਲ, ਕਿਉਂਕਿ ਅਕਾਲ ਪੁਰਖ ਦੀ ਕੁਦਰਤ ਨੇ ਹੀ ਕ੍ਰੀਏਟ ਕੀਤਾ ਸਾਰਾ ਕੁਛ, ਭਾਵ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਹੀ ਸਾਰਾ ਕੁਛ ਆਇਆ, ਬੰਦੇ ਵੀ ਆਏ ਨੇ। ਅਤੇ ਫਿਰ ਮਾੜਾ ਕੌਣ ਹੈ, ਕੌਣ ਭਲੇ ਕੋ ਬੰਦੇ, ਇਹ ਕੋਈ ਡਿਫਰੈਂਸ ਨਹੀਂ ਕਰ ਸਕਦਾ। ਅਤੇ ਇਸੇ ਸ਼ਬਦ ਦੇ ਵਿੱਚ ਉਹ ਅਕਾਲ ਪੁਰਖ ਦੇ ਉਸ ਹਸਤੀ ਦਾ ਜਦੋਂ ਜ਼ਿਕਰ ਕਰਦੇ ਨੇ, ਲੋਗਾ ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੋ ਸਰ ਬਿਠਾਈ, ਐ ਲੋਕੋ ਕਿਸੇ ਭਰਮ ਵਿੱਚ ਨਾ ਰਹੋ ਕਿ ਉਹ ਕੋਈ ਵੱਖਰਾ ਹੈ, ਕਿਤੇ ਵੱਖਰੇ ਸੱਤਵੇਂ ਅਸਮਾਨ 'ਤੇ ਬੈਠਾ ਹੈ, ਕਿਤੇ ਕਿਸੇ ਸ਼ਾਮ ਦੀ ਮੂਰਤ ਦੇ ਵਿੱਚ ਹੈ, ਨਹੀਂ। ਖਾਲਕ ਜਿਹੜਾ ਹੈ ਖਲਕਤ ਦੇ ਵਿੱਚ, ਪਾਓ ਆਮ ਲੋਕਾਂ ਦੇ ਵਿੱਚ ਵਿਚਰ ਰਿਹਾ ਹੈ, ਅਤੇ ਖਲਕਤ ਸਾਰੀ ਖਾਲਕ ਦੇ ਵਿੱਚ ਹੈ, ਅਤੇ ਖਾਲਕ ਦੀ ਜਿਹੜੀ ਬਰਕਤ ਹੈ, ਖਾਲਕ ਦੀ ਜਿਹੜੀ ਹੋਂਦ ਹੈ, ਹਰ ਥਾਂ ਬਰਾਬਰ ਹੈ, ਹਰ ਥਾਂ ਪੂਰਾ ਵਰਤ ਰਿਹਾ ਹੈ, ਓਮਨੀ ਪ੍ਰੈਜ਼ੈਂਟ ਹੈ, ਓਮਨੀ ਪੋਟੈਂਟ ਹੈ, ਓਮਨੀ
ਯਾਨੀ ਕਿ ਹਰ ਥਾਂ ਮੌਜੂਦ ਹੈ, ਹਰ ਕੰਮ ਉਹਦੇ ਬਸ 'ਚ, ਓਮਨੀਸੈਂਟ ਹੈ ਅਤੇ ਸਭ ਕੁਝ ਉਹੀ ਜਾਣਦਾ ਹੈ। ਹੁਣ ਇਸੇ ਸ਼ਬਦ ਦੇ ਵਿੱਚ, ਕਿਉਂਕਿ ਉਹ ਨਾਲ ਹੀ ਕਹਿ ਰਹੇ ਨੇ, ਮਾਟੀ ਏਕ ਅਨੇਕ ਭਾਂਤ ਭਾਂਤ ਕਰ ਸਾਜੀ ਸਾਜਣ ਹਾਰੇ, ਇੱਕੋ ਮਿੱਟੀ ਹੈ ਭਾਵ ਇੱਕੋ ਜਿਹਾ ਮਟੀਰੀਅਲ ਹੈ, ਇੱਕੋ ਜਿਹੀਆਂ ਤਾਤਾਂ ਨੇ, ਭਾਵੇਂ ਉਸਨੂੰ ਆਪਾਂ ਪੰਜ ਤੱਤ ਕਹਿ ਦਈਏ, ਉਸ ਨੂੰ ਅਲੱਗ ਅਲੱਗ ਤਰੀਕੇ ਦੇ ਨਾਲ ਉਸ ਸਾਜਣਹਾਰ ਨੇ, ਉਸ ਦੀ ਕੁਦਰਤ ਨੇ, ਉਸ ਦੇ ਹੁਕਮ ਨੇ ਸਾਜਿਆ ਹੈ। ਮਾਟੀ ਏਕ ਅਨੇਕ ਭਾਂਤ ਭਾਂਤ ਕਰ ਸਾਜੀ ਸਾਜਣਹਾਰੇ, ਨਾ ਕੁਛ ਪਹੁੰਚ ਮਾਟੀ ਕੇ ਭਾਂਡੇ, ਨਾ ਕੁਛ ਪਹੁੰਚ ਕੁਮਾਰੇ, ਨਾ ਉਹ ਜਿਹੜੇ ਬਰਤਨ ਤਿਆਰ ਕੀਤੇ ਗਏ, ਉਹ ਇਨਸਾਨ ਤਿਆਰ ਕੀਤੇ ਗਏ, ਉਹ ਮਨੁੱਖ ਤਿਆਰ ਕੀਤੇ ਗਏ, ਬੰਦੇ ਤਿਆਰ ਕੀਤੇ ਗਏ, ਨਾ ਉਹਨਾਂ ਨੂੰ ਸਮਝਿਆ ਜਾ ਸਕਦਾ ਹੈ, ਅਤੇ ਨਾ ਉਸ ਕੁਮਾਰ ਨੂੰ, ਉਸ ਮਾਲਕ ਨੂੰ ਜਿਸ ਨੇ ਉਸਨੂੰ ਬਣਾਇਆ ਹੈ। ਅਤੇ ਇੱਥੇ ਹੀ ਇਸੇ ਸ਼ਬਦ ਦੇ ਵਿੱਚ ਕਬੀਰ ਸਾਹਿਬ ਕਹਿੰਦੇ ਨੇ, ਹੁਕਮ ਪਛਾਣੇ, ਕਿਉਂਕਿ ਉਹ ਕਹਿੰਦਾ ਸਭ ਮੈਂ ਸਾਚਾ ਇੱਕੋ ਸੋਈ, ਕਿਸਕਾ ਕੀ ਆ ਸਭ ਕੁਛ ਹੋਈ, ਉਹ ਸਾਰਿਆਂ ਵਿੱਚ ਇੱਕੋ ਹੀ ਉਹ ਸੱਚਾ ਮਾਲਕ, ਉਹ ਸੱਚਾ ਅਕਾਲ ਪੁਰਖ, ਉਹ ਸੱਚੀ ਜੋਤ ਪ੍ਰਕਾਸ਼ਮਾਨ ਹੈ, ਅਤੇ ਉਹੀ ਸਭ ਕੁਛ ਕਰਨ ਦੇ ਸਮਰੱਥ ਹੈ। ਅਤੇ ਫਿਰ ਅੱਗੇ ਕਹਿੰਦੇ ਆ, ਹੁਕਮ ਪਛਾਣੇ ਸੋ ਇੱਕੋ ਜਾਣੇ, ਹੁਣ ਬੰਦਾ ਕੌਣ ਹੈ, ਉਹ ਸਿਰਜਣ ਹਾਰਨੇ ਤਾਂ ਸਾਰਿਆਂ ਨੂੰ ਸਿਰਜਿਆ ਹੈ, ਪਰ ਸਹੀ ਮਾਇਨੇ 'ਚ ਇਨਸਾਨ ਕੌਣ ਹੈ, ਹੁਕਮ ਪਛਾਣੇ ਸੋ ਇੱਕੋ ਜਾਣੇ, ਬੰਦਾ ਕਹੀਏ ਸੋਈ, ਉਹ ਵਿਅਕਤੀ ਜਿਹੜਾ ਉਸ ਦੇ ਇਸ ਲਾਜ਼ ਆਫ ਕਾਸਮਾਸ ਨੂੰ, ਜਿਹੜੇ ਇਸ ਹੁਕਮ ਨੂੰ ਸਮਝ ਸਕਦਾ ਹੈ, ਅਤੇ ਫਿਰ ਨਾਲ ਸਾਰੇ ਹੀ ਖਲਕਤ ਨੂੰ ਇੱਕੋ ਹੀ ਸਮਝਦਾ ਹੈ। ਅਸਲ 'ਚ ਬੰਦਾ ਉਹੀ ਹੈ, ਅਸਲ 'ਚ ਮਨੁੱਖ ਉਹੀ ਹੈ, ਉਸ ਤੋਂ ਇਲਾਵਾ ਕੋਈ ਮਨੁੱਖ ਨਹੀਂ। ਅਤੇ ਇਸੇ ਕਰਕੇ ਜਦੋਂ ਆਪਾਂ, ਹੁਣ ਉਹ ਬੰਦਾ ਜਿਹੜਾ ਹੈ, ਸਭ ਮੈਂ ਸਾਚਾ ਇੱਕੋ ਸੋਈ, ਜਿਹੜਾ ਉਸਨੂੰ ਪਛਾਣਦਾ ਹੈ, ਹੁਕਮ ਪਛਾਣੇ ਸੋ ਇੱਕੋ ਜਾਣੇ, ਬੰਦਾ ਕਹੀਏ ਸੋਈ, ਉਹ ਵਿਅਕਤੀ ਹੁਕਮ ਦੀ ਪਛਾਣ ਕਿਸ ਨੂੰ ਹੋਏਗੀ, ਉਹ ਜਿਹੜਾ ਅੰਦਰੋਂ ਬਾਹਰੋਂ ਹੋਏਗਾ, ਇੱਕ ਹੋਏਗਾ, ਦੋਗਲਾ ਨਹੀਂ। ਬਾਬਾ ਫਰੀਦ ਜੀ ਕਹਿੰਦੇ ਆ, ਦਿਲੋਂ ਮੁਹੱਬਤ ਜਿੰਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੁਕਾਢੇ ਕੱਚਿਆ, ਜਿਸ ਵਿਅਕਤੀ ਨੂੰ ਅੰਦਰੋਂ ਉਸ ਦੀ ਪ੍ਰਾਪਤੀ ਦੀ, ਉਸ ਇਨਸਾਨੀਅਤ ਨਾਲ, ਉਸ ਕ੍ਰੀਏਟਰ ਨਾਲ ਅਤੇ ਉਸਦੀ ਕ੍ਰੀਏਸ਼ਨ ਦੇ ਨਾਲ ਅੰਦਰੋਂ ਪਿਆਰ ਹੈ, ਉਹੀ ਦਿਲੋਂ ਮੁਹੱਬਤ ਜਿੰਨਾ ਸਹੀ ਸੱਚਿਆ, ਉਹੀ ਸੱਚੇ ਨੇ, ਉਹੀ ਉਸ ਸੱਚ ਦੇ ਸਚਿਆਰੇ ਨੇ। ਜੇ ਸਚਿਆਰੇ ਦੀ ਗੱਲ ਗੁਰੂ ਸਾਹਿਬ ਕਹਿ ਰਿਹਾ ਨਾ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ, ਜਿਨ ਮਨ ਹੋਰ ਸੋ ਮੁੱਖ ਹੋਰ ਸੋ ਕਾਢੇ ਕੱਚਿਆ, ਉਹ ਤਾਂ ਕੱਚੇ ਨੇ, ਉਹਨਾਂ ਦੀ ਤਾਂ ਕੋਈ ਹੋਣ ਦੀ ਨਹੀਂ ਆ, ਕਿਉਂਕਿ ਕੰਪੈਰੀਜ਼ਨ ਨਾਲ ਨਾਲ ਚੱਲ ਰਿਹਾ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਉਹ ਲੋਕ ਜਿਹੜੇ ਉਸ ਅਕਾਲ ਪੁਰਖ ਦੇ ਇਸ਼ਕ ਦੇ ਵਿੱਚ ਰੱਤੇ ਹੋਏ ਨੇ, ਜਿਨ੍ਹਾਂ ਨੂੰ ਇਨਸਾਨੀਅਤ ਦਾ ਇਨਸਾਨ ਕਿਹਾ ਜਾਂਦਾ ਹੈ, ਜਿਨ੍ਹਾਂ ਨੂੰ ਇਨਸਾਨੀਅਤ ਦਾ ਦੀਦਾਰ ਹੈ, ਉਸ ਦੇ ਪ੍ਰੇਮ ਦਾ ਦੀਦਾਰ ਹੈ, ਵਿਸਰਿਆ ਜਿਨ੍ਹਾਂ ਨਾਮ ਸੇ ਭੂਏ ਭਾਰਤੀ, ਅਤੇ ਜਿਨ੍ਹਾਂ ਨੂੰ ਉਹ ਸਚਿਆਰਾ ਵਿਸਰ ਗਿਆ, ਆਖਾਂ ਜੀਵਾਂ ਵਿਸਰੇ ਮਰ ਜਾਓ, ਉਹ ਧਰਤੀ 'ਤੇ ਮੂੰਹ ਦੇ ਭਾਰ ਡਿੱਗਦੇ ਨੇ, ਪਾਓ ਉਹਨਾਂ ਦੇ ਜੀਵਨ 'ਚ ਕਾਮਯਾਬੀ ਨਹੀਂ ਆ, ਉਹ ਭਾਵੇਂ ਲੱਖ ਤਰ੍ਹਾਂ ਉਹ ਪੌਜਲ ਨੂੰ ਪਾਰ ਨਹੀਂ ਕਰ ਸਕਦੇ, ਰਹਾਓ, ਇਹ ਰਹਾਵ ਦੀ ਪੰਕਤੀ ਹੈ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ,
ਵਿਸਰਿਆ ਜਿਨ੍ਹਾਂ ਨਾਉ ਤੇ ਪੁਏ ਪਾਰਥੀਏ ਰਹਾਓ ਆਪ ਲੀਏ ਲੜ ਲਾਏ ਦਰ ਦਰਵੇਸ਼ ਹੋ ਜਿਨ੍ਹਾਂ ਨੂੰ ਆਪਣੇ ਆਪ ਹੀ ਆਪਣੇ ਨਾਲ ਜੋੜ ਲੈਂਦਾ ਹੈ ਉਸ ਦੇ ਦਰ ਦੇ ਉਸ ਦੇ ਘਰ ਦੇ ਦਰਵੇਸ਼ ਨੇ ਤਿੰਨ ਚੰਨ ਤਨ ਜਿਹੜੇ ਦੀ ਮਾਓ ਆਏ ਸਫਲ ਸੀ ਉਹਨਾਂ ਦੀਆਂ ਮਾਵਾਂ ਵੀ ਤਨ ਨੇ ਜਿਨ੍ਹਾਂ ਨੇ ਉਹਨਾਂ ਨੂੰ ਜਨਮ ਦਿੱਤਾ ਹੈ ਅਤੇ ਉਹਨਾਂ ਦਾ ਆਉਣਾ ਵੀ ਜਿਹੜਾ ਇਸ ਧਰਤੀ 'ਤੇ ਉਹ ਸਫਲ ਹੈ। ਫਿਰ ਅੱਗੇ ਕਹਿ ਰਹੇ ਨੇ ਪਰਵਰਦਗਾਰ ਅਪਾਰ ਅਗਮ ਬੇਅੰਤ ਤੂੰ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਕਹਿੰਦੇ ਆ ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੋ ਤੇਰੀ ਪਨੋ ਖੁਦਾਏ ਤੂੰ ਬਖਸ਼ੰਦਗੀ ਸ਼ੇਖ ਫਰੀਦੇ ਖੈਰ ਦੀ ਜੇ ਬੰਦਗੀ। ਅਤੇ ਇੱਥੇ ਵੀ ਬੰਦਗੀ ਦੀ ਇਨਸਾਨੀ ਗੁਣਾਂ ਦੀ ਇਨਸਾਨੀਅਤ ਦੀ ਮੰਗ ਕਰਦੇ ਨੇ ਅਰਦਾਸ ਕਰਦੇ ਨੇ ਕਿ ਮੈਨੂੰ ਇਨਸਾਨਾਂ ਵਰਗੇ ਗੁਣ ਦੇ ਦੇ ਮੈਨੂੰ ਮਨੁੱਖਾਂ ਵਰਗੇ ਸਹੀ ਇਨਸਾਨ ਬਣਨ ਦੀ ਤੌਫੀਕ ਬਖਸ਼ ਹਿੰਮਤ ਬਖਸ਼ ਸਮਰੱਥਾ ਬਖਸ਼ ਕਿਉਂਕਿ ਮੈਂ ਤੇਰੀ ਪਨਾਹ ਦੇ ਵਿੱਚ ਹਾਂ

0: ਜਿਹੜੇ ਮੂੰਹ ਦੇ ਕੁਛ ਹੋਰ ਨੇ ਅਤੇ ਦਿਲ ਦੇ ਕੁਛ ਹੋਰ ਨੇ, ਉਹ ਇਨਸਾਨ ਨਹੀਂ ਹੋ ਸਕਦੇ। ਨਾ ਉਹਨਾਂ ਦੇ ਅੰਦਰ ਕੋਈ ਇਨਸਾਨੀਅਤ ਦੀ ਕੁਆਲਿਟੀ ਹੈ। ਕਿਉਂਕਿ ਗੁਰਬਾਣੀ 'ਚ ਜ਼ਿਕਰ ਆਉਂਦਾ ਹੈ ਨਾ ਵਾਰ ਵਾਰ ਕਿ ਪੰਚ ਵਸਾਏ ਪੰਚ ਗੁਆਏ। ਜਿਨ੍ਹਾਂ ਨੇ ਪੰਜ ਚੰਗੇ ਗੁਣਾਂ ਨੂੰ, ਸਤ ਸੰਤੋਖ ਦਇਆ ਧਰਮ ਧੀਰਜ ਆਦਿ ਗੁਣਾਂ ਨੂੰ ਆਪਣੇ ਹਿਰਦੇ 'ਚ ਵਸਾ ਲਿਆ, ਉਹਨਾਂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਰਗੇ ਔਗੁਣਾਂ ਨੂੰ ਗੁਆ ਦਿੱਤਾ। ਪਰ ਜਿਨ੍ਹਾਂ ਨੇ ਔਗੁਣਾਂ ਨੂੰ ਵਸਾਇਆ ਉਹਨਾਂ ਨੇ ਗੁਣ ਗੁਆ ਦਿੱਤੇ। ਕਿਉਂਕਿ ਜਦੋਂ ਹਰ ਬਿਸਰਤ ਤੇਰੇ ਗੁਣ ਗਲਿਆ, ਜਦੋਂ ਤੂੰ ਉਸ ਨਾਲੋਂ ਟੁੱਟ ਜਾਂਦਾ, ਵਾਸਤਵਿਕਤਾ ਨਾਲੋਂ ਟੁੱਟ ਜਾਂਦਾ, ਅਸਲੀਅਤ ਨਾਲੋਂ ਜੁੜ ਟੁੱਟ ਜਾਂਦਾ, ਚੰਗਿਆਈ ਨਾਲੋਂ ਟੁੱਟ ਜਾਂਦਾ, ਅਤੇ ਤੇਰੇ ਜਿਹੜੇ ਚੰਗੇ ਗੁਣ ਵੀ ਨੇ ਉਹ ਉਸ ਤਰ੍ਹਾਂ ਗਲ ਜਾਂਦੇ ਆ ਜਿਸ ਤਰ੍ਹਾਂ ਲੱਕੜ ਨੂੰ ਕੁਣ ਲੱਗ ਜਾਂਦਾ ਹੈ, ਜਿਸ ਤਰ੍ਹਾਂ ਅਨਾਜ ਨੂੰ ਕੁਣ ਲੱਗ ਜਾਂਦਾ ਹੈ, ਗਲ ਜਾਂਦਾ, ਸਵਾਹ ਹੋ ਜਾਂਦਾ ਹੈ। ਸੋ ਇਸੇ ਕਰਕੇ ਅੰਦਰੋਂ ਅਤੇ ਬਾਹਰੋਂ ਇੱਕ ਹੋਣ ਨਾਲ ਹੀ ਜ਼ਿੰਦਗੀ ਦੇ ਸਾਦਾ ਜੀਵਨ ਜਿਉਣ ਨੂੰ ਹੀ ਇਨਸਾਨੀਅਤ ਕਿਹਾ ਗਿਆ ਹੈ। ਹੁਣ ਆਪਾਂ ਇਹੀ ਵਿਚਾਰ ਕਰ ਰਹੇ ਸੀ ਕਿ ਗੁਰੂ ਨਾਨਕ ਪਾਤਸ਼ਾਹ ਨੇ ਉਹ ਸਾਰਾ ਹੀ ਅਲਾਹੀ ਕਲਾਮ, ਉਹ ਸਾਰੀ ਹੀ ਬਾਣੀ ਜਿਸ ਨੂੰ ਆਪਾਂ ਗੁਰਬਾਣੀ ਕਹਿੰਦੇ ਹਾਂ, ਜਿਸ ਦੇ ਵਿੱਚ ਇਨਸਾਨੀਅਤ ਦੀ ਗੱਲ ਸੀ, ਜਿਹੜੀ ਅਕਾਲ ਪੁਰਖ ਅਤੇ ਮਨੁੱਖ ਅਤੇ ਅਕਾਲ ਪੁਰਖ ਦੇ ਰਿਸ਼ਤੇ ਦੀ ਗੱਲ ਕਰ ਰਹੀ ਸੀ, ਮਨੁੱਖ ਨੂੰ ਚੰਗਾ ਮਾਰਗ 'ਤੇ ਤੁਰਨ ਦੀ ਗੱਲ ਕਰ ਰਹੀ ਸੀ, ਮਨੁੱਖ ਨੂੰ ਯਥਾਰਥ ਦੇ ਨਾਲ ਜੋੜ ਰਹੀ ਹੈ, ਜਿੱਥੇ ਇਨਸਾਨੀਅਤ ਦੇ ਵਾਸਤੇ ਕੋਈ ਵੀ ਇੱਕ ਸਿੱਖਿਆ ਇੱਕ ਗੁਰ ਦੀ ਗੱਲ ਸੀ, ਗੁਰੂ ਨਾਨਕ ਪਾਤਸ਼ਾਹ ਨੇ ਇਕੱਤਰ ਕਰਕੇ ਲਿਆਂਦੀ। ਉਹਨਾਂ ਕਿਉਂਕਿ ਉਹ ਬਾਣੀ ਜਿਹੜੀ ਆ ਉਸਦਾ ਉਚਾਰਨ ਹੀ ਉਸ ਸਮੇਂ ਹੁੰਦਾ ਹੈ ਜਦੋਂ ਮਨੁੱਖ ਤੁਰ ਦੇ ਨਾਲ ਜੁੜ ਜਾਂਦਾ ਹੈ। ਇਸੇ ਕਰਕੇ ਬਾਣੀ ਨੂੰ ਕਿਹਾ ਗਿਆ ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਗੁਰਬਾਣੀ ਗਾਓ ਭਾਈ ਤਿੰਨ ਸਫਲ ਸਦਾ ਸੁਖ ਸਾਈ। ਇਹ ਤੁਰੋਂ ਆਈਏ ਪਾਓ ਉਸ ਅਵਸਥਾ 'ਚੋਂ ਆਈਏ ਜਦੋਂ ਅਕਾਲ ਪੁਰਖ ਦੇ ਨਾਲ ਇੱਕ ਮਿੱਕ ਹੋ। ਬਾਣੀ ਨੇ ਕਿਤੇ ਵੀ ਉੱਪਰ ਦੀ ਗੱਲ ਨਹੀਂ ਕੀਤੀ, ਜਿਸ ਤਰ੍ਹਾਂ ਆਪਾਂ ਆਮ ਬੋਲ ਚਾਲ ਕਹਿੰਦੇ ਉੱਪਰ ਵਾਲੇ ਕੋ ਪਤਾ ਹੋਗਾ, ਉੱਪਰ ਵਾਲੇ ਨੇ ਇਹ ਕੀਤਾ। ਬਾਣੀ 'ਚ ਕਿਤੇ ਵੀ ਦੇਖੋ, ਗੁਰਮਤ ਦੇ ਕੰਸੈਪਟ ਨੂੰ ਸਮਝਣਾ ਸੌਖਾ ਵੀ ਹੈਗਾ ਅਤੇ ਔਖਾ ਵੀ ਹੈਗਾ, ਜਿੰਨਾ ਚਿਰ ਅਸੀਂ ਉਸ ਨਾਲ ਪੂਰਾ ਪਰਿਚਿਤ ਨਹੀਂ ਹੁੰਦੇ। ਗੁਰਬਾਣੀ ਕਿਤੇ ਵੀ ਸਾਨੂੰ ਇਹ ਨਹੀਂ ਕਹਿੰਦੀ ਉੱਪਰ ਵਾਲਾ। ਅਰਸ਼ ਸ਼ਬਦ ਅਸੀਂ ਵਰਤੇ, ਅਰਸ਼ੀ ਫਰਸ਼ੀ, ਗੁਰਬਾਣੀ ਕਹਿੰਦੀ ਹੈ ਤੁਰੋ। ਤੁਰੋ ਦਾ ਮਤਲਬ ਹੈ ਵਾਸਤਵਿਕਤਾ ਵਿੱਚੋਂ, ਅੰਦਰੋਂ, ਸੱਚ 'ਚੋਂ, ਹਕੀਕਤ 'ਚੋਂ। ਜਦੋਂ ਜੈਸੋ ਮੈਂ ਆਵੈ ਖਸਮ ਕੀ ਬਾਣੀ, ਤੈਸੋੜਾ ਕਰੀ ਦਾ ਗਿਆਨ ਵੇ ਲਾ ਲਓ। ਇਹ ਕੋਈ ਵਹੀਆਂ ਨਹੀਂ ਉੱਤਰ ਕੇ ਆਈਆਂ। ਗੁਰੂ ਨਾਨਕ ਸਾਹਿਬ ਲਾਲੋ ਜੀ ਨੂੰ ਕਹਿੰਦੇ ਕਿ ਜਿਵੇਂ ਹੀ ਮੈਨੂੰ ਉਹ ਖਸਮ ਦੇ ਵਿਚਾਰ ਆਉਂਦੇ ਨੇ, ਖਸਮ ਦੀ ਬਾਣੀ ਮੇਰੇ ਕੋਲ ਆਉਂਦੀ ਹੈ, ਅਤੇ ਮੈਂ ਉਹ ਗਿਆਨ ਤੁਹਾਡੇ ਨਾਲ ਸਾਂਝਾ ਕਰਦਾ। ਇਹ ਧੁਰੋਂ ਆਉਂਦਾ ਹੈ, ਅਤੇ ਧੁਰੋਂ ਉਦੋਂ ਆਏਗਾ ਜਦੋਂ ਮਨੁੱਖ ਅੰਦਰੋਂ ਅਤੇ ਬਾਹਰੋਂ ਇੱਕ ਹੋਏਗਾ। ਜਿਹੜੇ 35 ਮਹਾਂਪੁਰਸ਼ਾਂ ਦਾ ਆਪਾਂ ਗੱਲ ਕਰਦੇ ਹਾਂ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਸ਼ੋਭਿਤ ਨੇ, ਉਹ ਅੰਦਰੋਂ ਅਤੇ ਬਾਹਰੋਂ ਇੱਕ ਸਨ। ਉਹਨਾਂ ਨੂੰ ਇਹ ਇਲਹਾਮ ਹੁੰਦਾ ਹੈ, ਕਿਸੇ ਹੋਰ ਨੂੰ ਨਹੀਂ। ਇਸੇ ਕਰਕੇ ਬਾਬਾ ਫਰੀਦ ਕਬੀਰ ਸਾਹਿਬ ਕਹਿੰਦੇ ਨੇ, ਲੋਕ ਜਾਣੇ ਇਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ। ਇਹ ਉਸ ਤਰ੍ਹਾਂ ਆਮ ਨਾਟਕ ਚੇਟਕ ਵਾਲੀ ਗੱਲ ਨਹੀਂ ਆ, ਇਹ ਧੁਰੋਂ ਆਇਆ ਹੋਇਆ ਬ੍ਰਹਮ ਵਿਚਾਰ ਹੈ, ਜੋ ਜਦੋਂ ਉਹ ਹਸਤੀਆਂ ਦੇ ਵਿੱਚ ਅਤੇ ਅਕਾਲ ਪੁਰਖ ਦੇ ਵਿੱਚ ਅੰਤਰ ਨਹੀਂ ਰਹਿ ਜਾਂਦਾ, ਅਬ ਤੋਂ ਜਾਏ ਚੜ੍ਹੇ ਸਿੰਘਾਸਨ, ਮਿਲਿਓ ਸਾਰੰਗ ਪਾਣੀ, राम कबीरा एक पाए है कौ ना सके पछाणी। जदों एक मिक हो जांदे आ, जदों रब ते रब वर्गे इन्हां मनुखां नूं परम मनुखां दे विच कोई अंतर नहीं रहिंदा, एक मिक हो जांदे ने, उन्हां दे ओही अलाही विचार जिहड़े ने ओ बाणी दे रूप दे विच सानू उपदेश देंदे ने, विचार हुंदी ते ओ उपदेश ही साडे जीवन दा मार्ग बनदा है। ओ जिहड़ा उपदेश है गुर का बचन बसा जी नाले, जे उसनू असीं अपना लैंदे हां ਉਹ ਸਾਡੇ ਨਾਲ ਰਹਿੰਦਾ ਹੈ। ਜਲ ਨਹੀਂ ਡੂਬੈ ਤਸਕਰ ਨਹੀਂ ਲੇਵੇ ਪਾਏ ਨਾ ਸਾਕੇ ਜਾਲੇ। ਉਹ ਸਾਡੇ ਨਾਲ ਹੋ ਗਿਆ, ਉਸਨੂੰ ਨਾ ਤਾਂ ਚੋਰ ਚੁਰਾ ਸਕਦਾ ਹੈ, ਨਾ ਪਾਣੀ 'ਚ ਡੁੱਬ ਸਕਦਾ ਹੈ, ਅਤੇ ਨਾ ਹੀ ਉਸ ਨੂੰ ਕੋਈ ਸਾੜ ਕੇ ਸਵਾਹ ਕਰ ਸਕਦਾ ਹੈ। ਜੇ ਸਾਡੇ ਅੰਦਰ ਇਹੋ ਜਿਹੀ ਭਾਵਨਾ ਪੈਦਾ ਹੋਈ ਹੁੰਦੀ ਤਾਂ ਅਸੀਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਸਰੂਪ ਨੂੰ ਪ੍ਰਗਟ ਗੁਰਾਂ ਦੀ ਦੇਹ ਨਹੀਂ ਕਹਿੰਦੇ, ਆਤਮਾ ਕਹਿੰਦੇ। ਕਿਉਂਕਿ ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬਚਨ ਨੇ ਜੋਤੀ ਜੋਤ ਸਮਾਣ ਲੱਗਿਆ, ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ, ਜਿਸ ਨੂੰ ਪੁਰਾਤਨ ਰਹਿਤਨਾਮਿਆਂ ਦੇ ਵਿੱਚ ਜਿਸਦਾ ਜ਼ਿਕਰ ਸੀ ਭਾਈ ਦੇਸਾ ਸਿੰਘ ਦਾ, ਸ਼ਾਇਦ ਮੈਂ ਐਗਜ਼ੈਕਟ ਨਾਮ ਮੈਂ ਨਹੀਂ ਕਹਿ ਸਕਦਾ, ਜਾਂ ਭਾਈ ਪ੍ਰਹਿਲਾਦ ਸਿੰਘ ਦਾ, ਉਸ ਨੂੰ ਉਹਦੇ ਵਿੱਚ ਵੀ ਇਹ ਸ਼ਬਦ ਸਨ, ਗੁਰੂ ਪੰਥ ਜੀ ਮਾਨੇ ਉਹ ਪ੍ਰਗਟ ਗੁਰਾਂ ਕੀ ਦੀ। ਜਿਸ ਨੂੰ ਗਿਆਨੀ ਗਿਆਨ ਸਿੰਘ ਨੇ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਕਰ ਦਿੱਤਾ। ਅਤੇ ਅੱਜ ਅਸੀਂ ਜਿਹੜਾ ਦੋਹਰਾ ਪੜ੍ਹਦੇ ਹਾਂ ਉਹ ਅਸੀਂ ਇਹੀ ਪੜ੍ਹਦੇ ਹਾਂ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਇਹ ਤਾਂ ਠੀਕ ਹੈ, ਆ ਗਿਆ ਭਾਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਨੂੰ ਤਾਂ, ਗ੍ਰੰਥ ਨੂੰ ਤਾਂ ਗੁਰੂ ਮੰਨ ਰਹੇ ਹਾਂ ਅਸੀਂ, ਪਰ ਗੁਰੂ ਸਾਹਿਬਾਨ ਦੀ ਆਤਮਾ, ਅਸੀਂ ਅਰਦਾਸ ਵੀ ਕਹਿੰਦੇ ਹਾਂ ਦਸ ਗੁਰੂ ਸਾਹਿਬਾਨ ਦੀ ਆਤਮਕ ਜੋਤ, ਪਰ ਅਸੀਂ ਉਸਨੂੰ ਗੁਰੂ ਦੀ ਦੇਹ ਮੰਨ ਕੇ ਇਹਨਾਂ ਵਿਚਾਰਾਂ ਤੋਂ ਵੀ, ਯਾਨੀ ਕਿ ਅਸੀਂ ਫਿਰ ਉਸਨੂੰ ਪਰਦੇ ਦੇ ਵਿੱਚ ਰੱਖ ਕੇ ਉਸ ਗਿਆਨ ਨੂੰ ਲੁਕਾ ਦਿੱਤਾ। ਇਸੇ ਕਰਕੇ ਬੰਦਾ ਕੌਣ ਹੈ, ਬੰਦਾ ਉਹੀ ਜੋ ਗੁਰੂ ਦੀ ਗੱਲ ਮੰਨਦਾ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੁਕਮ ਪਛਾਣੇ ਸੋ ਏਕੋ ਜਾਣੇ, ਬੰਦਾ ਕਹੀਏ ਸੋਈ। ਆਓ ਅਸੀਂ ਵੀ ਉਸ ਅਕਾਲ ਪੁਰਖ ਦੇ ਬੰਦੇ ਬਣੀਏ, ਅਤੇ ਬੰਦਗੀ ਦਾ ਇਹ ਦਾਨ ਜੋ ਹੈ ਉਹ ਗੁਰੂ ਸਾਹਿਬ ਕੋਲੋਂ ਮੰਗੀਏ, ਤਾਂ ਕਿ ਜਿਸ ਦੇ ਨਾਲ ਸਾਡਾ ਜੀਵਨ ਜਿਹੜਾ ਸਫਲ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵਨਿਊ ਸਾਊਥ ਵੈਸਟ, ਕੈਲਗਰੀ। प्रोग्राम दा ए हिस्सा तुहाडे तक मालवा टायर्स एंड सर्विसेज दे सहयोग नाल पहुंचाया जा रहा है। ए 24 घंटे 7 दिन मोबाइल सर्विसेज प्रदान करदे ने। इना तो किसी भी तरह दे नवे ते पुराने ट्रक एंड ट्रेलर टायर्स, व्हील बैलेंस एंड अलाइनमेंट्स, टायर रोटेशन एंड रिपेयर्स दीयां सेवावां लैण लई तुसी मालवा टायर्स नूं 403-899-1985 जां फिर 403-899-1984 ते संपर्क कर सकते हो। मालवा टायर्स एंड सर्विसेज दा पता है, बिल्डिंग नंबर 8616, 44th स्ट्रीट, साउथ ईस्ट, कैलगरी।
2: प्रोग्राम दा ए हिस्सा तुहाडे तक YYC होम केयर सर्विसेज दे सहयोग नाल पहुंचाया जा रहा है। ए किसे भी उम्र तो लैके बुजुर्गां तक दी घर विच रह के संभाल करदे ने। इना दे एक्सपीरियंस्ड पंजाबी केयर गिवर्स डेली एक्टिविटीज जिवें नवाउणा, दवाई देना, अपॉइंटमेंट्स ते लैके जाना या सफाई विच मदद करदे ने। तुहानू जेब विचों कोई भी खर्चा नहीं आएगा, ए सिद्धा सरकार नू बिल करदे ने। होर जानकारी लई कॉल करो 825-760-0983, 825-760-0983। प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गैराज मटेरियल दे नाल नाल सीटर ते फेंस दे समान बारे कोई भी जानकारी लैण लई 403-433-5555 यानी 403-433-5555 ते संपर्क कर सकदे हो। सुंदर लंबर इंडस्ट्रीज दा पता है 3501 23rd स्ट्रीट, नॉर्थ ईस्ट, कैलगरी।
1: वाहेगुरु जी का खालसा, वाहेगुरु जी की फतेह। कैलगरी च 24 घंटे 7 दिन चलन वाले इको एक धार्मिक पंजाबी रेडियो 102.7 FM तो हुण सरवण करो जी आद गुरु जुगो जुग अटल सत गुरु तन तन साहब श्री गुरु ग्रंथ साहब जी दा सच खंड श्री हरमंदर साहब श्री अमृतसर साहब जी विखे होया अज अमृत वेले दा मुख वाक ते व्याख्या। वाहेगुरु जी का खालसा, वाहेगुरु जी की फतेह।

ਫਤਿਹ। ਸਤਿਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਸ਼ਲ, ਅੰਤਰਜਾਮੀ ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਦੇ ਅੰਦਰ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਿਵਾਜੀ ਹੋਈ ਸਾਧ ਸੰਗਤ ਜੀਓ, ਸੋਢੀ ਸੁਲਤਾਨ ਚੌਥੇ ਪਾਤਸ਼ਾਹ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਆਏ ਹੋਏ ਸਤਿਗੁਰੂ ਜੀ ਦੇ ਪਾਵਨ ਸ੍ਰੀ ਮੁਖ ਵਾਕ, ਜੋ ਸਾਰਾ ਸਿੱਖ ਜਗਤ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰਦਾ ਹੈ, ਔਰ ਹਰ ਇੱਕ ਦੀ ਭਾਵਨਾ ਹੈ ਕਿ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਗੁਰੂ ਸਾਹਿਬ ਜੀ ਨੇ ਉਪਦੇਸ਼ ਬਖਸ਼ਿਆ ਹੈ, ਇਹ ਸਭ ਲੁਕਾਈ ਵਾਸਤੇ, ਸਭ ਸੰਸਾਰ ਵਾਸਤੇ ਸਾਂਝਾ ਉਪਦੇਸ਼ ਹੈ। ਕਿਉਂਕਿ ਗੁਰੂ ਕਾ ਘਰ ਇਹ ਸਾਰੀ ਸ੍ਰਿਸ਼ਟੀ ਵਾਸਤੇ ਸਾਂਝਾ ਹੈ। ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌ ਨਿੱਧ ਤੇਰੇ ਅਖੁੱਟ ਭੰਡਾਰਾ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਵਿੱਤਰ ਦਰਬਾਰ, ਜਿਸ ਦੇ ਬਾਬਤ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਰਸਨਾ ਤੋਂ ਬਚਨ ਫਰਮਾਏ, ਡਿੱਠੇ ਸਭੇ ਥਾਵ ਨਹੀਂ ਤੁਧ ਜੇਹਿਆ, ਬਦੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ, ਹਰਿ ਹਾਂ ਨਾਨਕ ਕਸਮਲ ਜਾਹੇ ਨਾਇ ਰਾਮਦਾਸ ਸਰ। ਜਿਸ ਵਰਗਾ ਕੋਈ ਹੋਰ ਅਸਥਾਨ ਨਹੀਂ ਹੈ, ਤਾਂ ਹੀ ਬਾਣੀ ਚ ਗੁਰੂ ਸਾਹਿਬ ਜੀ ਨੇ ਆਖਿਆ ਵੀ ਨਹੀਂ ਤੁਧ ਜੇਹਿਆ, ਤੇਰੇ ਵਰਗਾ ਕੋਈ ਹੋਰ ਅਸਥਾਨ ਨਹੀਂ ਹੈ, ਸਾਰੇ ਥਾਂ ਵੇਖੇ ਹਨ। ਤੇ ਸਾਧ ਸੰਗਤ ਜੀ, ਐਸਾ ਗੁਰੂ ਕਾ ਪਵਿੱਤਰ ਅਸਥਾਨ, ਗੁਰੂ ਕਾ ਦਰਬਾਰ, ਸੋ ਜਿਸ ਅਸਥਾਨ ਦੇ ਦਰਸ਼ਨ ਤੇ ਇਸ਼ਨਾਨ ਗੁਰੂ ਕਾ ਸਿੱਖ ਰੋਜ਼ ਮੰਗਦਾ ਹੈ। ਜਦੋਂ ਸਿੱਖ ਅਰਦਾਸ ਕਰਦਾ ਹੈ, ਗੁਰੂ ਘਰੇ ਅਰਦਾਸ ਹੋਵੇ ਜਾਂ ਨਿੱਜੀ ਨਿਤਨੇਮ ਕਰਕੇ ਅਰਦਾਸ ਕਰੇ ਤੇ ਬੇਨਤੀ ਕਰਦਾ, ਸਤਿਗੁਰੂ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੇ ਅਟਲ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਵੇਰੇ ਸ਼ਾਮ ਇਸ ਪਵਿੱਤਰ ਅਸਥਾਨ ਦੇ ਇਸ਼ਨਾਨ ਔਰ ਦਰਸ਼ਨਾਂ ਦੀ ਮੰਗ ਗੁਰੂ ਕਾ ਸਿੱਖ ਕਰਦਾ ਹੈ, ਉਹ ਦੇਸ਼ ਵਿੱਚ ਵੱਸਦਾ ਹੋਵੇ, ਵਿਦੇਸ਼ ਵਿੱਚ ਵੱਸਦਾ ਹੋਵੇ, ਸੰਸਾਰ ਦੇ ਕਿਸੇ ਕੋਨੇ ਤੇ ਵੱਸਦਾ ਹੋਵੇ। ਤੇ ਸਾਧ ਸੰਗਤ ਜੀ, ਐਸੇ ਪਵਿੱਤਰ ਦਰਬਾਰ ਸਾਹਿਬ ਦੀ ਤੇ ਗੁਰੂ ਕੇ ਸਰੋਵਰ ਸਾਹਿਬ ਦੀ ਮਹਿਮਾ ਸਤਿਗੁਰਾਂ ਨੇ ਅੰਮ੍ਰਿਤ ਬਾਣੀ ਦੇ ਵਿੱਚ ਜੋ ਆਪ ਫਰਮਾਈ, ਆਖਿਆ ਰਾਮਦਾਸ ਸਰੋਵਰ ਨਹਾਤੇ ਸਭ ਲਾਥੇ ਪਾਪ ਕਮਾਤੇ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਦੋਵਾਂ ਥਾਵਾਂ ਤੇ ਬਚਨ ਆਉਂਦੇ ਹਨ। ਸੰਤਹੁ ਰਾਮਦਾਸ ਸਰੋਵਰ ਨੀਕਾ, ਜੋ ਨਹਾਵੈ ਸੋ ਕੁਲ ਤਰਾਵੈ, ਉਧਾਰ ਹੋਆ ਹੈ ਜੀ ਅਕਾ। ਤੋ ਐਸਾ ਪਵਿੱਤਰ ਗੁਰੂ ਕਾ ਦਰਬਾਰ, ਜਿੱਥੋਂ ਸਾਧ ਸੰਗਤ ਜੀ ਸਤਿਗੁਰੂ ਜੀ ਨੇ ਪਾਵਨ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ, ਤੇ ਅੱਜ ਦਾ ਪਾਵਨ ਪਵਿੱਤਰ ਸ੍ਰੀ ਮੁਖਵਾਕ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਫਰਮਾਇਆ ਹੈ, ਜਿੱਥੇ ਆਪਾਂ ਸ੍ਰੀ ਮੁਖਵਾਕ ਦੀ ਵਿਚਾਰ ਸਰਵਣ ਕਰਨੀ ਹੈ, ਉੱਥੇ ਨਾਲ ਨਾਲ ਲੜੀਵਾਰ ਸ਼ਬਦ, ਜੋ ਸਾਧ ਸੰਗਤ ਜੀ ਅੱਜ 21 ਪਦਿਆਂ ਦਾ ਸ਼ਬਦ ਹੈ, ਮਾਰੂ ਸੋਲਹੇ ਸਰਲੇਖ ਹੇਠ ਜੋ ਮਹਾਰਾਜ ਸਾਹਿਬ ਜੀ ਨੇ ਬਾਣੀ ਉਚਾਰਨ ਕੀਤੀ ਹੈ। ਸੋ ਪਹਿਲਾਂ ਸ੍ਰੀ ਮੁਖਵਾਕ ਦੇ ਦਰਸ਼ਨ ਕਰੀਏ, ਫਿਰ ਲੜੀਵਾਰ ਅੰਮ੍ਰਿਤ ਬਾਣੀ ਦੀ ਵਿਚਾਰ ਸਰਵਣ ਕਰਾਂਗੇ। ਸਰਬੱਤ ਮਾਈ ਭਾਈ ਮਨ ਬਿਰਤੀਆਂ ਦੀ ਇਕਾਗਰਤਾ, ਰਸਨਾ ਦੀ ਪਵਿੱਤਰਤਾ ਵਾਸਤੇ

तू ही राग है। धन श्री गुरु अर्जन देव साहब जी महाराज अपनी रसना तो उचारण करते हैं, जिन्हां सतगुरां ने अज दा श्री मुख वाक बख्शिश किया। कुछ बेनती सतगुरां दे संबंध विच, गरीब नवाज साहब जी का अवतार होया है पंचम पातशाह दा श्री गोइंदवाल साहब की धरती ते, बिक्रमी संमत 1620 वैसाख वदी 7 नूं श्री गोइंदवाल साहब की पावन धरती। धन धन पिता श्री गुरु रामदास साहब जी महाराज ते धन धन माता बीबी भानी जी दे ग्रह विखे चुबारा साहब वाले स्थान ते पंचम पातशाह महाराज का अवतार होया है गोइंदवाल साहब की धरती ते। 1615 दे विच बाबे पृथ्वी चंद का जन्म होया, 1618 बिक्रमी नूं बाबा महादेव जी का आगमन होया, 1620 बिक्रमी वैसाख वदी 7 नूं धन श्री गुरु अर्जन देव साहब महाराज का प्रकाश होया। बचपन दे 11 साल अपने नाना सतगुरु भल्ले अमरदास गुण तेरे तेरी उपमा तोहे बण आवै श्री गुरु अमरदास साहब महाराज जी की चरण शरण विच बतीत होए, ते उन्हां दिनां दे विच चुबारा साहब वाले स्थान ते गोइंदवाल साहब की धरती ते आप जी नूं वरदान प्राप्त होया सी। जदों रिड़दिआं रिड़दिआं नाना सतगुरु जी ने पलंगे नूं फड़ करके ते किलकारियां मारियां ते अपने शरीर नूं हिलाया ते नाल पलंगा भी हिला दिता। महाराज ने नेत्र मूंदे होए सी, समाधि विच लीन सन पलंगे ते, ते गरीब नवाज ने कहा किहड़ा वड्डा पुरख है भारी जिन्हें मंजी हिलाई साडी सारी। पास ही झाड़ू की सेवा कर रहे सन धन धन बीबी भानी जी, तीजे पातशाह दे सपुत्री, चौथे पातशाह दे पत्नी ते पंचम पातशाह दे माता जी। उन्हां ने आख्या सतगुरु पिता जी आप जी का दोहता है होर कोई नहीं। ते जिस वेले फिर महाराज साहब जी ने दोवां बाहां तो फड़ करके प्यार दिता, गोदी च बिठाया, सिर ते हथ फेरिया ते वरदान दिता, दोहे ता बाणी का बोहे था, वड्डे भारी गुरु होणगे। इह आप जी नूं बचपन विच वरदान प्राप्त होया ते कहा सी कि साडा दोहता बाणी दा जहाज रचेगा। समें दे नाल साध संगत जी 1638 बिक्रमी भादों सुदी एकम वाले दिन भादरों की मस्या तो अगले दिन 18 साल की शरीर कारबला दे विच इस धरती ते श्री अमृतसर साहब की धरती ते, उदों नां सी गुरु का चक, दूजा नाम होया श्री रामदासपुर साहब, तीसरा नाम है श्री अमृतसर साहिब। पिता सतगुरु रामदास साहब महाराज जी ने लाहौर तो बुला के आप जी नूं गुरता गद्दी दा तख्त बख्शिया। 18 साल की शरीर कारबला विच गुरु अर्जन देव साहब जी महाराज गुरियाई दे तख्त ते सोभनीक होए। ते फिर महाराज साहब जी ने 24 साल ते 9 महीने साध संगत जी गुरियाई कीती है, 43 साल 1 महीना ते 15 दिन सारी शरीर कारबला होई है धन श्री गुरु अर्जन देव साहब महाराज जी दी। इह है इतिहासक पक्ष, इह है शरीरक पक्ष, ते जोत सरूप करके ते सतगुर मेरा सदा सदा ना आवे ना जाए, ओह अविनाशी पुरख है सब मह रहिआ समाए। गरीब नवाज सतगुरु सच्चे पातशाह जी ने फिर पिता सतगुरु जी की आरंभ कीती हुई सेवा नूं अगे सतगुरु जी ने वधाया और श्री संतोखसर साहब ते श्री अमृतसर सरोवर साहब नूं 1643 बिक्रमी संमत नूं पौड़ियां ते परिक्रमा पक्कियां करवाईयां। 1645 बिक्रमी संमत माघ दी संगरांद माघी दे दिहाड़े ते सचखंड श्री हरिमंदर साहब जी दे नीं रखाई ते दरबार साहब की रचना आप जी ने करवाई। ऐसा पवित्र दरबार तो साध संगत जी ते ऐसा पवित्र गुरु का सरोवर, जिस सरोवर साहब की लंबाई 500 फुट है, डूंघाई 490 फुट है, वाहिगुरु चौड़ाई 490 फुट है ते डूंघाई 17 फुट है, और साध संगत जी दर्शनी ड्योढ़ी तो लेकर के दरबार साहब तक जो पावन पुल जाता है ये 21 फुट चौड़ा ते 240 फुट लम्मा है, और 66x66 का थड़ा है सरोवर साहब दे विच दरबार साहब का, ते सरोवर साहब दे ऐन मध्य भाग दे विच हर जपे हर मंदिर साजिया संत भगत गुण गावह राम श्री दरबार साहब की रचना करवाई। दरबार साहब दियां परिक्रमा उदाली दियां 13-13 फुट चौड़ियां हन, तो ऐसे गरीब नवाज ते इसे तरह पुल दे थले 38 स्वर्ग द्वारियां हन जो अमृत जल दे निकास वास्ते।
ਇਹ ਸਤਿਗੁਰੂ ਜੀ ਨੇ 1645 ਬਿਕਰਮੀ ਸੰਮਤ ਨੂੰ ਦਰਬਾਰ ਸਾਹਿਬ ਦੀ ਨੀਂਹ ਰਖਾ ਕੇ ਤੇ ਫਿਰ ਦਰਬਾਰ ਸਾਹਿਬ ਦੀ ਰਚਨਾ ਕਰਵਾਈ। 1647 ਬਿਕਰਮੀ ਨੂੰ ਗੁਰੂ ਘਰ ਦੇ ਸਾਰੇ ਸਰੋਵਰ ਸਾਹਿਬਾਂ ਵਿੱਚੋਂ ਆਕਾਰ ਵਿੱਚ ਜੋ ਵੱਡਾ ਸਰੋਵਰ ਹੈ ਸ੍ਰੀ ਤਰਨ ਤਾਰਨ ਸਾਹਿਬ ਸਰੋਵਰ ਸਾਹਿਬ ਦੀ ਰਚਨਾ ਕਰਵਾਈ। 1650 ਬਿਕਰਮੀ ਸੰਮਤ ਨੂੰ ਦੁਆਬੇ ਦੀ ਧਰਤੀ ਤੇ ਭਾਗ ਲਾਉਂਦਿਆਂ ਸ੍ਰੀ ਕਰਤਾਰਪੁਰ ਸਾਹਿਬ ਨਗਰੀ ਦੀ ਮੋਹੜੀ ਗੱਡ ਕੇ ਨਗਰੀ ਵਸਾਈ। 1652 ਦੇ ਵਿੱਚ ਜਦੋਂ ਵੱਡੇ ਭਰਾਤਾ ਬਾਬਾ ਪ੍ਰਿਥੀ ਚੰਦ ਜੀ ਝਗੜਾ ਕਰਦੇ ਸੀ, ਈਰਖਾ ਕਰਦੇ ਸੀ, ਮਹਾਰੇ ਕਹਿੰਦੇ ਅਸੀਂ ਕੋਈ ਝਗੜਾ ਨਹੀਂ ਕਰਨਾ, ਅਸੀਂ ਅੰਮ੍ਰਿਤਸਰ ਸਾਹਿਬ ਛੱਡ ਕੇ ਹੀ ਪਰਾਂ ਚਲੇ ਜਾਂਦੇ ਹਾਂ। ਵਡਾਲੀ ਨਗਰ ਦੇ ਵਿੱਚ ਚਰਨ ਪਾਏ ਤੇ ਗੁਰੂ ਕੀ ਵਡਾਲੀ ਬਣ ਗਈ ਤੇ 1652 ਦੇ ਵਿੱਚ ਉੱਥੇ ਫਿਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਬਚਨਾਂ ਦੇ ਨਾਲ ਮੀਰੀ ਪੀਰੀ ਦੇ ਮਾਲਕ ਦੇਗ ਤੇਗ ਦੇ ਧਣੀ ਬੰਦੀ ਛੋੜ ਦਾਤਾ ਮਹਾਂਬਲੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਅਵਤਾਰ ਹੋਏ ਆ। ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਨੂੰ ਆ ਕੇ ਭਾਗ ਲਾਏ ਤੇ 1659 ਬਿਕਰਮੀ ਸੰਮਤ ਦੇ ਅੰਤਲੇ ਦਿਨਾਂ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦਾ ਤੀਸਰਾ ਸਰੋਵਰ ਰਚਿਆ ਸ੍ਰੀ ਰਾਮਸਰ ਸਾਹਿਬ। ਉਹਦੇ ਕੰਢੇ ਤੇ ਬੈਠ ਕੇ ਸ੍ਰੀ ਗੋਇੰਦਵਾਲ ਸਾਹਿਬ ਤੋਂ ਪਾਲਕੀ ਸਾਹਿਬ ਚ ਪੋਥੀਆਂ ਸਾਹਿਬ ਲਿਆ ਕਰਕੇ ਤੇ ਸ੍ਰੀ ਰਾਮਸਰ ਸਰੋਵਰ ਦੇ ਕੰਢੇ ਤੇ ਬੈਠ ਕੇ ਭਾਈ ਗੁਰਦਾਸ ਸਾਹਿਬ ਜੀ ਨੂੰ ਲਿਖਾਰੀ ਲਾ ਕੇ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਸਾਰੀ ਬਾਣੀ ਸਤਿਗੁਰੂ ਜੀ ਨੇ ਲਿਖਵਾਈ ਤੇ 1661 ਬਿਕਰਮੀ ਸੰਮਤ ਭਾਦਰੋਂ ਸੁਦੀ ਏਕਮ ਭਾਦਰੋਂ ਦੀ ਮੱਸਿਆ ਤੋਂ ਅਗਲਾ ਦਿਨ ਜਿਸ ਦਿਨ ਸਤਿਗੁਰੂ ਪੰਚਮ ਪਾਤਸ਼ਾਹ ਨੂੰ ਗੁਰਿਆਈ ਪ੍ਰਾਪਤ ਹੋਈ ਸੀ ਆਪਣੇ ਗੁਰਤਾ ਗੱਦੀ ਦਿਵਸ ਵਾਲੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪਹਿਲਾ ਪ੍ਰਕਾਸ਼ ਕਰਵਾਇਆ। ਬਿਕਰਮੀ ਸੰਮਤ 1661 ਹੈ ਤੇ ਈਸਵੀ ਸੰਨ 1604 ਹੈ ਤੇ ਇਹਦੇ ਤੋਂ ਸਾਧ ਸੰਗਤ ਜੀ ਇਸੇ ਸਾਲ ਹੀ ਆਪਣੇ ਸਾਹਿਬਜ਼ਾਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਦੀ 9 ਸਾਲ ਦੀ ਉਦੋਂ ਉਮਰ ਸੀ ਪਹਿਲਾ ਆਨੰਦ ਕਾਰਜ ਮਹਾਰਾਜ ਸਾਹਿਬ ਜੀ ਨੇ ਕੀਤਾ ਹੈ। ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਬਰਾਤ ਲੈ ਕਰਕੇ ਸਤਿਗੁਰੂ ਜੀ ਡੱਲੇ ਨਗਰ ਵਿੱਚ ਪਹੁੰਚੇ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਨੇੜੇ ਤੇ ਬਾਬਾ ਨਰਾਇਣ ਦਾਸ ਜੀ ਮਾਤਾ ਭਾਗ ਭਰੀ ਜੀ ਤਿੰਨਾਂ ਦੇ ਸਪੁੱਤਰੀ ਮਾਤਾ ਦਮੋਦਰੀ ਜੀ ਦੇ ਨਾਲ ਪਹਿਲਾ ਆਨੰਦ ਕਾਰਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਸਤਿਗੁਰੂ ਪੰਚਮ ਪਾਤਸ਼ਾਹ ਨੇ ਕੀਤਾ ਤੇ ਇੱਕ ਰਾਤ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਵੀ ਰਹੇ ਸੀ ਜਿੱਥੇ ਗੁਰਦੁਆਰਾ ਸ੍ਰੀ ਸੇਹਰਾ ਸਾਹਿਬ ਹੈ ਜਿਹਦਾ ਪੁਰਾਤਨ ਪਹਿਲਾ ਨਾਮ ਧਰਮਸ਼ਾਲਾ ਸੀ। ਸੋ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਨੇ ਐਸੇ ਪਰਿ ਉਪਕਾਰ ਕਰਦਿਆਂ ਹੋਏ ਆ ਤੇ 1663 ਬਿਕਰਮੀ ਸੰਮਤ ਤੇ 1606 ਈਸਵੀ ਸੰਨ ਨੂੰ ਜੇਠ ਸੁਦੀ 4 ਦੋਹਾੜ ਵਾਲੇ ਦਿਨ ਗਰੀਬ ਨਵਾਜ ਸਾਹਿਬ ਜੀ ਨੇ ਫਿਰ ਲਾਹੌਰ ਦੇ ਵਿੱਚ ਤੱਤੀ ਲੋਹ ਤੇ ਚੌਂਕੜਾ ਲਾਉਂਦਿਆਂ ਉਬਲਦੀ ਦੇਗ ਵਿੱਚ ਬੈਠਦਿਆਂ ਸੀਸ ਤੇ ਤੱਤਾ ਰੇਤਾ ਪੈ ਰਿਹਾ ਜਬਰ ਤੇ ਜ਼ੁਲਮ ਦਾ ਮੁਕਾਬਲਾ ਸਬਰ ਤੇ ਸ਼ਾਂਤੀ ਦੇ ਨਾਲ ਕਰਦਿਆਂ ਔਰ ਭਾਣਾ ਮੰਨਣ ਦਾ ਉਪਦੇਸ਼ ਦਿੰਦਿਆਂ ਰਸਨਾ ਤੋਂ ਬਚਨ ਫਰਮਾਏ ਜਾ ਰਹੇ ਸੀ ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ ਉਲਾਹਨੋ ਮੈਂ ਕਾਹੂ ਨਾ ਦੀਓ ਮਨ ਮੀਠ ਤੁਹਾਰੋ ਕੀਓ ਤੋ ਐਸੇ ਬਚਨ ਫਰਮਾਉਂਦਿਆਂ ਆ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ ਜਿਨ੍ਹਾਂ ਸਤਿਗੁਰਾਂ ਨੇ ਸਾਧ ਸੰਗਤ ਜੀ ਇਹ ਬਾਣੀ ਦਾ ਜਹਾਜ਼ ਤਿਆਰ ਕੀਤਾ ਤੇ ਸਭ ਤੋਂ ਵੱਧ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਾਣੀ ਕੇ ਬੋਹਿਤ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਹੈ। ਆਪ ਜੀ ਨੇ 30 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਹੈ। ਜਿਹੜੇ ਗੁਰੂ ਕੇ ਸਿੱਖ ਅੰਮ੍ਰਿਤ ਬਾਣੀ ਦਾ ਸ੍ਰੀ ਸਹਿਜ ਪਾਠ ਕਰਦੇ ਹਨ ਉਹ ਭਲੀ ਪ੍ਰਕਾਰ ਜਾਣਦੇ। ਪਹਿਲੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਜੋ ਰਾਗਾਂ ਚ ਆਉਂਦੀ ਹੈ 19 ਰਾਗਾਂ ਵਿੱਚ ਹੈ। ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ 22 ਵਾਰਾਂ ਦੇ ਵਿੱਚੋਂ 9 ਵਾਰਾਂ ਵਿੱਚ ਆਉਂਦੀ ਹੈ, ਗਿਣਤੀ ਦੇ 63 ਸਲੋਕ ਹਨ। ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੀ ਬਾਣੀ 17 ਰਾਗਾਂ ਵਿੱਚ ਹੈ। ਚੌਥੇ ਪਾਤਸ਼ਾਹ ਮਹਾਰਾਜ ਦੀ ਤੇ 5ਵੇਂ ਪਾਤਸ਼ਾਹ ਸਤਿਗੁਰਾਂ ਦੀ ਬਾਣੀ ਦੋਵਾਂ ਗੁਰੂ ਸਾਹਿਬਾਂ ਦੀ ਬਾਣੀ 30-30 ਰਾਗਾਂ ਦੇ ਵਿੱਚ ਹੈ। ਸ੍ਰੀ ਰਾਗ ਤੋਂ ਲੈ ਕੇ ਪ੍ਰਭਾਤੀ ਤੱਕ 30 ਰਾਗ ਰਾਗਣੀਆਂ ਬਣਦੇ ਹਨ ਤੇ ਸਾਧ ਸੰਗਤ ਜੀ ਸਤਿਗੁਰੂ ਨਾਵੇਂ ਪਾਤਸ਼ਾਹ ਦੀ ਬਾਣੀ ਗਰੀਬ ਨਵਾਜ ਸਾਹਿਬ ਜੀ ਨੇ 15 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਹੈ। ਤੋ ਐਸੇ ਗਰੀਬ ਨਵਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਿਨ੍ਹਾਂ ਦੀ ਬਾਬਤ ਭੱਟ ਸਾਹਿਬਾਨਾਂ ਨੇ ਆਖਿਆ ਧਰਨ ਗਗਨ ਨਵ ਖੰਡ ਮਹਿ ਜੋਤ ਸਵੈ ਰੂਪੀ ਰਹੇ ਓ ਭਰ ਭਨ ਮਥੁਰਾ ਕਛੁ ਭੇਦ ਨਹੀਂ ਗੋਰੇ ਅਰਜੁਨ ਪ੍ਰਤੱਖ ਹਰ। ਪ੍ਰਤੱਖ ਹਰੀ ਦਾ ਸਰੂਪ ਸਤਿਗੁਰੂ ਸੂਹੀ ਰਾਗ ਦੇ ਅੰਦਰ ਗਰੀਬ ਨਵਾਜ ਕਿਰਪਾ ਕਰਦੇ ਹਨ। 15ਵਾਂ ਸਥਾਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੂਹੀ ਰਾਗ ਦਾ ਔਰ ਗਰੀਬ ਨਵਾਜ ਸਤਿਗੁਰੂ ਪੰਚਮ ਪਾਤਸ਼ਾਹ

0: ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਿ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਕੀਤੀ ਹੈ ਆਪਣੇ ਦਾਸ ਦੇ ਜਿਹੜੇ ਅਨੇਕਾਂ ਵਿੰਗ ਸੀ ਨਾ ਉਹ ਮਹਾਰਾਜ ਸਾਹਿਬ ਜੀ ਨੇ ਦੂਰ ਕਰ ਦਿੱਤੇ ਹਨ। ਸਾਧ ਸੰਗਤ ਜੀ ਇੱਥੇ ਮਨ ਦੇ ਵਿੰਗਾਂ ਦੀ ਗੱਲ ਹੈ ਕਿ ਮਨ ਦੇ ਜਿਹੜੇ ਵਿੰਗ ਮਨ ਦੇ ਵਾਲ ਮਨ ਦੇ ਛਾਲ ਉਹ ਸਾਰੇ ਸਤਿਗੁਰੂ ਜੀ ਨੇ ਅਨੇਕ ਵਿੰਗ ਅਨੇਕਾਂ ਜਿਹੜੇ ਵਿੰਗ ਪਏ ਹੋਏ ਸੀ ਨਾ ਮਨ ਦੇ ਵਿੱਚ ਹਿਰਦੇ ਦੇ ਵਿੱਚ ਦਾਸ ਕੇ ਪਰ ਹਰਿਆ ਆਪਣੇ ਦਾਸ ਦੇ ਪਰ ਵਿਸ਼ੇਸ਼ ਕਰਕੇ ਨਾਸ ਕਰ ਦਿੱਤੇ ਦੂਰ ਕਰ ਦਿੱਤੇ। ਸੋ ਜਿੱਥੇ ਤਨ ਦੇ ਮਹਾਰਾਜ ਸਾਹਿਬ ਜੀ ਵਲ ਵਿੰਗ ਵੀ ਦੂਰ ਕਰ ਦਿੰਦੇ ਹਨ ਸੋ ਤਨ ਕਰਕੇ ਵੀ ਜੇ ਕੋਈ ਰੋਗ ਹੈ ਦੁੱਖ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਦਿੰਦੇ ਆ ਸਰੀਰ ਦੇ ਕਸ਼ਟ ਵੀ ਦੂਰ ਕਰ ਦਿੰਦੇ। ਇੱਥੇ ਮਨ ਦੇ ਵਿੰਗਾਂ ਦੀ ਵਿਚਾਰ ਹੈ ਜਿਹੜੇ ਮਨ ਦੇ ਵਿੱਚ ਕਿਉਂਕਿ ਮਨ ਦੇ ਵਲ ਵਿੰਗ ਛੇਤੀ ਨਿਕਲਦੇ ਨਹੀਂ ਨਾ ਆਪਣੇ ਆਪ ਇਹ ਵਾਹਿਗੁਰੂ ਪਰਮੇਸ਼ਰ ਕਿਰਪਾ ਕਰਕੇ ਤੇ ਮਨ ਦੇ ਵਾਲ ਵਿੰਗ ਦੂਰ ਕਰ ਦਿੰਦੇ ਆ। ਜਿੰਨਾ ਚਿਰ ਮਨ ਦੇ ਵਿੱਚ ਕੋਈ ਵਿੰਗ ਹੈ ਕੋਈ ਟਿੱਬੇ ਟੋਏ ਹਨ ਉਹਨਾਂ ਚਿਰ ਸਾਧ ਸੰਗਤ ਜੀ ਵਾਹਿਗੁਰੂ ਪਰਮੇਸ਼ਰ ਦੀ ਖੁਸ਼ੀ ਪ੍ਰਾਪਤ ਨਹੀਂ ਹੁੰਦੀ ਹੈ। ਬਾਬਾ ਫਰੀਦ ਸਾਹਿਬ ਜੀ ਨੇ ਆਖਿਆ ਨਾ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ ਕਹਿੰਦੇ ਮਨ ਨੂੰ ਮੈਦਾਨ ਵਰਗਾ ਪੱਧਰਾ ਕਰ ਦੇ ਭਾਈ ਮਨ ਦੇ ਵਿੱਚ ਜਿਹੜੇ ਵਿੰਗ ਪਏ ਹੋਏ ਆ ਨਾ ਟੋਏ ਟਿੱਬੇ ਪਏ ਹੋਏ ਆ ਉੱਚਾ ਨੀਵਾਂਪਣ ਬਣਿਆ ਹੋਇਆ ਈਰਖਾ ਵੈਰ ਵਿਰੋਧ ਇਹ ਸਾਰੇ ਵਿੰਗ ਜਿਹੜੇ ਆ ਇਹਨਾਂ ਨੂੰ ਦੂਰ ਕਰ ਦੇਣਾ ਕਰ। ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ ਅੱਗੇ ਮੂਲ ਨਾ ਆਪਸੀ ਦੋਜਕ ਸੰਧੀ ਪਾਹੇ ਫਿਰ ਅੱਗੇ ਦੋਜਕਾਂ ਦੀ ਅੱਗ ਨਹੀਂ ਸਾੜੇਗੀ। ਇਸ ਕਰਕੇ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿੰਦੇ ਕਿ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਦਾਸਾਂ ਦੇ ਅਨੇਕਾਂ ਜਿਹੜੇ ਵਲ ਵਿੰਗ ਸੀ ਉਹ ਦੂਰ ਕਰ ਦਿੱਤੇ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਪਾਸ ਤਲਵੰਡੀ ਚੌਧਰੀਆਂ ਦਾ ਇੱਕ ਪ੍ਰੇਮੀ ਰੋਜ਼ ਦਹੀਂ ਲੈ ਕੇ ਆਉਂਦਾ ਹੁੰਦਾ ਸੀ। ਇੱਕ ਲੱਤ ਉਹਦੀ ਕੰਮ ਕਰਦੀ ਸੀ ਇੱਕ ਲੱਤ ਤੇ ਪੋਲੀਓ ਹੋਇਆ ਸੀ ਸੁੱਕੀ ਹੋਈ ਸੀ ਲੱਤ ਪੌੜੀ ਨਾਲ ਚੱਲ ਕੇ ਆਉਂਦਾ ਸੀ। ਇੱਕ ਦਿਨ ਪਿੰਡ ਦੇ ਚੌਧਰੀ ਨੇ ਸੋ ਜਿਹਦੇ ਮਨ ਦੇ ਵਿੱਚ ਬੜੇ ਵਲ ਵਿੰਗ ਸੀ ਉਹਨੇ ਪੌੜੀ ਖੋਹ ਲਈ ਉਹਨੇ ਆਖਿਆ ਇੰਨਾ ਚਿਰ ਹੋ ਗਿਆ ਤੈਨੂੰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸ ਦਹੀਂ ਲੈ ਕੇ ਜਾਂਦੇ ਨੂੰ ਤੇਰੀ ਲੱਤ ਤਾਂ ਠੀਕ ਨਹੀਂ ਕੀਤੀ। ਤੇ ਜਦੋਂ ਦੇਰੀ ਨਾਲ ਆਇਆ ਤੇ ਇੱਧਰ ਮਹਾਰਾਜ ਸਾਹਿਬ ਜੀ ਬੈਠੇ ਹੋਏ ਪੰਗਤ ਵਿੱਚ ਤੇ ਸਾਧ ਸੰਗਤ ਜੀ ਗਰੀਬ ਨਵਾਜ ਸਾਹਿਬ ਜੀ ਨੇ ਪ੍ਰਸ਼ਾਦਾ ਛਕਿਆ ਤੇ ਪੁੱਛਿਆ ਪ੍ਰੇਮੀਆਂ ਅੱਗੇ ਤੇ ਵੇਲੇ ਸਿਰ ਆਉਣਾ ਅੱਜ ਦੇਰੀ ਨਾਲ ਕਿਉਂ ਆਇਆ। ਆਖਿਆ ਮਹਾਰਾਜ ਨਗਰ ਦੇ ਚੌਧਰੀ ਨੇ ਮੇਰੀ ਪੌੜੀ ਖੋਹ ਲਈ ਸੀ। ਮਹਾਰਾਜ ਕਹਿੰਦੇ ਹੋਰ ਤਾਂ ਨਹੀਂ ਕੁਝ ਆਖਿਆ। ਮਹਾਰਾਜ ਉਹ ਕਹਿੰਦਾ ਸੀ ਵੀ ਇੰਨਾ ਚਿਰ ਹੋ ਗਿਆ ਤੈਨੂੰ ਸੇਵਾ ਕਰਦੇ ਨੂੰ ਤੇਰੀ ਲੱਤ ਤਾਂ ਗੁਰੂ ਨੇ ਠੀਕ ਨਹੀਂ ਕੀਤੀ। ਸਤਿਗੁਰੂ ਕਹਿੰਦੇ ਪ੍ਰੇਮੀਆਂ ਸਾਨੂੰ ਖਿਆਲ ਹੀ ਨਹੀਂ ਆਇਆ ਭਾਈ ਤੇਰੀ ਲੱਤ ਦਾ। ਜਾ ਇੱਥੇ ਸ਼ਾਹ ਹੁਸੈਨ ਦੇ ਕੋਲੇ ਉਹ ਮੁਸਲਮਾਨੀ ਫਕੀਰ ਸੀ ਇੱਕ। ਮਹਾਰਾਜ ਕਹਿੰਦੇ ਉਹਦੇ ਕੋਲੇ ਜਾ ਕੇ ਸਾਡਾ ਨਾਮ ਲਈ ਆਖੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਭੇਜਿਆ ਮੇਰੀ ਲੱਤ ਠੀਕ ਕਰ ਦੇ। ਉਹ ਹੈ ਸੀ ਬੰਦਗੀ ਵਾਲਾ ਮਹਾਰਾਜ ਦਾ ਪ੍ਰੇਮੀ ਸੀ ਉਹਦਾ ਸੁਭਾਅ ਬੜਾ ਗੁੱਸੇ ਵਾਲਾ ਸੀ। ਜਿਹੜਾ ਉਹਦੇ ਨੇੜੇ ਜਾਂਦਾ ਉਹ ਸੋਟਿਆਂ ਨਾਲ ਕੁੱਟਣ ਲੱਗ ਪੈਂਦਾ ਸੀ ਨੇੜੇ ਸੀ ਨਹੀਂ ਸੀ ਆਉਣ ਦਿੰਦਾ। ਕਈ ਸਾਧੂ ਇਸ ਤਰ੍ਹਾਂ ਦੇ ਹੁੰਦੇ ਸਾਧ ਸੰਗਤ ਜੀ ਉਹ ਕਿਸੇ ਨੂੰ ਨੇੜੇ ਨਹੀਂ ਲੱਗਣ ਦਿੰਦੇ। ਤਾਂ ਉਸ ਵੇਲੇ ਫਿਰ ਜਦੋਂ ਉਹਦੇ ਕੋਲੇ ਗਿਆ ਜਾ ਕੇ ਆਖਿਆ ਜੀ ਮੇਰੀ ਲੱਤ ਠੀਕ ਕਰ ਦਿਓ। ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਆਪ ਜੀ ਦੇ ਪਾਸ ਭੇਜਿਆ ਉਹ ਸੋਟਾ ਲੈ ਕੇ ਤੇ ਮਗਰ ਲੱਗ ਗਿਆ। ਕਹਿੰਦਾ ਦੱਸਾਂ ਤੈਨੂੰ ਪਤਾ ਕਰਦੇ ਕਰਾਉਂਦੇ ਸਭ ਕੋਈ ਗੁਰੂ ਅਮਰਦਾਸ ਸਾਹਿਬ ਆਪ ਆ ਤੇ ਨਾਮ ਮੇਰਾ ਲਾ ਦਿੰਦੇ ਆ ਠੀਕ ਆਪ ਕਰਦੇ ਆ। ਤੇ ਜਿਸ ਵੇਲੇ ਸੋਟਾ ਲੈ ਕੇ ਮਗਰ ਲੱਗਾ ਤੇ ਉਹਨੇ ਵੇਖਿਆ ਵੀ ਇਹਨੇ ਹੁਣ ਛੱਡਣਾ ਨੀ ਮੇਰੇ ਮਾਰੂ ਸੋਟੇ ਹੁਣ। ਜਦੋਂ ਭੱਜਿਆ ਤੇ ਪੌੜੀ ਉੱਥੇ ਹੀ ਰਹਿ ਗਈ ਤੇ ਦਵਾ ਦਵਾ ਭੱਜਿਆ ਤੇ ਦੋਵੇਂ ਲੱਤਾਂ ਤੇ ਭੱਜਿਆ ਜਾਵੇ ਉਹ ਚੱਲ ਪਈ ਲੱਤ ਬਹਾਨਾ ਬਣਿਆ ਇਸ ਤਰ੍ਹਾਂ। ਫਿਰ ਉਹਨੇ ਸੋਚਿਆ ਵੀ ਹੁਣ ਭਾਵੇਂ ਲੱਕ ਚ ਮਾਰ ਹੀ ਦਵੇ ਕਰਾਂ ਜਾ ਕੇ ਸਤਿਕਾਰ ਕਰਨਾ ਮੱਥਾ ਟੇਕਣਾ। ਆ ਕੇ ਨਮਸਕਾਰ ਕੀਤੀ ਵੀ ਬੜੀ ਕਿਰਪਾ ਕੀਤੀ ਜੀ ਮੇਰੀ ਲੱਤ ਠੀਕ ਹੋ ਗਈ। ਉਹਨੇ ਕਿਹਾ ਮੈਂ ਨੀ ਕੁਝ ਵੀ ਕੀਤਾ ਕੀਤਾ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਤੈਨੂੰ ਠੀਕ ਆ ਬਹਾਨਾ ਮੇਰਾ ਬਣਾ ਦਿੱਤਾ। ਇਸ ਤਰ੍ਹਾਂ ਬਾਹਰਲੇ ਜਿਹੜੇ ਵਿੰਗ ਵਾ ਇਹ ਵੀ ਸਤਿਗੁਰੂ ਠੀਕ ਕਰ ਦਿੰਦੇ ਆ ਤੇ ਜਿਹੜੇ ਮਨ ਵਿੱਚ ਵਿੰਗ ਪਏ ਹੋਏ ਆ ਇਹ ਵੀ ਦੂਰ ਕਰਕੇ ਮਨ ਨੂੰ ਵੀ ਸਿੱਧਾ ਪੱਧਰਾ ਕਰ ਦਿੰਦੇ ਹਨ।
1: ਕਰ ਕਿਰਪਾ ਪ੍ਰਭ ਆਪਣਾ ਕਰਿਆ।
0: ਕਿੰਨਾ ਦਾਸਾਂ ਦੇ ਇਹ ਵਿੰਗ ਦੂਰ ਕੀਤੇ ਗੁਰੂ ਸਾਹਿਬ ਜੀ ਨੇ ਪਰਮੇਸ਼ਰ ਨੇ ਜਿਨ੍ਹਾਂ ਉੱਤੇ ਕਿਰਪਾ ਕਰਕੇ ਪ੍ਰਭੂ ਨੇ ਆਪਣਾ ਕਰ ਲਿਆ ਜਿਨ੍ਹਾਂ ਨੂੰ ਆਪਣੇ ਬਣਾ ਲਿਆ ਉਹਨਾਂ ਦੇ ਮਨ ਦੇ ਸਾਰੇ ਵਿੰਗ ਦੂਰ ਕਰ ਦਿੱਤੇ। ਬੰਦਾ ਸਾਧ ਸੰਗਤ ਜੀ ਬਾਹਰੋਂ ਆਪਣੇ ਆਪ ਨੂੰ ਸਵਾਰਨ ਦਾ ਯਤਨ ਕਰਦਾ ਹੈ ਵੀ ਕੱਪੜੇ ਦੇ ਵਿੱਚ ਕੋਈ ਵਲ ਨਾ ਪਵੇ, ਦਸਤਾਰ ਵਿੱਚ ਕੋਈ ਵਲ ਨਾ ਪਵੇ। ਦਸਤਾਰ ਸਜਾਉਣੀ ਚਾਹੀਦੀ, ਇਹ ਨਹੀਂ ਵੀ ਨਹੀਂ, ਸੋ ਦਸਤਾਰ ਸਜਾਉਣ ਵਾਸਤੇ ਹੈ। ਸੋ ਇਸ ਕਰਕੇ ਪਰ ਕੱਪੜੇ ਇਹਦੇ ਚ ਕੋਈ ਵਲ ਵਿੰਗਣਾ ਪਿਆ ਹੋਵੇ, ਇਹਨੂੰ ਐਨ ਸੋ ਪ੍ਰੈਸ ਕਰਕੇ ਪਾਇਆ ਜਾਵੇ। ਪਰ ਮਹਾਰਾਜ ਕਹਿੰਦੇ ਭਾਈ ਜਿੱਥੇ ਕੱਪੜੇ ਦੇ ਵਲ ਵਿੰਗ ਕੱਢਦਾ ਉੱਥੇ ਮਨ ਦੇ ਵਲ ਵਿੰਗ ਵੀ ਕੱਢਣਾ। ਮਨ ਵਿੱਚ ਕਿੰਨੇ ਵਿੰਗ ਪਏ ਹੋਏ ਆ, ਪਰ ਮਨ ਦੇ ਵਿੰਗ ਉਹਨਾਂ ਦੇ ਪ੍ਰਭੂ ਨੇ ਕੱਢੇ ਜਿਨ੍ਹਾਂ ਤੇ ਕਰ ਕਿਰਪਾ ਪ੍ਰਭੂ ਆਪਣਾ ਕਰਿਆ, ਪ੍ਰਭੂ ਨੇ ਕਿਰਪਾ ਕਰਕੇ ਜਿਨ੍ਹਾਂ ਨੂੰ ਆਪਣਾ ਬਣਾ ਲਿਆ ਹੈ।
1: ਤੁਮਹ ਛਡਾਏ ਲੀਓ ਜਨ ਆਪਣਾ।
0: ਪਰਮੇਸ਼ਰ ਵਾਹਿਗੁਰੂ ਜੀ ਦੇ ਸਨਮੁਖ ਹੋ ਕੇ ਬੇਨਤੀ ਕਰਦੇ ਹਨ ਕਿ ਹੇ ਪ੍ਰਭੂ ਜੀ ਤੁਮਹ ਆਪ ਜੀ ਨੇ ਛਡਾ ਲੈਣਾ ਕੀਤਾ ਹੈ ਆਪਣੇ ਜਨ ਨੂੰ, ਵਿਕਾਰਾਂ ਤੋਂ ਵੀ ਛਡਾਇਆ ਹੈ ਔਰ ਇਸੇ ਤਰ੍ਹਾਂ ਜਮਦੂਤਾਂ ਤੋਂ ਵੀ ਆਪ ਜੀ ਨੇ ਛਡਾਉਣਾ ਕੀਤਾ ਹੈ।
1: ਉਰਜ ਪਰਿਓ ਜਾਲ ਜਗ ਸੁਪਨਾ।
0: ਜਾਲ ਨਾਮ ਹੈ ਸਮੂਹ ਦਾ, ਸਾਰਾ ਜਿਹੜਾ ਜੱਗ ਹੈ ਨਾ ਇਹ ਸੁਪਨਾ, ਇਹ ਸੁਪਨੇ ਵਰਗਾ ਹੈ ਤੇ ਸਾਰਾ ਸੰਸਾਰ ਵਿੱਚ ਸੁਪਨੇ ਦੇ ਵਿੱਚ ਉਰਜਿਆ ਪਿਆ ਹੈ, ਜਿਵੇਂ ਮੱਛੀ ਜਾਲ ਵਿੱਚ ਉਰਜੀ ਹੁੰਦੀ ਹੈ, ਫਸੀ ਹੁੰਦੀ ਹੈ। ਸੰਸਾਰ ਵਿੱਚ ਮਾਇਆ ਦਾ ਜਾਲ ਪਸਰਿਆ ਹੈ, ਸਾਰਾ ਸੰਸਾਰ ਮਾਇਆ ਦੇ ਜਾਲ ਦੇ ਵਿੱਚ ਉਲਝਿਆ ਹੋਇਆ ਹੈ, ਤਾਣੀ ਉਲਝੀ ਹੋਈ ਹੈ ਸੰਸਾਰ ਦੀ। ਪਰ ਆਪ ਜੀ ਨੇ ਕਿਰਪਾ ਕਰਕੇ ਤੁਮਹਿ ਛਡਾਏ ਲਈਓ ਜਾਨੇ ਆਪਣਾ, ਆਪਣੇ ਜਨਾਂ ਨੂੰ ਮਾਇਆ ਤੋਂ ਛਡਾ ਲਿਆ ਹੈ। ਜਿਸ ਮਾਇਆ ਨੇ ਸਾਰੇ ਸੰਸਾਰ ਨੂੰ ਖਾ ਲਿਆ ਨਾ ਬਿਨਾਂ ਦੰਦਾਂ ਤੋਂ ਸਮੂਲ ਚਾਈ, ਆਪਣੇ ਦਾਸ ਦੇ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈਣ ਦਿੱਤਾ, ਆਪਣੇ ਦਾਸ ਨੂੰ ਆਪ ਜੀ ਨੇ ਕਿਰਪਾ ਕਰਕੇ ਮਾਇਆ ਤੋਂ ਛਡਾਇਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਛਡਾਇਆ, ਸ਼ਬਦ ਸਪਰਸ਼ ਰੂਪ ਰਸ ਗੰਧ ਤੋਂ ਬਚਾਇਆ, ਝੂਠ ਨਿੰਦਿਆ ਚੁਗਲੀ ਤੋਂ ਆਪ ਜੀ ਨੇ ਰੱਖਿਆ ਕੀਤੀ ਹੈ। ਇਹ ਸਾਰੇ ਸੰਸਾਰ ਨੂੰ ਮਾਇਆ ਨੇ ਆਪਣਾ ਜਾਲ ਵਿਛਾ ਕੇ ਤੇ ਆਪਣੇ ਵਿੱਚ ਫਸਾਇਆ ਹੋਇਆ ਹੈ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ। ਪਰ ਕਿਹਨਾਂ ਨੂੰ ਖਾਧਾ ਤੇ ਕਿਹੜੇ ਬਚੇ? ਮਨਮੁਖ ਖਾਧੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿਤ ਲਾਇਆ ਬਿਨ ਨਾਵੈ ਜਗ ਕਮਲਾ ਫਿਰੈ। ਨਾਮ ਤੋਂ ਬਿਨਾਂ ਕਮਲਾ ਹੋਇਆ ਫਿਰਦਾ ਸੰਸਾਰ। ਗੁਰਮੁਖ ਨਦਰੀ ਆਇਆ ਧੰਦਾ ਕਰਦਿਆਂ ਨਿਹਫਲ ਜਨਮ ਗਵਾਇਆ, ਸੁਖ ਦਾਤਾ ਮਨ ਨਾ ਵਸਾਇਆ। ਤੋ ਇਸ ਕਰਕੇ ਸਾਰਾ ਸੰਸਾਰ ਇਹ ਸੁਪਨੇ ਵਰਗੇ ਸੰਸਾਰ ਦੇ ਵਿੱਚ ਉਰਜਿਆ ਹੋਇਆ ਹੈ, ਜਾਲ ਪਿਆ ਹੋਇਆ ਹੈ ਮਾਇਆ ਦਾ, ਵਿਕਾਰਾਂ ਦਾ ਜਾਲ ਪਿਆ ਹੋਇਆ, ਇਹਦੇ ਚੋਂ ਸੰਸਾਰ ਨਿਕਲਦਾ ਨਹੀਂ ਹੈ। ਇਹੋ ਜੱਗ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨ। ਇਹ ਗੁਰਮੁਖਾਂ ਨੂੰ ਸਮਝ ਪੈ ਗਈ ਵੀ ਇਹ ਸੰਸਾਰ ਸੁਪਨੇ ਵਰਗਾ ਝੂਠਾ ਹੈ। ਵਿਸਰਾਮ ਦੇ ਕੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਿਰਪਾ ਕਰਦੇ ਹਨ।
1: ਪਰਬਤ ਦੋਖ ਮਹਾ ਬਿਕਰਾਲਾ।
0: ਮਹਾਰਾਜ ਕਹਿੰਦੇ ਜਿਹੜੇ ਦੋਸ਼ ਵਣ ਇਹ ਭਾਈ ਬੜੇ ਭਿਆਨਕ ਹਨ, ਮਹਾ ਬਿਕਰਾਲਾ ਵੱਡੇ ਡਰਾਉਣੇ ਆ, ਬਹੁਤ ਬਿਕਰਾਲ ਹੈ ਇਹਦਾ ਰੂਪ ਦੋਸ਼ਾਂ ਦਾ, ਇਹ ਪਰਬਤ ਵਰਗੇ ਆ, ਪਹਾੜ ਵਰਗੇ ਵੱਡੇ ਆ। ਸੋ ਜਿਵੇਂ ਵੱਡਾ ਸਾਰਾ ਪਹਾੜ ਹੈ ਉਹ ਰਸਤੇ ਵਿੱਚ ਆਖਲੋ ਜਾਵੇ ਰਸਤਾ ਬੰਦ ਹੋ ਜਾਂਦਾ ਹੈ, ਇਸੇ ਤਰ੍ਹਾਂ ਇਹ ਵਿਕਾਰ ਪਰਮੇਸ਼ਰ ਤੀਕ ਪਹੁੰਚਣ ਦੀ ਦਿੰਦੇ ਰਾਹ ਦੇ ਵਿੱਚ ਪਰਬਤ ਵਰਗੇ ਵਿਕਾਰ ਬਣੇ ਹੋਏ ਆ। ਪਰ ਇਹਨਾਂ ਨੂੰ ਮਹਾਰਾਜ ਸਾਹਿਬ ਜੀ ਨੇ ਦੂਰ ਕੀਤਾ ਹੈ। ਇਹ ਦੋਸ਼ ਜਿਹੜੇ ਹਨ ਸ਼ਬਦ ਸਪਰਸ਼ ਰੂਪ ਰਸ ਗੰਧ। ਸ਼ਬਦ ਕੀ ਹੈ? ਇੱਥੇ ਸ਼ਬਦ ਹੈ ਕੰਨ ਦੇ ਰਸ ਦਾ ਨਾਮ। ਇਹ ਵਿਸ਼ਿਆਂ ਦੇ ਵਿੱਚ ਜਦੋਂ ਪੰਜਾਂ ਵਿਸ਼ਿਆਂ ਦੀ ਗਿਣਤੀ ਕੀਤੀ ਜਾਂਦੀ ਹੈ ਜਿੱਥੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਨ, ਉੱਥੇ ਸ਼ਬਦ ਸਪਰਸ਼ ਰੂਪ ਰਸ ਗੰਧ ਹੈ। ਸ਼ਬਦ ਕੰਨਾਂ ਦਾ ਵਿਸ਼ਾ ਹੈ ਔਰ ਇਸੇ ਤਰ੍ਹਾਂ ਸਪਰਸ਼ ਚਮੜੀ ਦਾ ਵਿਸ਼ਾ ਹੈ, ਰੂਪ ਅੱਖਾਂ ਦਾ ਵਿਸ਼ਾ ਹੈ, ਰਸ ਰਸਨਾ ਦਾ ਵਿਸ਼ਾ ਹੈ, ਗੰਧ ਨਾਸਕਾਂ ਦਾ ਵਿਸ਼ਾ ਹੈ ਤੇ ਸਾਰਾ ਸੰਸਾਰ ਇਹਨਾਂ ਵਿਸ਼ਿਆਂ ਦੇ ਵਿੱਚ ਗਲਤਾਨ ਹੈ। ਅੱਖਾਂ ਦੇ ਨਾਲ ਮਾੜਾ ਵੇਖਣ ਵਿੱਚ, ਕੰਨਾਂ ਦੇ ਨਾਲ ਮਾੜਾ ਸੁਣਨ ਵਿੱਚ ਔਰ ਇਸੇ ਪ੍ਰਕਾਰ ਰਸਨਾ ਦੇ ਨਾਲ ਮਾੜਾ ਬੋਲਣ ਦੇ ਵਿੱਚ, ਜਿਸ ਨੂੰ ਬਾਣੀ ਚ ਭਗਤ ਰਵਿਦਾਸ ਸਾਹਿਬ ਜੀ ਨੇ ਆਖਿਆ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ਼ ਪੰਚ ਦੋਖ ਅਸਾਧ ਜਾਮ ਹੈ ਤਾਂ ਕੀ ਕੇਤ ਕਿਆਸ। ਤੋ ਇਸ ਕਰਕੇ ਜਿਨ੍ਹਾਂ ਨੂੰ ਪੰਜਾਂ ਦੋਸ਼ਾਂ ਨੇ ਫੜਿਆ ਹੋਇਆ ਹੈ ਉਹਨਾਂ ਦੇ ਬਚਣ ਦੀ ਕੀ ਆਸ ਹੈ? ਇਹ ਪਰਬਤ ਵਰਗੇ ਪਹਾੜ ਵਰਗੇ ਬੜੇ ਭਿਆਨਕ ਦੋਸ਼ ਹਨ।
1: ਖਿੰਨ ਮਹਿ ਦੂਰ ਕੀਏ ਦਇਆਲਾ।
0: ਪਰ ਇੱਕ ਖਿੰਨ ਦੇ ਵਿੱਚ ਅੱਖ ਝਮਕਣ ਜਿੰਨੇ ਸਮੇਂ ਦੇ ਵਿੱਚ ਦਇਆ ਦੇ ਘਰ ਦਿਆਲੂ ਪਰਮੇਸ਼ਰ ਨੇ ਆਪਣੇ ਦਾਸਾਂ ਦੇ ਇਹ ਵਿਕਾਰ ਦੂਰ ਕਰ ਦਿੱਤੇ। ਰੱਖਿਆ ਕੀਤੀ ਹੈ, ਪਹਿਰੇਦਾਰੀ ਕੀਤੀ ਹੈ। ਭਾਈ ਜੋਗਾ ਸਿੰਘ ਪਿਸ਼ੌਰ ਤੋਂ ਆਇਆ ਸੀ ਆਪਣੇ ਪਰਿਵਾਰ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ, ਤੇ ਸਾਰੀ ਸੰਗਤ ਨਮਸਕਾਰ ਕਰ ਰਹੀ। ਛੋਟਾ ਜਿਹਾ ਭਜੰਗੀ ਸੀ, ਅੰਮ੍ਰਿਤ ਕੇ ਦਾਤੇ ਪੰਥ ਕੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਭਜੰਗੀਆ ਤੇਰਾ ਨਾਂ ਕੀ ਭਾਈ? ਮਹਾਰਾਜ ਮੇਰਾ ਨਾਂ ਜੋਗਾ ਸਿੰਘ। ਸਤਿਗੁਰੂ ਜੀ ਨੇ ਮੁਸਕਰਾ ਕੇ ਆਖਿਆ, ਜੋਗਾ ਸਿੰਘ ਕਿਹਦੇ ਜੋਗਾ? ਤੇ ਭਾਵਨਾ ਨਾਲ ਮੁੱਖ ਚੋਂ ਇਹ ਬਚਨ ਲਿਖ ਲਿਆ, ਜੋਗਾ ਸਿੰਘ ਗੁਰੂ ਜੋਗਾ। ਜੋਗਾ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੋਗਾ। ਤੇ ਮਹਾਰਾਜ ਨੇ ਵੀ ਬਚਨ ਕਰ ਦਿੱਤਾ ਜੀ, ਜੋਗਾ ਸਿੰਘ ਗੁਰੂ ਜੋਗਾ ਤੇ ਗੁਰੂ ਗੋਬਿੰਦ ਸਿੰਘ ਜੋਗਾ ਸਿੰਘ ਜੋਗਾ। ਸਮਾਂ ਬੀਤਿਆ, ਮਾਤਾ ਪਿਤਾ ਬੇਨਤੀ ਕਰਕੇ ਲੈ ਕੇ ਗਏ, ਜੋਗਾ ਸਿੰਘ ਦਾ ਆਨੰਦ ਕਾਰਜ ਕੀਤਾ। ਮਹਾਰਾਜ ਸਾਹਿਬ ਜੀ ਨੇ ਚਿੱਠੀ ਭੇਜੀ ਕਿ ਭਾਈ ਜਦੋਂ ਚਿੱਠੀ ਪਹੁੰਚ ਜਾਵੇ ਉਸੇ ਵੇਲੇ ਸਾਡਾ ਹੁਕਮ ਸੁਣਦੇ ਆ, ਸ੍ਰੀ ਅਨੰਦਪੁਰ ਸਾਹਿਬ ਆ ਜਾਣਾ। ਆਇਆ ਵਾਪਸ ਅਨੰਦਪੁਰ ਸਾਹਿਬ, ਰਸਤੇ ਵਿੱਚ ਹੁਸ਼ਿਆਰਪੁਰ ਆਉਂਦੇ ਆ ਮਨ ਬਦਲ ਗਿਆ। ਪਹਿਲਾਂ ਹੰਕਾਰ ਆਇਆ ਮਨ ਚ, ਮੇਰੇ ਵਰਗਾ ਕਿਹੜਾ ਸਿੱਖ ਹੋਣਾ। ਆਨੰਦ ਕਾਰਜ ਹੋ ਗਿਆ ਤੇ ਆਪਣੀ ਪਤਨੀ ਦਾ ਡੋਲਾ ਘਰੇ ਛੱਡ ਕੇ ਤੇ ਸਿੱਧਾ ਅਨੰਦਪੁਰ ਸਾਹਿਬ ਨੂੰ ਆ ਰਿਹਾ। ਮੇਰੇ ਵਰਗਾ ਸਿੱਖ ਕਿਹੜਾ ਹੋਵੇਗਾ, ਕਿਉਂਕਿ ਮਾਣ ਬੜੀ ਛੇਤੀ ਆਉਂਦਾ ਹੈ। ਇਸੇ ਕਰਕੇ ਪਹਾੜ ਵਰਗੇ ਆਖਿਆ ਨਾ ਇਹ ਵਿਕਾਰ ਮਹਾਰਾਜ ਨੇ, ਥੋੜੀ ਜਿਹੀ ਸੇਵਾ ਕਰੇ ਬੰਦੇ ਨੂੰ ਹੰਕਾਰ ਹੋ ਜਾਂਦਾ, ਥੋੜਾ ਜਿਹਾ ਸਿਮਰਨ ਕਰੇ ਮਾਣ ਹੋ ਜਾਂਦਾ ਹੈ। ਇਹ ਤਾਂ ਮਹਾਰਾਜ ਕਹਿੰਦੇ ਸੇਵਾ ਸਿਮਰਨ ਕਰਦਿਆਂ ਨਾਲ ਬੇਨਤੀਆਂ ਕਰੀ ਜਾਣੀਆਂ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ। ਤਾਂ ਉਸ ਮੌਕੇ ਤੇ ਫਿਰ ਸਾਧ ਸੰਗਤ ਜੀ ਜਦੋਂ ਆਇਆ ਮਾਣ ਤੇ ਮਨ ਬਦਲ ਗਿਆ ਤੇ ਵੇਸਵਾ ਦੇ ਦੁਆਰੇ ਜਾਣ ਵਾਸਤੇ ਤਿਆਰ ਹੋ ਗਿਆ। ਸਾਰੀ ਰਾਤ ਉੱਥੇ ਪਹਿਰਾ ਦਿੱਤਾ ਨਿਹੰਗ ਸਿੰਘ ਦੇ ਰੂਪ ਦੇ ਵਿੱਚ। ਤਾਂ ਜਿਸ ਵੇਲੇ ਅੰਮ੍ਰਿਤ ਵੇਲਾ ਹੋਇਆ ਕਹਿੰਦੇ ਭਾਈ ਤੇਰਾ ਰਸਤਾ ਇੱਧਰ ਨੂੰ ਨਹੀਂ, ਤੇਰਾ ਰਸਤਾ ਅਨੰਦਪੁਰ ਸਾਹਿਬ ਵੱਲ ਨੂੰ ਹੈ। ਗਿਆ ਅਨੰਦਪੁਰ ਸਾਹਿਬ, ਜਦੋਂ ਮਹਾਰਾਜ ਦੇ ਦਰਸ਼ਨ ਕੀਤੇ ਤੇ ਨੇਤਰ ਲਾਲ, ਕਹਿੰਦਾ ਮਹਾਰਾਜ ਰਾਤੀ ਬਰਾਜੇ ਨਹੀਂ, ਰਾਤ ਸੁੱਤੇ ਨਹੀਂ, ਨੇਤਰ ਬੜੇ ਲਾਲ। ਸਤਿਗੁਰੂ ਕਹਿੰਦੇ ਵੀ ਕਿਸੇ ਨੇ ਸਾਨੂੰ ਰਾਤ ਸੌਣ ਨਹੀਂ ਦਿੱਤਾ, ਮੂੰਹ ਚੁੱਕ ਕੇ ਵੇਸਵਾ ਦੁਆਰੇ ਵੱਲ ਨੂੰ ਜਾਂਦਾ ਸੀ, ਸਾਰੀ ਰਾਤ ਸਾਨੂੰ ਉੱਥੇ ਫਿਰ ਪਹਿਰੇਦਾਰ ਬਣ ਕੇ ਖਲੋਣਾ ਪਿਆ। ਜਿਹੜਾ ਸਿੱਖ ਗੁਰੂ ਦਾ ਬਣ ਜਾਵੇ ਤੇ ਸਤਿਗੁਰੂ ਆਪਣੇ ਸਿੱਖ ਦੀ ਰਾਖੀ ਲੋਕ ਵਿੱਚ ਵੀ ਕਰਦੇ ਆ ਤੇ ਪਰਲੋਕ ਵਿੱਚ ਵੀ ਕਰਦੇ ਆ, ਜੇ ਪਹਿਰੇਦਾਰ ਬਣਨਾ ਪਵੇ ਪਹਿਰੇਦਾਰ ਵੀ ਬਣ ਜਾਂਦੇ ਆ। ਤਾਂ ਹੀ ਉੱਥੇ ਗੁਰਮੁਖਾਂ ਨੇ ਲਿਖਿਆ ਹੈ, ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ, ਸਾਰੀ ਰਾਤ ਪਹਿਰਾ ਦੇਵੇ ਆਪ ਚੌਂਕੀਦਾਰ ਹੋ ਕੇ ਪਾਪ ਅੱਗ ਵਿੱਚੋਂ ਲਵੇ ਸਿੱਖ ਨੂੰ ਉਬਾਰ ਜੀ। ਤੋਂ ਮਹਾਰਾਜ ਨੇ ਰੱਖਿਆ ਕੀਤੀ। ਇਸ ਕਰਕੇ ਜਿਹੜੇ ਪਰਬਤ ਵਰਗੇ ਪਹਾੜ ਵਰਗੇ ਆ ਨਾ, ਬੜੇ ਡਰਾਉਣੇ ਭਿਆਨਕ ਦੋਸ਼, ਖਿਣ ਮਹਿ ਦੂਰ ਕੀਏ ਦਇਆਲਾ, ਇੱਕ ਖਿਣ ਵਿੱਚ ਦਇਆ ਦੇ ਘਰ ਨੇ ਦੂਰ ਕਰ ਦਿੱਤੇ, ਆਪਣੇ ਸੇਵਕਾਂ ਦੀ ਰੱਖਿਆ ਕੀਤੀ।
1: ਸੋ ਗਰੋਗ ਬਿਪਤ ਅਤ ਭਾਰੀ,
0: ਸੋਗ ਮਨ ਨੂੰ ਵਿਆਪਦਾ ਹੈ, ਰੋਗ ਤਨ ਨੂੰ ਵਿਆਪਦਾ ਹੈ। ਸੋਗ ਜਿਹਨੂੰ ਆਪਾਂ ਚਿੰਤਾ ਕਹਿ ਦਿੰਦੇ ਹਾਂ, ਫਿਕਰ ਕਹਿ ਦਿੰਦੇ ਹਾਂ, ਤੇ ਰੋਗ ਸਰੀਰਕ ਹੈ। ਬਿਪਤ ਅਤ ਭਾਰੀ, ਜਿਹੜੀ ਅਤਿਅੰਤ ਵੱਡੀ ਭਾਰੀ ਬਿਪਤਾ ਹੈ ਔਰ ਰੋਗ ਦਾ ਤੇ ਸੋਗ ਦਾ ਜੋ ਵਿਆਪਣਾ ਹੈ।
1: ਦੂਰ ਭਾਈ ਜਪ ਨਾਮ ਮੁਰਾਰੀ,
0: ਜਦੋਂ ਮੁਰਾਰੀ ਪਰਮੇਸ਼ਰ ਦੇ ਨਾਮ ਨੂੰ ਜਪਿਆ ਤੇ ਸੋਗ ਵੀ ਦੂਰ ਹੋ ਗਿਆ, ਰੋਗ ਵੀ ਦੂਰ ਹੋ ਗਏ ਤੇ ਭਾਰੀ ਬਿਪਤਾ ਵੀ ਦੂਰ ਹੋ ਗਈ, ਸਭ ਸੰਕਟ ਦੂਰ ਹੋ ਗਏ। ਵਾਹਿਗੁਰੂ ਪਰਮੇਸ਼ਰ ਦੇ ਨਾਮ ਜਪਣ ਦੇ ਨਾਲ ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਜਦੋਂ ਬਾਣੀ ਨੂੰ ਸੁਣੀਏ, ਬਾਣੀ ਨੂੰ ਪੜ੍ਹੀਏ ਤੇ ਫਿਰ ਸਾਰੇ ਦੁੱਖ ਰੋਗ ਤੇ ਚਿੰਤਾ ਫਿਕਰ ਦੂਰ ਹੋ ਜਾਂਦੇ ਹਨ।
1: ਦ੍ਰਿਸ਼ਟ ਧਾਰ ਲੀਨੋ ਲੜ ਲਾਏ,
0: ਮਹਾਰਾਜ ਕਹਿੰਦੇ ਜਿਨ੍ਹਾਂ ਉੱਤੇ ਪ੍ਰਭੂ ਨੇ ਆਪਣੀ ਮਿਹਰ ਭਰੀ ਦ੍ਰਿਸ਼ਟੀ ਧਾਰੀ ਹੈ ਨਾ, ਉਹਨਾਂ ਨੂੰ ਆਪਣੇ ਲੜ ਲਾ ਲਿਆ ਹੈ, ਆਪਣੇ ਪੱਲੇ ਲਾ ਲਿਆ, ਸ਼ਰਨ ਰੂਪੀ ਪੱਲੇ, ਨਾਮ ਰੂਪੀ ਪੱਲੇ, ਸ਼ਬਦ ਦੇ ਨਾਲ

0: ਪਰਮੇਸ਼ਰ ਦੇ ਚਰਨਾਂ ਨੂੰ ਉਹਨਾਂ ਗੁਰਮੁਖਾਂ ਨੇ ਪਕੜ ਲਿਆ ਹੈ ਤੇ ਹਰੀ ਦੀ ਸ਼ਰਨ ਲਈ ਹੈ, ਇਸ ਕਰਕੇ ਉਹਨਾਂ ਦੀ ਰੱਖਿਆ ਕੀਤੀ ਹੈ। ਜਿਹੜਾ ਵੀ ਪਰਮੇਸ਼ਰ ਦੇ ਚਰਨਾਂ ਦਾ ਓਟ ਆਸਰਾ ਲੈ ਲੈਂਦਾ ਹੈ, ਪਰਮੇਸ਼ਰ ਦੀ ਸ਼ਰਨ ਗ੍ਰਹਿਣ ਕਰ ਲੈਂਦਾ ਹੈ ਤੇ ਉਹਦੀ ਫਿਰ ਰਾਖੀ ਪ੍ਰਭੂ ਜੀ ਕਰਦੇ ਹਨ। ਇਸ ਕਰਕੇ ਮਹਾਰੇ ਕਹਿੰਦੇ, ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਜਿਹ ਸਿਮਰਤ ਗਣਕਾ ਸੀ ਉਧਰੀ, ਤਾ ਕੋ ਜਸ ਔਰ ਧਾਰੋ, ਅਟਲ ਭਇਓ ਧੂ ਜਾ ਕੇ ਸਿਮਰਨ, ਹਰ ਨਿਰਭੈ ਪਦ ਪਾਇਆ, ਦੁਖ ਹਰਤਾ ਇਹ ਬਿਧ ਕੋ ਸਵਾਮੀ ਤੈ ਕਾਹੇ ਬਿਸਰਾਇਆ, ਜਬ ਹੀ ਸਰਨ ਗਹੀ ਕਿਰਪਾ ਨਿਧ, ਗਜ ਗ੍ਰਾਹ ਤੇ ਛੂਟਾ, ਮਹਿਮਾ ਨਾਮ ਕਹਾ ਲਓ ਵਰਨੋ, ਰਾਮ ਕਹਿਤ ਬੰਧਨ ਤੇ ਟੂਟਾ, ਅਜਾਮਲ ਪਾਪੀ ਜਗ ਜਾਨੇ, ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ, ਤੈ ਭੀ ਉਤਰਹਿ ਪਾਰਾ। ਇਹ ਸਾਧ ਸੰਗਤ ਜੀ ਸ੍ਰੀ ਮੁਖ ਵਾਗ ਦੀ ਵਿਚਾਰ ਤੇ ਲੜੀਵਾਰ ਜੋ ਪਵਿੱਤਰ ਸ਼ਬਦ ਹੈ 1082 ਅੰਗ ਤੋਂ ਇਹ ਆਰੰਭ ਹੁੰਦਾ ਹੈ ਔਰ 1083 ਅੰਗ ਤੇ ਇਹਦੀ ਸਮਾਪਤੀ ਹੁੰਦੀ ਹੈ ਤੇ 21 ਪਦੇ ਹਨ ਇਸ ਦੇ, ਇਹ ਦੋਵਾਂ ਅੰਗਾਂ ਦਾ ਸ਼ਬਦ ਹੈ। ਸੋ ਪ੍ਰੇਮ ਸਹਿਤ ਸਰਵਣ ਕਰੀਏ ਜੀ।
1: ਮਾਰੂ ਮਹੱਲਾ ਪੰਜਵਾ,
0: ਮਾਰੂ ਰਾਗ ਹੈ ਔਰ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਚਾਰਨ ਕਰ ਰਹੇ ਹਨ। ਇਹ ਜੋ ਪਵਿੱਤਰ ਸ਼ਬਦ ਹੈ ਇਸ ਨੂੰ ਪੁਰਾਤਨ ਗੁਰਸਿੱਖ ਸਾਧ ਸੰਗਤ ਜੀ ਸਾਡੇ ਵੱਡੇ ਵਡੇਰੇ ਸਹੰਸਰਨਾਮਾ ਕਿਹਾ ਕਰਦੇ ਸਨ। ਇਤਿਹਾਸ ਦੇ ਵਿੱਚ ਉਥਾਨਕਾ ਦੇ ਵਿੱਚ ਇਹ ਬਚਨ ਆਉਂਦਾ ਹੈ ਕਿ ਇਸੇ ਅਸਥਾਨ ਤੇ, ਸੋ ਗੁਰਦੁਆਰਾ ਸ੍ਰੀ ਮੰਜੀ ਸਾਹਿਬ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪੰਚਮ ਪਾਤਸ਼ਾਹ ਨੇ ਦੀਵਾਨ ਸਜਾਇਆ, ਸਿੱਖ ਸੰਗਤਾਂ ਸਜੀਆਂ ਬੈਠੀਆਂ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ ਵੱਖ ਵੱਖ ਧਰਮਾਂ ਵਾਲੇ ਆਪਣੇ ਇਸ਼ਟਾਂ ਦਾ ਵੱਖ ਵੱਖ ਤਰੀਕੇ ਨਾਲ ਸਤੋਤਰ ਪੜ੍ਹਦੇ ਹਨ, ਆਪ ਜੀ ਕੋਈ ਐਸਾ ਸ਼ਬਦ ਉਚਾਰਨ ਕਰੋ ਜਿਸ ਵਿੱਚ ਪਰਮੇਸ਼ਰ ਵਾਹਿਗੁਰੂ ਜੀ ਦੇ ਅਨੇਕਾਂ ਨਾਮ ਆਉਣ ਤੇ ਜਿਸ ਇੱਕ ਸ਼ਬਦ ਦਾ ਜਾਪ ਕਰਨ ਦੇ ਨਾਲ ਪ੍ਰਭੂ ਦੇ ਅਨੇਕਾਂ ਨਾਵਾਂ ਦਾ ਜਾਪ ਹੋ ਜਾਵੇ। ਤੇ ਮਹਾਰਾਜ ਸਾਹਿਬ ਜੀ ਨੇ ਇਹ ਪਵਿੱਤਰ 21 ਪਦਿਆਂ ਵਾਲਾ ਸ਼ਬਦ ਉਚਾਰਨ ਕੀਤਾ ਤੇ ਸਤਿਗੁਰੂ ਕਹਿਣ ਲੱਗੇ ਵੀ ਇਸ ਦਾ ਜਾਪ ਕਰਨ ਦੇ ਨਾਲ ਭਾਈ ਪਰਮੇਸ਼ਰ ਦੇ ਅਨੇਕਾਂ ਨਾਵਾਂ ਦਾ ਜਾਪ ਹੋਵੇਗਾ ਔਰ ਇਹ ਸਹੰਸਰ ਨਾਮਾ ਹੈ। ਸੋ ਇਸ ਨੂੰ ਜਿਹੜੇ ਸੁੰਦਰ ਗੁਟਕੇ ਸਾਹਿਬ ਸ਼ਬਦ ਹੈ ਨਾ ਸਾਧ ਸੰਗਤ ਜੀ, ਜਿਨ੍ਹਾਂ ਵਿੱਚ ਜਾਦੀਆਂ ਬਾਣੀਆਂ, ਉੱਥੇ ਸਿਰਲੇਖ ਦਿੱਤਾ ਹੋਇਆ ਉੱਥੇ ਵੀ ਸਹੰਸਰ ਨਾਮਾ। ਇੱਥੇ ਜਦੋਂ ਆਪਾਂ ਲੜੀਵਾਰ ਅੰਮ੍ਰਿਤ ਬਾਣੀ ਦੇ ਜਾਪ ਕਰਦੇ ਹਾਂ ਇੱਥੇ ਨਹੀਂ ਸਹੰਸਰ ਨਾਮਾ ਲਿਖਿਆ, ਪਰ ਗੁਟਕੇ ਸਾਹਿਬਾਂ ਵਿੱਚ ਲਿਖਿਆ ਹੋਇਆ, ਉਥਾਨਕਾ ਵਿੱਚ ਲਿਖਿਆ ਹੋਇਆ ਵੀ ਇਹ ਸਹੰਸਰ ਨਾਮਾ ਹੈ। ਜਿਵੇਂ ਸ਼ਬਦ ਹਜ਼ਾਰੇ ਬਾਣੀ ਹੈ ਨਾ, ਉਹਦੇ ਸੰਬੰਧ ਵਿੱਚ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਬਚਨ ਹੋਇਆ ਵੀ ਸ਼ਬਦ ਹਜ਼ਾਰੇ ਬਾਣੀ ਦਾ ਇਹ ਜਾਪ ਗੁਰੂ ਕੇ ਸਿੱਖ ਕਰਨ ਤੇ ਇੱਕ ਇੱਕ ਸ਼ਬਦ ਪੜ੍ਹਨ ਦਾ ਹਜ਼ਾਰਾਂ ਸ਼ਬਦਾਂ ਜਿੰਨਾ ਮਹਾਤਮ ਪ੍ਰਾਪਤ ਹੋਵੇਗਾ, ਸ਼ਬਦ ਹਜ਼ਾਰੇ ਬਾਣੀ। ਤੋ ਇਸ ਕਰਕੇ ਗੁਰੂ ਕੇ ਸਿੱਖ ਜਿੱਥੇ ਬਾਕੀ ਨਿਤਨੇਮ ਕਰਦੇ ਆ ਤੇ ਪ੍ਰਾਤਨ ਗੁਰਸਿੱਖ ਇੱਕ ਸ਼ਬਦ ਦਾ ਵੀ ਜਾਪ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਕਰਿਆ ਕਰਦੇ ਸਨ। ਇਸ ਵਿੱਚ ਨਿਰਗੁਣ ਤੇ ਸਰਗੁਣ ਦੇ ਅਨੇਕਾਂ ਨਾਵਾਂ ਦਾ ਮਹਾਰਾਜ ਸਾਹਿਬ ਜੀ ਨੇ ਕਥਨ ਕੀਤਾ ਹੈ ਔਰ ਲਗਭਗ ਇਹ ਸਾਧ ਸੰਗਤ ਜੀ 100 ਤੋਂ ਵਧੇਰੇ ਨਾਮ ਪਰਮੇਸ਼ਰ ਵਾਹਿਗੁਰੂ ਜੀ ਦੇ ਇਸ ਪਾਵਨ ਸ਼ਬਦ ਦੇ ਵਿੱਚ ਆਏ ਹਨ, ਜੋ ਕੁਝ ਨਾਮ ਨਿਰਗੁਣ ਸਰੂਪ ਨਾਲ ਸੰਬੰਧ ਰੱਖਦੇ ਆ ਤੇ ਕੁਝ ਸਰਗੁਣ ਸਰੂਪ ਦੇ ਨਾਲ ਸੰਬੰਧ ਰੱਖਦੇ ਹਨ। ਤੋ ਮਹਾਰਾਜ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਗਰੀਬ ਨਿਵਾਜ ਕਿਰਪਾ ਕਰਦੇ ਹਨ।
1: ਅਚੁੱਤ ਪਾਰ ਬ੍ਰਹਮ ਪਰਮੇਸ਼ੁਰ ਅੰਤਰ ਜਾਮੇ,
0: ਅਚੁੱਤ ਇਹ ਵੀ ਪਰਮੇਸ਼ਰ ਦਾ ਨਾਮ ਹੈ, ਇਸ ਸ਼ਬਦ ਵਿੱਚ ਨਾਮ ਹੀ ਆਏ ਆ ਸਾਰੇ ਵਾਹਿਗੁਰੂ ਜੀ ਦੇ। ਅਚੁੱਤ ਉਸ ਨੂੰ ਤਾਂ ਆਖਿਆ ਹੈ ਵੀ ਉਹ ਆਪਣੀ ਪਦਵੀ ਤੇ ਸਦਾ ਸਲਾਮਤ ਰਹਿਣ ਵਾਲਾ ਹੈ, ਕਦੀ ਵੀ ਆਪਣੀ ਪਦਵੀ ਤੋਂ ਡਿੱਗਦਾ ਨਹੀਂ ਹੈ। ਦੁਨੀਆਂ ਦੀਆਂ ਪਦਵੀਆਂ ਬਦਲਦੀਆਂ ਰਹਿੰਦੀਆਂ ਹਨ ਪਰ ਪਰਮੇਸ਼ਰ ਦੀ ਪਦਵੀ ਕਦੇ ਵੀ ਬਦਲਦੀ ਨਹੀਂ ਹੈ, ਕਿਉਂਕਿ ਉਹਨੂੰ ਪਦਵੀ ਕਿਸੇ ਨੇ ਦਿੱਤੀ ਨਹੀਂ। ਜਿਸ ਨੂੰ ਕੋਈ ਪਦਵੀ ਦੇਵੇ ਉਹਦੀ ਪਦਵੀ ਕੋਈ ਖੋਹ ਵੀ ਲੈਂਦਾ ਹੈ। ਇਸ ਕਰਕੇ ਆਪਾਂ ਜਪਜੀ ਸਾਹਿਬ ਜੀ ਵੀ ਪੜ੍ਹਦੇ ਨਾ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਸਾਰੇ ਸੰਸਾਰ ਨੂੰ ਪਦਵੀਆਂ ਦੇਣ ਵਾਲਾ ਉਹ ਪਰਮੇਸ਼ਰ ਹੈ ਪਰ ਉਸ ਨੂੰ ਕਿਸੇ ਨੇ ਪਰਮੇਸ਼ਰ ਦੀ ਪਦਵੀ ਨਹੀਂ ਦਿੱਤੀ ਹੈ। ਇਸ ਕਰਕੇ ਉਹ ਅਚੁੱਤ ਹੈ, ਅਗੇੜ ਹੈ, ਆਪਣੀ ਪਦਵੀ ਤੇ ਸਦਾ ਸਲਾਮਤ ਹੈ। ਤੂੰ ਸਦਾ ਸਲਾਮਤ ਨਿਰੰਕਾਰ, ਉਹਦੀ ਪਦਵੀ ਕਦੇ ਵੀ ਬਦਲਦੀ ਨਹੀਂ, ਉਹ ਆਪਣੀ ਪਦਵੀ ਤੋਂ ਕਦੇ ਵੀ ਡਿੱਗਦਾ ਨਹੀਂ ਹੈ। ਉਹਨੂੰ ਨਹੀਂ ਇਹ ਖਤਰਾ ਵੀ ਮੇਰੀ ਪਦਵੀ ਤੇ ਕੋਈ ਦੂਸਰਾ ਆ ਕੇ ਪਰਮੇਸ਼ਰ ਬੈਠ ਜਾਵੇਗਾ, ਨਹੀਂ ਉਹ ਇੱਕੋ ਇੱਕ ਹੀ ਹੈ। ਤਾਂ ਹੀ ਆਰੰਭ ਚ ਆਖਿਆ ਇੱਕ ਓ ਅੰਕਾਰ, ਉਹਦੇ ਵਰਗਾ ਦੂਜਾ ਕੋਈ ਹੈ ਨਹੀਂ ਹੈ। ਉਸ ਦੇ ਨਾਮ ਅਨੇਕਾਂ ਉਹਦੇ ਰੂਪ ਅਨੰਤ ਗੁਣ ਬੇਅੰਤ ਆ ਪਰ ਹਸਤੀ ਉਹਦੀ ਇੱਕ ਹੀ ਹੈ ਐਸਾ ਉਹ ਪਰਮੇਸ਼ਰ ਅਚੁੱਤ ਹੈ ਪਾਰ ਬ੍ਰਹਮ ਜਿਹਦਾ ਪਾਰਾਵਾਰ ਨਾ ਪਾਇਆ ਜਾ ਸਕੇ ਬ੍ਰਹਮ ਸ਼ੁੱਧ ਸਰੂਪ ਵਿਆਪਕ ਸਰੂਪ ਹੈ ਤੇ ਜਿਸ ਨੂੰ ਪਾਪ ਤੇ ਪੁੰਨ ਨਹੀਂ ਲੱਗਦਾ ਇਸ ਕਰਕੇ ਉਹਨੂੰ ਪਾਰ ਬ੍ਰਹਮ ਆਖਿਆ ਹੈ ਸੰਸਾਰ ਦੇ ਜੀਵਾਂ ਨੂੰ ਪਾਪ ਵੀ ਲੱਗਦਾ ਹੈ ਤੇ ਪੁੰਨ ਵੀ ਲੱਗਦਾ ਹੈ ਪਰ ਪਰਮੇਸ਼ਰ ਨੂੰ ਪਾਪ ਪੁੰਨ ਨਹੀਂ ਲੱਗਦਾ ਉਹ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ ਸਾਰਿਆਂ ਨੂੰ ਰੋਜੀ ਰੋਟੀ ਦਿੰਦਾ ਪਾਲਦਾ ਉਹਨੂੰ ਪੁੰਨ ਨਹੀਂ ਲੱਗਦਾ ਤੇ ਸਾਰਿਆਂ ਨੂੰ ਮਾਰਦਾ ਵੀ ਉਹਨੂੰ ਪਾਪ ਨਹੀਂ ਲੱਗਦਾ ਇਹ ਨਹੀਂ ਵੀ ਸਾਰਿਆਂ ਨੂੰ ਮਾਰ ਕੇ ਪਾਪੀ ਹੋ ਜਾਂਦਾ ਹੋਵੇਗਾ ਉਹ ਨਹੀਂ ਪਾਪੀ ਪੁੰਨੀ ਇਸ ਕਰਕੇ ਉਹ ਪਾਰ ਬ੍ਰਹਮ ਹੈ ਔਰ ਪਰਮੇਸ਼ਰ ਪਰਮ ਈਸ਼ਵਰ ਹੈ ਸਭ ਤੋਂ ਵੱਡਾ ਈਸ਼ਵਰ ਅੰਤਰਜਾਮੀ ਤੇ ਅੰਦਰ ਦੀ ਜਾਣਨ ਵਾਲਾ ਹੈ ਉਹਨੂੰ ਦੱਸਣਾ ਵੀ ਨਹੀਂ ਪੈਂਦਾ ਬਿਨ ਬੱਕਣੇ ਬਿਨ ਕਹਿਣ ਕਹਾਵਨ ਅੰਤਰਜਾਮੀ ਜਾਣੈ ਬਿਨ ਬੋਲਿਆ ਸਭ ਕਿਛ ਜਾਣਦਾ ਕਿਸ ਆਗੈ ਕੀਚੈ ਅਰਦਾਸ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ
1: ਮਧੂਸੂਦਨ ਦਾਮੋਦਰ ਸਵਾਮੀ
0: ਮਧੂ ਤੇ ਕੈਟਬ ਦੋ ਦੈ ਧੋਏ ਆ ਤੇ ਇਹਨਾਂ ਨਾਲ ਯੁੱਧ ਕੀਤਾ ਹੈ ਪਰਮੇਸ਼ਰ ਨੇ ਤੇ ਫਿਰ ਇਹਨਾਂ ਦੋਨਾਂ ਨੂੰ ਮਾਰਿਆ ਹੈ ਇਸ ਕਰਕੇ ਮਧੂ ਦੈਤ ਦੇ ਸੂਦਨ ਕੱਟਣ ਕਰਕੇ ਉਹਦਾ ਨਾਮ ਪਿਆ ਹੈ ਮਧੂਸੂਦਨ ਤੇ ਮਧ ਨਾਮ ਹੰਕਾਰ ਦਾ ਵੀ ਹੈ ਹੰਕਾਰ ਨੂੰ ਵੀ ਸੂਦਨ ਕੱਟਣ ਵਾਲਾ ਹੈ ਹੰਕਾਰੀਆਂ ਨੂੰ ਵੀ ਕੱਟਣ ਵਾਲਾ ਹੈ ਦਾਮੋਦਰ ਤੇ ਦਾਮ ਨਾਮ ਹੈ ਰੱਸੀ ਦਾ ਤੇ ਉਧਰ ਨਾਮ ਹੈ ਪੇਟ ਦਾ ਰੱਸੀਆਂ ਦੇ ਨਾਲ ਆਪਣੇ ਪੇਟ ਨੂੰ ਬਣਾ ਲੈਣ ਕਰਕੇ ਨਾਮ ਪਿਆ ਹੈ ਦਾਮੋਦਰ ਦੁਆਪਰ ਯੁੱਗ ਦੇ ਅਵਤਾਰ ਸੋ ਸ੍ਰੀ ਕ੍ਰਿਸ਼ਨ ਜੀ ਨੂੰ ਮਾਤਾ ਯਸ਼ੋਦਾ ਨੇ ਸਾਰੀਆਂ ਗੋਕਲ ਦੀਆਂ ਰੱਸੀਆਂ ਇਕੱਠੀਆਂ ਕਰਕੇ ਤੇ ਬੰਨਿਆ ਸੀ ਉਸ ਵੇਲੇ ਐਸਾ ਆਕਾਰ ਧਾਰਨ ਕੀਤਾ ਉੱਥੋਂ ਦਾ ਮੋਦਰ ਨਾਮ ਬਣਿਆ ਹੈ ਔਰ ਪ੍ਰੇਮ ਰੂਪੀ ਰੱਸੀ ਦੇ ਨਾਲ ਆਪਣੇ ਆਪ ਨੂੰ ਬਣਾ ਲੈਣ ਵਾਲਾ ਤਾਂ ਦਾ ਮੋਦਰ ਹੈ ਦਸਮ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਸਿੰਘਾਂ ਨੇ ਆਖਿਆ ਸੀ ਮਹਾਰਾਜ ਤੁਸੀਂ ਆ ਦਾਦੂ ਦੁਆਰੇ ਵੱਲ ਨੂੰ ਤੀਰ ਝੁਕਾਇਆ ਸੀਸ ਝੁਕਾਇਆ ਹੈ ਖਾਲਸਾ ਤਨਖਾਹ ਲਾਵੇਗਾ ਮਹਾਰਾਜ ਕਹਿੰਦੇ ਲਾਓ ਖਾਲਸਾ ਜੀ ਸਾਨੂੰ ਤਨਖਾਹ ਤੇ ਲਵਾਈ ਦਸਮ ਪਾਤਸ਼ਾਹ ਨੇ ਪਰ ਗਰੀਬ ਨਵਾਜ਼ ਨੇ ਦੱਸਿਆ ਵੀ ਅਸੀਂ ਕਿਸੇ ਕਬਰ ਨੂੰ ਮੱਥਾ ਨਹੀਂ ਟੇਕਿਆ ਖਾਲਸਾ ਜੀ ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਸਾਂ ਜਿੱਥੇ ਬਾਣੀ ਦੇ ਜਾਪ ਸੰਪੂਰਨ ਹੋਇਆ ਤੇ ਸੀਸ ਝੁਕਾਇਆ ਫਤਿਹ ਬੁਲਾਈ ਹੈ ਪਰ ਸਾਨੂੰ ਖੁਸ਼ੀ ਬੜੀ ਹੈ ਵੀ ਅੱਜ ਖਾਲਸਾ ਤਿਆਰ ਬਰ ਤਿਆਰ ਹੈ ਜਿਹੜਾ ਆਪਣੇ ਗੁਰੂ ਨੂੰ ਵੀ ਪੁੱਛ ਲੈਂਦਾ ਹੈ ਵੀ ਤੁਸੀਂ ਇੱਧਰ ਨੂੰ ਸੀਸ ਕਿਉਂ ਝੁਕਾਇਆ ਮਹਾਰੇ ਕਹਿੰਦੇ ਜਿੰਨਾ ਚਿਰ ਤਨਖਾਹ ਲਾਉਂਦੇ ਰਹੋਗੇ ਤੇ ਜਿੰਨਾ ਚਿਰ ਪ੍ਰੇਮ ਨਾਲ ਤਨਖਾਹ ਲਵਾਉਂਦੇ ਰਹੋਗੇ ਓਨਾ ਚਿਰ ਚੜ੍ਹਦੀ ਕਲਾ ਵਿੱਚ ਰਹੋਗੇ ਕਿਉਂਕਿ ਆਪਣੀ ਗਲਤੀ ਨੂੰ ਪ੍ਰਵਾਨ ਕਰ ਲੈਣਾ ਕਬੂਲ ਕਰ ਲੈਣਾ ਮਹਾਰਾਜ ਸਾਹਿਬ ਜੀ ਨੇ ਤਾਂ ਕੋਈ ਗਲਤੀ ਕੀਤੀ ਨਹੀਂ ਸੀ ਪਰ ਪੂਰਨੇ ਪਾਏ ਵੀ ਖਾਲਸਾ ਜੀ ਸੋ ਖਾਲਸੇ ਦੇ ਪੇਸ਼ ਹੋਣਾ ਹੈ ਤਾਬਿਆ ਚੱਲੇ ਜੋ ਪੰਥ ਕੇ ਖਾਏ ਨਾ ਜੰਮ ਕਾ ਬਾਨ ਤੋ ਇਸ ਕਰਕੇ ਐਸੇ ਵਚਨ ਮਹਾਰਾਜ ਸਾਹਿਬ ਜੀ ਨੇ ਕਹੇ ਤਾਂ ਉਹ ਦਾਮੋਦਰ ਪ੍ਰੇਮ ਰੂਪੀ ਰੱਸੀ ਨਾਲ ਆਪਣੇ ਆਪ ਨੂੰ ਬਣਾ ਲੈਣ ਵਾਲਾ ਤੇ ਸਵਾਮੀ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ
1: ਰਿਖੀ ਕੇਸ ਗੋਵਰਧਨ ਧਾਰੀ
0: ਸਾਰੇ ਰਿਸ਼ੀਆਂ ਦਾ ਈਸ਼ਵਰ ਹੈ ਔਰ ਰਖੀਕ ਇੰਦਰੀਆਂ ਦਾ ਵੀ ਉਹ ਈਸ਼ਵਰ ਹੈ ਆ ਜਿੰਨੇ ਗਿਆਨ ਇੰਦਰੀਏ ਕਰਮ ਇੰਦਰੀਏ ਚੱਲਦੇ ਇਹਨਾਂ ਨੂੰ ਚਲਾਉਣ ਵਾਲਾ ਉਹ ਪ੍ਰਭੂ ਪਰਮੇਸ਼ਰ ਹੀ ਹੈ ਗੋਵਰਧਨ ਧਾਰੀ ਗੋਵਰਧਨ ਨਾਮ ਇੱਕ ਪਹਾੜ ਦਾ ਹੈ ਜੋ ਮਥੁਰਾ ਦੇ ਵਿੱਚ ਹੈ ਸੋ ਇਹ ਇੱਕ ਇੱਕ ਸ਼ਬਦ ਬੜੀ ਵਿਆਖਿਆ ਮੰਗਦਾ ਹੈ ਸਾਧ ਸੰਗਤ ਜੀ ਪਰ ਸਮੇਂ ਦਾ ਦਾਇਰਾ ਹੁੰਦਾ ਹੈ ਸੋ ਜਿਸ ਵੇਲੇ ਸ੍ਰੀ ਰਾਮ ਚੰਦਰ ਜੀ ਸਮੁੰਦਰ ਤੇ ਪੁਲ ਬੰਨ ਰਹੇ ਸੀ ਨਾ ਤੇ ਪੱਥਰ ਤੇ ਪਹਾੜ ਚੁੱਕ ਕੇ ਲਿਆਂਦੇ ਜਾ ਰਹੇ ਸੀ ਫੌਜ ਵੱਲੋਂ ਤੇ ਹਨੂਮਾਨ ਇੱਕ ਪਹਾੜ ਨੂੰ ਚੁੱਕ ਕੇ ਲੈ ਕੇ ਆ ਰਿਹਾ ਸੀ ਉਸ ਮੌਕੇ ਤੇ ਆਵਾਜ਼ ਆਈ ਵੀ ਮੈਨੂੰ ਨਾ ਚੁੱਕ ਆਖਿਆ ਜੇ ਚੁੱਕਣਾ ਤੇ ਸ੍ਰੀ ਰਾਮ ਚੰਦਰ ਜੀ ਜਿੱਥੇ ਆ ਉਹਨਾਂ ਦੇ ਚਰਨਾਂ 'ਚ ਜਾ ਕੇ ਰੱਖੀ ਕਹਿਣ ਲੱਗਾ ਮੈਂ ਉੱਥੇ ਜਾ ਕੇ ਰੱਖਾਂਗਾ ਜਦੋਂ ਲੈ ਕੇ ਜਾ ਰਿਹਾ ਸੀ ਅਗਲੇ ਪਾਸਿਓਂ ਆਖਿਆ ਵੀ ਹੁਣ ਤੇ ਪੁਲ ਵੱਜ ਗਿਆ ਤੇ ਜਿੱਥੇ ਕੋਈ ਲੈ ਕੇ ਆਉਂਦਾ ਵਾ ਉੱਥੇ ਛੱਡ ਆਓ ਤੇ ਹੁਣ ਪ੍ਰਣ ਕੀਤਾ ਸੀ ਦੱਸਿਆ ਵੀ ਨਹੀਂ ਫਿਰ ਕਿਹਾ ਵੀ ਜਦੋਂ ਦੁਆਪਰ ਯੁੱਗ ਵਿੱਚ ਅਵਤਾਰ ਧਾਰਾਂਗੇ ਨਾ ਫਿਰ ਇਹ ਗੋਵਰਧਨ ਪਰਬਤ ਦੇ ਉੱਤੇ ਵਿਚਰਾਂਗੇ ਇਹਦੀ ਭਾਵਨਾ ਉਦੋਂ ਪੂਰੀ ਕਰਾਂਗੇ ਤਾਂ ਇਸ ਪ੍ਰਕਾਰ ਦੁਆਪਰ ਯੁੱਗ ਦੇ ਵਿੱਚ ਫਿਰ ਇਸ ਗੋਵਰਧਨ ਪਰਬਤ ਦੇ ਉੱਤੇ ਵਿਚਰੇ ਵੀ ਤੇ ਫਿਰ ਇੱਕ ਸਮੇਂ 28 ਦਿਨ ਲਗਾਤਾਰ ਮੀਂਹ ਪਿਆ ਸੀ ਤੇ ਉਸ ਵੇਲੇ ਚੀਚੀ ਦੇ ਉੱਤੇ ਗੋਵਰਧਨ ਪਰਬਤ ਨੂੰ ਚੁੱਕਿਆ ਵੀ ਸੀ ਇਹਦਾ ਜ਼ਿਕਰ ਵੀ ਪਿੱਛੇ ਆ ਚੁੱਕਾ ਹੈ ਗੁਰਮਤ ਗੋਵਰਧਨ ਗੁਰਮਤ ਕ੍ਰਿਸ਼ਨ ਗੋਵਰਧਨ ਧਾਰੇ ਗੁਰਮਤ ਸਾਇਰ ਪਾਹਣ ਤਾਰੇ ਤੋ ਇਸ ਕਰਕੇ ਗੋਵਰਧਨ ਪਰਬਤ ਨੂੰ ਧਾਰਨ ਕਰਕੇ ਗੋਵਰਧਨ ਧਾਰੀ ਨਾਮ ਪਿਆ ਹੈ।
1: ਮੁਰਲੀ ਮਨੋਹਰ ਹਰ ਰੰਗਾ,
0: ਦੁਆਪਰ ਯੁੱਗ ਦੇ ਵਿੱਚ ਹੀ ਫਿਰ ਮੁਰਲੀ ਵਜਾਈ ਹੈ, ਮਨੋਹਰ ਬੜੀ ਸੁੰਦਰ, ਤੇ ਨਾਮ ਪਿਆ ਹੈ ਮੁਰਲੀ ਮਨੋਹਰ, ਬੰਸਰੀ ਵਜਾਉਣ ਵਾਲਾ ਨਾਮ ਪਿਆ ਹੈ।
1: ਮੋਹਨ ਮਾਧਵ ਕ੍ਰਿਸ਼ਨ ਮੁਰਾਰੀ,
0: ਇਸੇ ਪ੍ਰਕਾਰ ਮੁਰਲੀ ਮਨੋਹਰ ਹਰ ਰੰਗਾ ਤੇ ਹਰੇਕ ਰੰਗ ਵਿੱਚ ਵਿਚਰ ਰਿਹਾ ਹੈ। ਮੋਹਨ ਮਨ ਨੂੰ ਮੋਹ ਲੈਣ ਵਾਲੇ ਹੋ ਤੇ ਆਪਣੇ ਸੰਤਾਂ ਭਗਤਾਂ ਦੇ ਮੋਹ ਨੂੰ ਹਨ ਨਾਸ ਕਰਨ ਵਾਲੇ ਹੋ, ਮਾਧਵ ਮਾਇਆ ਦੇ ਪਤੀ ਹੋ। ਕ੍ਰਿਸ਼ਨ ਸੋ ਕਾਲੇ ਰੰਗ ਵਾਲੇ ਹੋਣ ਕਰਕੇ ਕ੍ਰਿਸ਼ਨ ਨਾਮ ਪਿਆ ਹੈ, ਸਾਂਵਲਾ ਰੰਗ ਹੈ। ਤੇ ਮੁਰਾਰੇ ਮੋਹਰਾਦਿਕ ਦੈਂਤ ਨੂੰ ਮਾਰਨ ਕਰਕੇ ਮੁਰਾਰੀ

0: ਧਰਤੀ ਨੂੰ ਤੁਸੀਂ ਧਾਰਿਆ ਹੋਇਆ ਟਿਕਾਇਆ ਹੋਇਆ ਹੈ, ਈਸ ਸਾਰਿਆਂ ਦੇ ਈਸ਼ਵਰ ਹੋ ਤੇ ਨਰਸਿੰਘ ਰੂਪ ਵੀ ਤੁਸੀਂ ਧਾਰਨ ਕੀਤਾ ਭਗਤ ਪ੍ਰਹਿਲਾਦ ਦੀ ਰੱਖਿਆ ਕਰਨ ਵਾਸਤੇ। ਹਰਨਾਕਸ਼ ਨੇ ਤਾਪ ਕੀਤਾ ਸੀ, ਤਾਪ ਕਰਕੇ ਬ੍ਰਹਮਾ ਤੋਂ 8 ਵਾਰ ਲਏ ਸੀ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਧਰਤੀ ਤੇ ਮਰਾਂ, ਨਾ ਆਕਾਸ਼ 'ਚ ਮਰਾਂ, ਨਾ 84 ਲੱਖ ਜੂਣ ਵਿੱਚੋਂ ਮੈਨੂੰ ਕੋਈ ਮਾਰ ਸਕੇ ਤੇ ਨਾ ਕਿਸੇ ਹਥਿਆਰ ਨਾਲ ਮੈਂ ਮਰਾਂ। ਤੇ ਫਿਰ ਸਮਝਿਆ ਹੁਣ ਮੈਂ ਮਰਨਾ ਹੀ ਨਹੀਂ ਤੇ ਮੈਂ ਰੱਬ ਹਾਂ, ਜਿਹੜਾ ਮਰੇ ਨਾ ਉਹ ਤਾਂ ਪਰਮੇਸ਼ਰ ਹੈ, ਰੱਬ ਹੈ ਤੇ ਮੈਂ ਤਾਂ ਰੱਬ ਹਾਂ। ਕਹਿੰਦਾ ਮੇਰਾ ਨਾਮ ਜਪੋ। ਮੁਲਤਾਨ ਦਾ ਰਾਜਾ ਸੀ ਹਰਨਾਕਸ਼, ਜ਼ਬਰਦਸਤੀ ਆਪਣਾ ਨਾਮ ਜਪਾਉਣ ਲੱਗਾ। ਪਾਠਸ਼ਾਲਾ ਦੇ ਵਿੱਚ ਕਹਿੰਦਾ ਵੀ ਮੇਰਾ ਨਾਮ ਜਪਾ ਕੇ ਫਿਰ ਪੜ੍ਹਾਈ ਸ਼ੁਰੂ ਕਰਾਓ। ਤੇ ਪਰਮੇਸ਼ਰ ਨੂੰ ਹੰਕਾਰ ਨਹੀਂ ਪਾਉਂਦਾ, ਹਰ ਜੀਓ ਅਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇ। ਤੇ ਇਹਦੇ ਘਰ ਦੇ ਵਿੱਚ ਹਰਨਾਕਸ਼ ਦੇ ਆਪਣਾ ਭਗਤ ਪੈਦਾ ਕਰ ਦਿੱਤਾ। ਕਦੇ ਕਦੇ ਐਸੀ ਲੀਲਾ ਕਰਦੇ ਆ, ਨਹੀਂ ਤੇ ਆਪਾਂ ਵਿਚਾਰਦੇ ਹਾਂ ਨਾ ਵੀ ਮਾਤਾ ਪਿਤਾ ਦਾ ਜੀਵਨ ਉੱਚਾ ਸੁੱਚਾ ਚਾਹੀਦਾ, ਫਿਰ ਧੀਆਂ ਪੁੱਤਰਾਂ ਦਾ ਜੀਵਨ ਵੀ ਉੱਚਾ ਹੁੰਦਾ ਹੈ, ਮਰਿਆਦਾ ਤੇ ਇਹੀ ਹੈ। ਤੇ ਕਈ ਵਾਰੀ ਇਹਦੇ ਤੋਂ ਉਲਟ ਵੀ ਕਰ ਦਿੰਦੇ ਆ, ਪਿਤਾ ਹਰਨਾਕਸ਼ ਹੋਵੇ ਤੇ ਪੁੱਤ ਨੂੰ ਭਗਤ ਵੀ ਬਣਾ ਦਿੰਦੇ ਆ। ਕਲਰੀ ਜ਼ਮੀਨ ਦੇ ਵਿੱਚ ਫਸਲ ਨਹੀਂ ਕੋਈ ਉੱਗਦੀ, ਪਰਮੇਸ਼ਰ ਚਾਹਵੇ ਤੇ ਕਲਰ ਦੇ ਵਿੱਚ ਵੀ ਕਵਲ ਫੁੱਲ ਪੈਦਾ ਕਰ ਦਿੰਦਾ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਘਰ ਹਰਨਾਕਸ਼ ਦੈਂਤ ਦੇ ਕਲਰ ਕਵਲ ਭਗਤ ਪ੍ਰਹਿਲਾਦ, ਪੜ੍ਹਨ ਪਠਾਇਆ ਚਾਟ ਸਾਲ ਪਾਂਧੇ ਚਿੱਤ ਹੋਆ ਅਹਿਲਾਦ, ਸਿਮਰੈ ਮਨ ਵਿੱਚ ਰਾਮ ਨਾਮ ਗਾਵੇ ਸ਼ਬਦ ਅਨਾਹਦ ਨਾਦ, ਭਗਤ ਕਰਨ ਸਭ ਚਾਟੜੇ ਪਾਂਧੇ ਹੋਏ ਰਹੇ ਵਿਸਮਾਦ, ਰਾਜੇ ਪਾਸਰੂ ਆਇਆ ਦੋਖੀ ਦੈਂਤ ਵਧਾਇਆ ਵਾਦ, ਜਲ ਅਗਨੀ ਵਿੱਚ ਘੱਤਿਆ ਜਲੇ ਨਾ ਡੁੱਬੈ ਗੁਰ ਪ੍ਰਸਾਦ, ਕੱਢ ਖੜਗ ਸੱਦ ਪੁੱਛਿਆ ਕੌਣ ਸੋ ਤੇਰਾ ਹੈ ਉਸਤਾਦ, ਥੰਮ ਪਾੜ ਪ੍ਰਗਟਿਆ ਨਰਸਿੰਘ ਰੂਪਿਆ ਨੂਪਿਆ ਨਾਦ, ਬੇਮੁਖ ਪਕੜ ਪਛਾੜਿਆ ਨ ਸੰਤ ਸਹਾਈ ਆਦ ਜੁਗਾਦ, ਜੈ ਜੈਕਾਰ ਕਰਨ ਬ੍ਰਹਮਾਦ। ਥੰਮ ਪਾਟਾ ਉਸ ਵੇਲੇ ਤੇ ਥੰਮ ਚੋਂ ਨਰਸਿੰਘ ਰੂਪ ਪ੍ਰਗਟ ਕੀਤਾ, ਅੱਧਾ ਸਰੀਰ ਦਾ ਹਿੱਸਾ ਮਨੁੱਖ ਦਾ ਤੇ ਅੱਧਾ ਸ਼ੇਰ ਦਾ। ਹੁਣ ਦੁਨੀਆ ਕਹਿੰਦੇ ਸਾਇੰਸ ਇਸ ਤਰ੍ਹਾਂ ਕਹਿੰਦੀ ਹੈ, ਹੁਣ ਸਾਇੰਸ ਇਸ ਤੇ ਕੀ ਮੰਨੇਗੀ ਵੀ ਇਸ ਤਰ੍ਹਾਂ ਕਿਵੇਂ ਪੈਦਾ ਹੋ ਸਕਦਾ ਹੈ। ਥੰਮ ਪਾਟਾ ਕਿਸੇ ਮਾਤਾ ਤੋਂ ਜਨਮ ਲੈ ਕੇ ਨਹੀਂ ਆਇਆ, ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚ ਬਚਨ ਅੰਕਿਤ ਹੈ। ਭਗਤ ਕਬੀਰ ਸਾਹਿਬ ਕਹਿੰਦੇ ਪ੍ਰਭ ਥੰਬ ਤੇ ਨਿਕਸੇ ਕੈ ਵਿਸਤਾਰ, ਹਰਨਾਕਸ਼ ਛੇਤਿਓ ਨਖ ਵਿਦਾਰ, ਓਏ ਪਰਮ ਪੁਰਖ ਦੇ ਵਾਦ ਦੇਵ, ਭਗਤ ਹੇਤ ਨਰਸਿੰਘ ਭੇਵ। ਭਗਤ ਪ੍ਰਹਿਲਾਦ ਦੀ ਰੱਖਿਆ ਕਰਨ ਵਾਸਤੇ ਨਰਸਿੰਘ ਰੂਪ ਧਾਰਨ ਕੀਤਾ, ਅੱਧਾ ਸ਼ੇਰ ਦਾ ਹਿੱਸਾ ਤੇ ਅੱਧਾ ਮਨੁੱਖ ਦਾ, ਤੇ ਫੜ ਲਿਆ ਹਰਨਾਕਸ਼ ਨੂੰ। ਜਦੋਂ ਦਿਨ ਛਿਪਣ ਲੱਗਾ ਨਾ, ਦਲੀਜਾਂ ਚ ਰੱਖ ਕੇ ਗੋਡਿਆਂ ਤੇ ਰੱਖ ਲਿਆ, ਕਹਿੰਦੇ ਦਸ ਹਰਨਾਕਸ਼ ਨੂੰ ਅੰਦਰ ਕੇ ਬਾਹਰ, ਹੁਣ ਧਰਤੀ ਤੇ ਕੇ ਆਕਾਸ਼ ਚ, ਹੁਣ ਦਿਨ ਕੇ ਰਾਤ। ਕਹਿੰਦਾ ਜੀ ਹੁਣ ਤਾਂ ਵਿਚਾਲੇ ਰੱਖਿਆ, ਨਾ ਦਿਨ ਨਾ ਰਾਤ ਨਾ ਧਰਤੀ ਨਾ ਆਕਾਸ਼। ਕਹਿੰਦੇ ਹੁਣ ਮੇਰੇ ਵੱਲੇ ਵੇਖ, ਤੂੰ ਆਖਿਆ ਜੀ 84 ਲੱਖ ਜੂਣ ਚੋਂ ਮੈਨੂੰ ਕੋਈ ਨਾ ਮਾਰ ਸਕੇ, ਮੈਂ ਵੇਖ 84 ਲੱਖ ਜੂਣ ਵਿੱਚੋਂ ਆ। ਕਹਿੰਦੇ ਵੀ ਤੇਰਾ ਵਾਰ ਪੂਰਾ ਹੋ ਗਿਆ। ਫਿਰ ਤੂੰ ਆਖਿਆ ਜੀ ਕਿਸੇ ਸ਼ਸਤਰ ਨਾਲ ਮੈਂ ਨਾ ਮਰਾਂ, ਹਥਿਆਰ ਨਾਲ ਨਾ ਮਰਾਂ, ਤੇ ਫਿਰ ਪੰਜਾ ਵਿਖਾਇਆ ਤੇ ਕਹਿੰਦੇ ਆ ਸ਼ਸਤਰ ਤਾਂ ਨਹੀਂ ਨਾ। ਕਹਿੰਦਾ ਜੀ ਨਹੀਂ, ਨੌਵਾਂ ਨਾਲ ਪਾੜ ਦਿੱਤਾ ਸੀ ਹਰਨਾਕਸ਼ ਨੂੰ। ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਪ੍ਰਹਿਲਾਦ ਦੀ ਰੱਖਿਆ ਕੀਤੀ। ਇਸ ਕਰਕੇ ਹੇ ਪ੍ਰਭੂ, ਆਪ ਜੀ ਨੇ ਨਰਸਿੰਘ ਰੂਪ ਧਾਰਨ ਕੀਤਾ ਭਗਤ ਪ੍ਰਹਿਲਾਦ ਦੀ ਰੱਖਿਆ ਵਾਸਤੇ, ਨਾਰਾਇਣ, ਤੇ ਫਿਰ ਆਪ ਜੀ ਦਾ ਨਾਮ ਨਾਰਾਇਣ ਹੈ, ਨਰਾਂ ਨਰਾਂ ਵਿੱਚ ਆਇਆ ਹੋਇਆ ਹੈ, ਔਰ ਆਪ ਜੀ ਦੇ ਵਿੱਚ ਅਵਿਦਿਆ ਰੂਪੀ ਰਾਤ ਨਹੀਂ ਹੈ।
1: ਦਾੜਾ ਅਗਰੇ ਪ੍ਰਿਥਮ ਚਰਾਇਣ,
0: ਬ੍ਰਾਹ ਰੂਪ ਧਾਰਨ ਕਰਕੇ ਬ੍ਰਾਹ ਅਵਤਾਰ ਧਾਰਿਆ ਤੇ ਆਪਣੀਆਂ ਦਾੜਾਂ ਦੇ ਅਗਲੇ ਪਾਸੇ ਧਰਤੀ ਨੂੰ ਧਾਰਨ ਕਰ ਲਿਆ ਸੀ ਉਸ ਵੇਲੇ।
1: ਪਾਵਨ ਰੂਪ ਕੀਆ ਤੁਧ ਕਰਤੇ,
0: ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲੇ ਕਰਤੇ ਤੁਸੀਂ ਹੀ ਬਾਵਨ ਰੂਪ ਧਾਰਨ ਕੀਤਾ ਹੈ। ਬਲ ਪੋਤਾ ਪ੍ਰਹਿਲਾਦ ਦਾ, ਇੰਦਰਪੁਰੀ ਦੀ ਇਸ਼ ਕਰਨ ਦਾ, ਭਗਤ ਪ੍ਰਹਿਲਾਦ ਦਾ ਪੋਤਰਾ ਹੋਇਆ ਹੈ ਰਾਜਾ ਬਲ। 101 ਜੱਗ ਕਰਨੇ ਆਰੰਭੇ ਵੀ ਜਦੋਂ 101 ਜੱਗ ਕਰ ਲਵਾਂਗਾ ਨਾ ਤੇ ਸਵਰਗ ਦਾ ਰਾਜਾ ਇੰਦਰ ਬਣ ਜਾਵਾਂਗਾ। ਤੇ ਉਸ ਵੇਲੇ ਫਿਰ ਬਾਵਨ ਰੂਪ ਧਾਰਨ ਕਰਕੇ ਆ ਗਏ, 52 ਉਂਗਲਾਂ ਵਾਲਾ ਮਧਰਾ ਜਿਹਾ ਕੱਦ, ਤੇ ਵੇਦ ਦੇ ਸੁਰਤੀਆਂ ਪੜ੍ਹਨ ਆਪਣੇ ਮੁੱਖ ਤੋਂ। ਤੇ ਉਸ ਵੇਲੇ ਆਖਿਆ ਵੀ ਹੇ ਬਲ ਰਾਜੇ, ਮੈਨੂੰ 2.5 ਕਰਮਾਂ ਧਰਤੀ ਦੇ। ਤੇ ਉਸ ਵੇਲੇ ਸ਼ੁਕਰ ਪ੍ਰੋਤ ਨੇ ਆਖਿਆ ਸੀ ਵੀ ਵੇਖੀ ਕਿਤੇ ਰਾਜਾ ਭਰਮਣਾ ਜਾਈ, ਇਹ ਤੈਨੂੰ ਛਲਣ ਵਾਸਤੇ ਭਗਵਾਨ ਆਪ ਆਇਆ ਹੈ। ਬਚਨ ਕਰ ਦਿੱਤਾ ਤੇ ਦੋਵਾਂ ਕਰਮਾਂ ਦੇ ਨਾਲ ਸਾਰੀ ਧਰਤੀ ਮਿਲ ਲਈ। ਕਹਿੰਦੇ ਹੁਣ ਅੱਧੇ ਕਰਮ, ਕਹਿੰਦਾ ਜੀ ਮੇਰਾ ਸਰੀਰ ਹਾਜ਼ਰ ਹੈ, ਤੇ ਸਰੀਰ ਤੇ ਪੈਰ ਰੱਖ ਕੇ ਪਤਾਲ ਵਿੱਚ ਤਸਾ ਦਿੱਤਾ। ਜਦੋਂ ਆਪਾਂ ਭੱਟਾਂ ਦੇ ਸਵਈਏ ਪੜ੍ਹਦੇ ਤੇ ਉੱਥੇ ਬਚਨ ਆਉਂਦਾ ਹੈ, ਗੁਣ ਗਾਵੇ ਬਲ

0: ਸ੍ਰੀ ਰਾਮ ਚੰਦਰ ਰੂਪ ਵੀ ਤੁਸੀਂ ਧਾਰਨ ਕੀਤਾ ਹੈ ਤੇ ਆਪ ਜੀ ਦਾ ਜੇ ਵਾਸਤਵ ਵਿੱਚ ਸਰੂਪ ਵੇਖੀਏ ਰੂਪ ਨਾ ਰੇਖਿਆ ਤੇ ਆਪ ਜੀ ਦਾ ਨਾ ਕੋਈ ਰੂਪ ਹੈ ਤੇ ਨਾ ਕੋਈ ਰੇਖਾ ਹੈ
1: ਬਨਵਾਲੇ ਚੱਕਰ ਪਾਣ ਦਰਸ ਅਨੁਪਿਆ
0: ਸਾਰ ਬਾਗ ਦੇ ਵਾਲੀ ਹੋ ਸੁਦਰਸ਼ਨ ਚੱਕਰ ਆਪਣੇ ਹੱਥ ਵਿੱਚ ਰੱਖਣ ਵਾਲੇ ਹੋ ਆਪ ਜੀ ਦਾ ਦਰਸ਼ਨ ਬੇਅੰਤ ਉਪਮਾ ਵਾਲਾ ਹੈ
1: ਸਹਸ ਨੇਤਰ ਮੂਰਤ ਹੈ ਸਹਸਾ
0: ਆਪ ਜੀ ਦੇ ਹਜ਼ਾਰਾਂ ਹੀ ਨੇਤਰ ਤੇ ਹਜ਼ਾਰਾਂ ਹੀ ਆਪ ਜੀ ਦੇ ਮੂਰਤ ਸਰੂਪ ਹਨ
1: ਇੱਕ ਦਾਤਾ ਸਭ ਹੈ ਮੰਗਾ
0: ਇੱਕੋ ਇੱਕ ਤੁਸੀਂ ਦਾਤੇ ਹੋ ਬਾਕੀ ਸਾਰੀ ਸ੍ਰਿਸ਼ਟੀ ਆਪ ਜੀ ਦੇ ਦਰ ਦੀ ਮੰਗਤੀ ਹੈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਦੱਤਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ
1: ਭਗਤ ਵਸ਼ਲ ਅਨਾਥ ਹੈ ਨਾਥੇ
0: ਭਗਤਾਂ ਨਾਲ ਪਿਆਰ ਕਰਨ ਵਾਲੇ ਭਗਤ ਵਸ਼ਲ ਅਨਾਥ

0: ਸਾਰਿਆਂ ਚੋਂ ਮੁੱਖ ਕਥਨ ਕੀਤੇ ਜਾਂਦੇ ਹੋ, ਜਿੰਨੇ ਮੁੱਖ ਮੁਖੀ ਹਨ ਉਹ ਵੀ ਆਪ ਜੀ ਨੂੰ ਭਣੀ ਉਚਾਰਨ ਕਰਦੇ ਹਨ।
1: ਸਾਰੰਗ ਧਰ ਭਗਵਾਨ ਬੀ ਠੁਲਾ,
0: ਆਪ ਧਨੁਸ਼ ਧਾਰੀ ਹੋ ਔਰ ਖੱਟ ਭਗਾ ਸੰਪੰਨ ਹੋ, ਬੀਠਲਾ ਰਚਨਾ ਪਾਲਣਾ ਲੈਤਾ ਕਰਨ ਵਾਲੇ ਬੀਠਲ ਹੋ, ਸੋਹਣਾ ਸਰੂਪ ਹੈ।
1: ਮੈਂ ਗਣਤ ਨਯਾ ਵੈ ਸਰਬੰਗਾ,
0: ਮਹਾਰਾਜ ਕਹਿੰਦੇ ਆਪ ਜੀ ਦੇ ਸਾਰੇ ਅੰਗਾਂ ਦਾ ਗਿਣਤੀ ਨਹੀਂ ਆਉਂਦੀ ਹੈ ਮੇਰੇ ਪਾਸੋਂ।
1: ਨਿਹ ਕੰਟਕ ਨਿਹ ਕੇਵਲ ਕਹੀਆ,
0: ਦੁੱਖਾਂ ਤੋਂ ਰਹਿਤ ਹੋ ਸ਼ੁੱਧ ਸਰੂਪ ਕਹੇ ਜਾਂਦੇ ਹੋ।
1: ਧਨੰਜੈ ਜਲ ਛਲ ਹੈ ਮਹੀਆ,
0: ਧਨੰਜੈ ਸੋ ਇਹ ਇਸੇ ਪ੍ਰਕਾਰ ਅਰਜਨ ਰੂਪ ਹੋ, ਤੇ ਧਨੰਜੈ ਧਨ ਨੂੰ ਜਿੱਤਣ ਵਾਲੇ ਹੋ, ਜਲ ਥਲ ਤੇ ਮਹੀਏ ਧਰਤੀ ਦੇ ਵਿੱਚ ਆਪ ਜੀ ਦਾ ਵਾਸਾ ਹੈ, ਜਲ ਵਿੱਚ ਵੀ ਖੁਸ਼ਕੀ ਵਿੱਚ ਵੀ ਵਸਦੇ ਹੋ।
1: ਮਿਰਤ ਲੋਕ ਪਾਇਆਲ ਸਮੀਪਤ,
0: ਮਿਰਤ ਲੋਕ ਵਿੱਚ ਵੀ ਆਪ ਜੀ ਦਾ ਵਾਸਾ ਤੇ ਪਤਾਲ ਵਿੱਚ ਵੀ ਤੇ ਸਮੀਪਤ ਸਾਰਿਆਂ ਦੇ ਨੇੜੇ ਹੋ।
1: ਅਸਥਿਰ ਥਾਨ ਜਿਸ ਹੈ ਅਭੱਗਾ,
0: ਆਪ ਜੀ ਦਾ ਸਦਾ ਸਲਾਮਤ ਰਹਿਣ ਵਾਲਾ ਥਾਂ ਹੈ, ਅਭੱਗਾ ਨਾਸ ਤੋਂ ਰਹਿਤ ਹੈ।
1: ਪਤਿਤ ਪਾਵਨ ਦੁੱਖ ਭੈ ਭੰਜਨ,
0: ਵੱਡੇ ਪਾਪੀਆਂ ਨੂੰ ਵੀ ਤੁਸੀਂ ਦਇਆ ਕਰਕੇ ਪਵਿੱਤਰ ਕਰ ਦਿੰਦੇ ਹੋ ਤੇ ਦੁੱਖਾਂ ਨੂੰ ਤੇ ਡਰ ਨੂੰ ਤੋੜ ਦੇਣ ਵਾਲੇ ਹੋ।
1: ਅਹੰਕਾਰ ਨਿਵਾਰਣ ਹੈ ਭਾਵ ਖੰਡਨ,
0: ਅਹੰਕਾਰ ਦੀ ਨਿਵਿਰਤੀ ਕਰ ਦਿੰਦੇ ਹੋ ਔਰ ਆਪਣੇ

0: ਲੋ ਕਿਰਪਾ ਕਰਨ ਵਾਲੇ ਆਪ ਭਗਤੀ ਤੇ ਪ੍ਰਸੰਨ ਹੁੰਦੇ ਹੋ।
1: ਗੁਣੇ ਨ ਕਿਤ ਹੀ ਹੈ ਭਿੱਗਾ,
0: ਕਿਸੇ ਦੇ ਗੁਣਾ ਉੱਤੇ ਨਹੀਂ ਭੇਜਦੇ ਹੋ, ਭਗਤੀ ਵੇਖ ਕੇ ਖੁਸ਼ ਹੁੰਦੇ ਹੋ।
1: ਨਿਰੰਕਾਰ ਅਛਲ ਅਡੋਲੋ,
0: ਅਕਾਰ ਤੋਂ ਰਹਿਤ ਹੋ, ਮਾਇਆ ਆਪ ਜੀ ਨੂੰ ਛਲ ਨਹੀਂ ਸਕਦੀ ਕਿਉਂਕਿ ਤੁਸੀਂ ਪੈਦਾ ਕੀਤੀ ਹੈ, ਡੋਲਣ ਤੋਂ ਰਹਿਤ ਹੋ।
1: ਜੋਤ ਸਰੂਪੀ ਸਭ ਜਗ ਮੌਲੋ,
0: ਆਪ ਨੂਰ ਸਰੂਪ ਹੋ, ਜੋਤੀ ਸਰੂਪ ਹੋ ਕਰਕੇ ਸਾਰੇ ਜਗ ਨੂੰ ਆਪ ਜੀ ਨੇ ਖਿੜਾਇਆ ਹੋਇਆ ਹੈ, ਸਾਰੇ ਜਗ ਵਿੱਚ ਆਪ ਮੌਲੋ ਮਿਲੇ ਹੋਏ ਹੋ।
1: ਸੋ ਮਿਲਾ ਜਿਸ ਆਪ ਮਿਲਾਏ,
0: ਆਪ ਜੀ ਦੇ ਨਾਲ ਉਹੀ ਜੀ ਮਿਲਦਾ ਜਿਸ ਨੂੰ ਤੁਸੀਂ ਆਪ ਕਿਰਪਾ ਕਰਕੇ ਮਿਲਾ ਲੈਂਦੇ ਹੋ।
1: ਆਪੋ ਕੋਈ ਨਾ ਪਾਵੇਗਾ,
0: ਆਪਣੇ ਆਪ ਕੋਈ ਵੀ ਆਪ ਜੀ ਨੂੰ ਨਹੀਂ ਪ੍ਰਾਪਤ ਕਰ ਸਕਦਾ।
1: ਆਪੇ ਗੋਪੀ ਆਪੇ ਕਾਨਾ,
0: ਦੁਆਪਰ ਯੁਗ ਵਿੱਚ ਆਪ ਹੀ ਤੁਸੀਂ ਗੋਪੀਆਂ ਰੂਪ ਹੋਏ ਹੋ, ਆਪ ਹੀ ਕਾਨਾ ਕ੍ਰਿਸ਼ਨ ਰੂਪ ਹੋਏ ਹੋ।
1: ਆਪੇ ਗਊ ਚਰਾਵੇ ਬਾਨਾ,
0: ਤੇ ਆਪ ਹੀ ਤੁਸੀਂ ਜੰਗਲ ਦੇ ਵਿੱਚ ਬਿੰਦਰਾਬਿੰਡ ਵਿੱਚ ਗਾਵਾਂ ਨੂੰ ਚਰਾਉਣ ਵਾਲੇ ਹੋ।
1: ਆਪ ਉਪਾਵਹਿ ਆਪ ਖਪਾਵਹਿ,
0: ਆਪ ਹੀ ਤੁਸੀਂ ਇਸੇ ਪ੍ਰਕਾਰ ਇੰਦਰੀਆਂ ਰੂਪੀ ਗੋਪੀਆਂ ਤੇ ਚੇਤਨ ਸੱਤਾ ਰੂਪੀ ਕਾਣ ਹੋ ਰਹੇ ਹੋ, ਆਪ ਇੰਦਰੀਆਂ ਰੂਪੀ ਗਾਵਾਂ ਨੂੰ ਚਰਾਉਣ ਵਾਲੇ ਹੋ ਰਹੇ ਹੋ, ਆਪ ਹੀ ਪੈਦਾ ਕਰਦੇ ਤੇ ਆਪ ਹੀ ਨਾਸ ਕਰਦੇ ਹੋ।
1: ਤੁਧ ਲੇਪ ਨਹੀਂ ਇੱਕ ਤਿਲ ਰੰਗਾ,
0: ਤੁਸੀਂ ਸਾਰੇ ਚੋਜ ਕੌਤ ਕਰਦੇ ਹੋਏ ਆ, ਇੱਕ ਤਿਲ ਜਿੰਨਾ ਵੀ ਆਪ ਜੀ ਨੂੰ ਇਹ ਸੰਸਾਰ ਦੇ ਰੰਗਾਂ ਦਾ ਲੇਪ ਨਹੀਂ ਲੱਗਦਾ, ਤੁਸੀਂ ਨਿਰਲੇਪ ਹੋ।
1: ਏਕ ਜੀਹ ਗੁਣ ਕਵਨ ਬਖਾਨਾ,
0: ਹੇ ਪ੍ਰਭੂ ਸਾਡੀ ਇੱਕ ਜੀ ਬਾਪ ਜੀ ਦੇ ਕਿਹੜੇ ਕਿਹੜੇ ਗੁਣਾਂ ਦਾ ਕਥਨ ਕਰੇ।
1: ਸਹਸ ਫਨੀ ਸੇਖ ਅੰਤ ਨਾ ਜਾਣਾ,
0: ਤੁਸੀਂ ਹਜ਼ਾਰਾਂ ਮੂੰਹ ਦਿੱਤੇ ਆ ਸ਼ੇਸ਼ ਨਾਗ ਨੂੰ, ਤੇ ਹਜ਼ਾਰਾਂ ਫਣਾਂ ਵਾਲਾ ਸ਼ੇਸ਼ ਨਾਗ, 2000 ਜੀਭਾਂ ਉਸ ਦੀਆਂ, ਰੋਜ਼ ਨਿੱਤ ਨਵੇਂ ਨਾਮ

0: ਜਾਤ ਨਵੇਂ ਤੋਂ ਨਵੇਂ ਆਪ ਜੀ ਦੇ ਨਾਵਾਂ ਨੂੰ ਜਪਦਾ ਹੈ।
1: ਇੱਕ ਗੁਣ ਨਾਹੀ ਪ੍ਰਭ ਕਹਿ ਸੰਗਾ,
0: ਪ੍ਰਭੂ ਅੱਜ ਤੀਕ ਆਪ ਜੀ ਦਾ ਇੱਕ ਗੁਣ ਨਹੀਂ ਕਹਿ ਸਕਿਆ ਸ਼ੇਸ਼ਨਾਗ, ਜਿਹੜਾ ਰੋਜ਼ 2000 ਨਵੇਂ ਨਾਮ ਲੈਂਦਾ ਹੈ।
1: ਓਟ ਗਹੀ ਜਗਤ ਪਿਤ ਸਰਣਾਇਆ,
0: ਸਾਰੇ ਜਗਤ ਦੇ ਪਿਤਾ ਅਸੀਂ ਆਪ ਜੀ ਦੀ ਸ਼ਰਨ ਵਿੱਚ ਆ ਤੇ ਆਪ ਜੀ ਦੀ ਮਨ ਕਰਕੇ ਓਟ ਗ੍ਰਹਿਣ ਕੀਤੀ ਹੈ।
1: ਭਯਾਨਕ ਜਮ ਦੂਤ ਦੁੱਤਰ ਹੈ ਮਾਇਆ,
0: ਬੜੇ ਭੈਦਾਇਕ ਭਿਆਨਕ ਡਰਾਉਣੇ ਜਮਦੂਤ ਹਨ ਤੇ ਸੰਸਾਰ ਦੀ ਮਾਇਆ ਵੀ ਤਰਨੀ ਬੜੀ ਦੁਸਤਰ ਕਠਨ ਹੈ।
1: ਓਹ ਕਿਰਪਾਲ ਇੱਛਾ ਕਰ ਰੱਖ,
0: ਪ੍ਰਭੂ ਆਪ ਕਿਰਪਾ ਕਰੋ, ਕਿਰਪਾਲੂ ਹੋ ਕੇ ਤੇ ਆਪਣੀ ਇੱਛਾ ਦੇ ਨਾਲ ਖੁਸ਼ੀ ਦੇ ਨਾਲ ਸਾਡੀ ਰੱਖਿਆ ਕਰੋ।
1: ਸਾਧ ਸੰਤਨ ਕੈ ਸੰਗ ਸੰਗਾ,
0: ਆਪਣੇ ਸਾਧੂਆਂ ਸੰਤਾਂ ਦੇ ਸੰਗ

0: ਉੱਤੇ ਸੁੱਖਾਂ ਦੇ ਦਾਤੇ ਆਪ ਜੀ ਨੇ ਕਿਰਪਾ ਕੀਤੀ ਹੈ।
1: ਤਿੰਨ ਸਾਧੂ ਚਰਨ ਲੈ ਰਿਦਾ ਪਰਾਤੇ,
0: ਸਾਧੂ ਜਨਾਂ ਦੇ ਚਰਨ ਲੈ ਕਰਕੇ ਆਪਣੇ ਹਿਰਦੇ ਦੇ ਵਿੱਚ

0: ਦੇ ਮਨ ਵਿੱਚ ਹੱਦ ਤੋਂ ਰਹਿਤ ਸ਼ਬਦ ਦੇ ਵਾਜੇ ਵੱਜੇ ਹਨ।
1: ਕਿਰਤ ਨਾਮ ਕਥੇ ਤੇਰੇ ਜਿਹਬਾ,
0: ਸ੍ਰੀ ਗੁਰੂ ਅਰਜਨ ਦੇਵ ਸਿੰਘ ਮਹਾਰਾਜ ਕਹਿੰਦੇ ਇਹ ਕੰਮਾਂ ਕਰਕੇ ਜਿਹੜੇ ਤੇਰੇ ਨਾਮ ਪਏ ਆ, ਕਿਰਤ ਕਰਕੇ ਜਿਹੜੇ ਤੇਰੇ ਨਾਮ ਪਏ, ਉਹਨਾਂ ਦਾ ਕਥਨ ਕੀਤਾ ਹੈ ਜੀਵ ਦੇ ਨਾਲ।
1: ਸਤ ਨਾਮ ਤੇਰਾ ਪਰਾ ਪੂਰਬਲਾ,
0: ਜਿਹੜਾ ਤੇਰਾ ਪਰਾ ਉਤਕ੍ਰਿਸ਼ਟ, ਸੋ ਸਭ ਤੋਂ ਵੱਡਾ ਤੇ ਸਭ ਤੋਂ ਪਹਿਲਾ ਨਾਮ ਹੈ ਨਾ ਸਦਾ ਰਹਿਣ ਵਾਲਾ ਉਹ।

0: ਬੇਨਤੀਆਂ ਕਰਦੇ ਤੇ ਆਪ ਉਹਨਾਂ ਨੂੰ ਦਰਸ਼ਨ ਦਿੰਦੇ ਹੋ ਤੇ ਸਾਡੇ ਮਨ ਵਿੱਚ ਵੀ ਆਪ ਜੀ ਦਾ ਪ੍ਰੇਮ ਲੱਗਾ ਹੈ, ਕਿਰਪਾ ਕਰਕੇ ਸਾਨੂੰ ਵੀ ਆਪਣਾ ਦਰਸ਼ਨ ਦਿਓ।
1: ਤੇਰੀ ਗਤ ਮਿਤ ਤੂੰ ਹੈ ਜਾਣਾ ਹੈ,
0: ਤੇਰੀ ਪ੍ਰਾਪਤੀ ਦੀ ਜਿਹੜੀ ਮਰਿਆਦਾ ਤੂੰ ਆਪ ਹੀ ਜਾਣਦਾ ਹੈ, ਤੂੰ ਕਿੱਡਾ ਵੱਡਾ ਤੇ ਕਿਹੋ ਜਿਹਾ ਹੈ।
1: ਤੂੰ ਆਪੇ ਕਥ ਹੈ ਤੈ ਆਪ ਵਖਾਣਾ ਹੈ,
0: ਕਥਾ ਵੀ ਤੂੰ ਆਪ ਹੀ ਕਰਦਾ ਹੈ ਤੇ ਵਖਿਆਣ ਵੀ ਤੂੰ ਆਪ ਹੀ ਕਰਦਾ ਹੈ, ਤੇਰੇ ਤੋਂ ਬਿਨਾਂ ਕੋਈ ਕਥਾ

0: हरी जे आप जी नू भा जावे ना फिर सानू अपने दासां दे संग विच रखना करो। असीं आप जी दे दासां सेवकां दी संगत विच रह के साडे अंदर भी दासा भाव आवे निम्रता आवे। तो साध संगत जी ਇਹ ਸਤਿਗੁਰੂ ਜੀ ਨੇ ਲੜੀਵਾਰ ਰੂਪ ਵਿੱਚ ਪਵਿੱਤਰ ਉਪਦੇਸ਼ ਬਖਸ਼ਿਆ। ਸੋ ਸ਼ਬਦ 21 ਬੰਦਾਂ ਦਾ ਸੀ, ਇਸ ਕਰਕੇ ਸੋ ਸੰਖੇਪ ਦੇ ਨਾਲ ਸੋ ਜਿਵੇਂ ਮਹਾਰਾਜ ਨੇ ਕਿਰਪਾ ਕੀਤੀ ਗੁਰੂ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰਸੰਗਤ ਜੀ ਖਿਮਾ ਦੇਣੀ ਅੱਗੇ ਵਾਸਤੇ ਸਮੱਤ ਬਖਸ਼ਣੀ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਰੋਮ ਰੋਮ ਕਰਕੇ ਸ਼ੁਕਰ ਔਰ ਸਤਿਕਾਰਯੋਗ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਿੰਘ ਸਾਹਿਬ ਸੋ ਗਿਆਨੀ ਅਮਰਜੀਤ ਸਿੰਘ ਜੀ ਸੋ ਸਮੁੱਚੇ ਸਿੰਘ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਪ੍ਰਬੰਧਕਾਂ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਦੇਣੀ ਅਖੀਰਲੀਆਂ ਪੰਕਤੀਆਂ ਦਾ ਜਾਪ ਕਰੀਏ ਜੀ।
1: ਤੇਰੀ ਗਤ ਮਿਤ ਤੂੰ ਹੈ ਜਾਣ ਹੈ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774 ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stampede।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਗੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6666 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, Northeast Calgary।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stanford।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-529-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ ਨਾਰਥ ਈਸਟ, ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਨਸਲ ਦਾ ਭੇਦ ਭਿੰਨ ਨਾ ਹੋ। ਹਰ ਜਾਤੀ ਦੇ ਮਨੁੱਖ ਨੂੰ ਉਹ ਪਰਮਾਤਮਾ ਦਾਤਾ ਦੇਵੇ। ਵਿਤਕਰੇ ਰਹਿਤ ਦਾਤਾ ਵੰਡਣ ਵਾਲੇ ਨੂੰ ਦਾਤਾਰ ਕਿਹਾ। ਨਹੀਂ ਤਾਂ ਦੁਨੀਆ ਦੇ ਅੰਦਰ ਹਰ ਧਰਮ ਦਾ ਕੋਈ ਵੀ ਰਹਿਬਰ ਮੰਨਿਆ ਗਿਆ, ਉਸਨੇ ਆਪਣੀ ਆਪਣੀ ਕੌਮ ਨੂੰ ਹੀ ਵੰਡਿਆ। ਪ੍ਰਭੂ ਇੱਕ ਐਸਾ ਦਾਤਾਰ ਹੈ ਜਿਹਦੇ ਦੁਆਰ ਦੇ ਉੱਪਰ ਸਰਬ ਲੋਕਾਈ ਮੰਗਦੀ ਹੈ, ਹੱਥ ਜੋੜ ਕੇ ਮੰਗਦੀ ਹੈ, ਪਰ ਪ੍ਰਭੂ ਸਾਰਿਆਂ ਦੀਆਂ ਪੁਕਾਰਾਂ, ਸਾਰਿਆਂ ਦੀਆਂ ਬੇਨਤੀਆਂ, ਅਰਜ਼ੋਈਆਂ ਸੁਣਦਾ, ਹਰ ਇੱਕ ਦੀ ਝੋਲੀ ਵਿੱਚ ਖੈਰ ਪਾਉਂਦਾ। ਇਹ ਗੱਲ ਅਲੱਗ ਹੈ ਕਿ ਸਾਡੀਆਂ ਮੰਗਾਂ ਅਲੱਗ ਹੋਣ, ਪਰ ਫਿਰ ਵੀ ਉਹ ਦਿੰਦਾ। ਗਰੀਬ ਨਿਵਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਫੁਰਮਾਨ ਕਰਦਿਆਂ ਕਹਿ ਰਹੇ ਨੇ, ਦਾਤਾ ਆਪ ਜੀ ਨੇ ਤਾਂ ਇਹ ਹੁਕਮ ਕੀਤਾ ਕਿ ਪਿਤਾ ਕਿਰਪਾਲ ਆਗਿਆ ਇਹ ਦੀਨੀ ਬਾਰਕ ਮੁੱਖ ਮੰਗੈ ਸੋ ਦਿਨ। ਮਾਂ ਪਿਓ ਬਾਰਕ ਦੀ ਮੁੱਖ ਮੰਗੀ ਹੋਈ ਦਾਤ ਮੁਰਾਦ ਪੂਰੀ ਨਹੀਂ ਕਰਦੇ। ਅਸੀਂ ਦੁਨਿਆਵੀ ਮਾਂ ਪਿਓ ਹਾਂ, ਪੁੱਤਰ ਵਾਰ ਵਾਰ ਦਾਤ ਮੰਗੇ, ਧੀ ਵਾਰ ਵਾਰ ਕੋਈ ਦਾਨ ਮੰਗੇ, ਕੋਈ ਦਾਤ ਮੰਗੇ, ਕੋਈ ਚੀਜ਼ ਮੰਗੇ, ਅਸੀਂ ਵਾਰ ਵਾਰ ਨਹੀਂ ਦਿੰਦੇ। ਪਰ ਪਰਮਾਤਮਾ ਇੱਕ ਐਸਾ, ਧੰਨ ਗੁਰੂ ਅਰਜਨ ਸਾਹਿਬ ਕਹਿੰਦੇ, ਪਿਤਾ ਕਿਰਪਾਲ ਆਗਿਆ ਇਹ ਦੀਨੀ ਬਾਰਕ ਮੁੱਖ ਮੰਗੇ ਸੋ ਦੇਣਾ। ਇਸ ਜਗ੍ਹਾ 'ਤੇ ਨਾ ਹੀ ਨਹੀਂ, ਨੁੱਕਰ ਨਹੀਂ ਬਈ, ਇਸ ਜਗ੍ਹਾ 'ਤੇ ਆ ਕੇ ਤੂੰ ਕਿਉਂ ਮੰਗਿਆ, ਕਿਉਂ ਵਾਲੀ ਬਾਤ ਹੈ ਨਹੀਂ। ਪਿਤਾ ਕਿਰਪਾਲ ਆਗਿਆ ਇਹ ਦੀਨੀ ਬਾਰਕ ਮੁੱਖ ਮੰਗੈ ਸੋ ਦੇਣਾ। ਹਜ਼ੂਰ ਪਾਤਸ਼ਾਹ ਇੱਕ ਜਗ੍ਹਾ ਹੋਰ ਫੁਰਮਾਨ ਕਰਦੇ ਨੇ, ਕਹਿੰਦੇ ਇੱਥੇ ਇੱਕ ਦਾਤ ਦੀ ਵੀ ਗੱਲ ਨਹੀਂ ਵੀ ਜੇ ਤੁਸੀਂ ਇੱਕ ਮੰਗੋਗੇ ਤਾਂ ਇੱਕ ਹੀ ਮਿਲੇਗੀ। ਕਹਿੰਦੇ ਅਨੇਕਾਂ ਮੰਗਾਂ ਆ ਕੇ ਗੁਰੂ ਦੇ ਦੁਆਰ ਦੇ ਵਿੱਚ ਝੋਲੀ ਅੱਡ ਲਈਏ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਦਰ, ਧੰਨ ਗੁਰਦੇਵ ਜੀ ਦਾ ਦਰ, ਇੱਥੋਂ ਅਨੇਕਾਂ ਹੀ ਸੁਗਾਤਾਂ, ਅਨੇਕਾਂ ਹੀ ਮੁਰਾਦਾਂ ਲੈ ਕੇ ਝੋਲੀਆਂ ਭਰ ਕੇ ਮਨੁੱਖ ਜਾਂਦਾ। ਗਰੀਬ ਨਿਵਾਜ ਫੁਰਮਾਨ ਕਰਦੇ ਆ।

ਭਗਤਾਂ ਨੇ ਝੋਲੀ ਅੱਡ ਕੇ ਮੰਗਿਆ। ਭਗਤ ਕਬੀਰ ਸਾਹਿਬ ਕਹਿਣ ਲੱਗੇ, ਭਗਤ ਧੰਨਾ ਜੀ ਕਹਿਣ ਲੱਗੇ, ਨਿਰੰਕਾਰ ਮੈਂ ਤੇਰੇ ਦਰ ਦਾ ਮੰਗਤਾ। ਭਗਤ ਧੰਨਾ

ਘਰ ਦੀਆਂ ਸਾਰੀਆਂ ਲੋੜਾਂ ਮੰਗ ਲਈਆਂ। ਅੱਜ ਇਨਸਾਨ ਲੋੜ ਪੂਰੀਆਂ ਕਰਨ ਵਾਸਤੇ ਦਰਬ ਦਰ ਭਟਕਦਾ, ਹਰ ਇੱਕ ਦੇ ਦਰ ਤੇ ਸੀਸ ਝੁਕਾਉਂਦਾ, ਹਰ ਇੱਕ ਦੇ ਅੱਗੇ ਮੁਹਤਾਜੀ ਕਰਦਾ ਕਿ ਮੇਰੀ ਝੋਲੀ ਵਿੱਚ ਕਿਤੋਂ ਖੈਰ ਪੈ ਜੇ। ਸੱਚੇ ਪਾਤਸ਼ਾਹ ਮਹਾਰਾਜ ਕਹਿ ਰਹੇ ਨੇ ਜਿਵੇਂ ਭਗਤ ਨੇ ਮੰਗਿਆ ਤੇ ਘਰ ਦੀਆਂ ਸਾਰੀਆਂ ਲੋੜਾਂ ਮੰਗ ਲਈਆਂ ਤੇ ਕਹਿ ਦਿੱਤਾ ਦਾਤਾ ਇਹ ਮੇਰੀਆਂ ਲੋੜਾਂ ਨੇ, ਮੇਰਾ ਲੋਭ ਨਹੀਂ, ਮੇਰਾ ਲਾਲਚ ਨਹੀਂ, ਮੈਂ ਇਹ ਚੀਜ਼ਾਂ ਮੰਗਦਾ ਘਰ ਕੀ ਗੀ ਹਨ ਚੰਗੀ, ਜਨ ਧੰਨਾ ਲੇਵੈ ਮੰਗੀ। ਤੇ ਗੁਰੂ ਪਿਆਰਿਓ, ਗੁਰੂ ਖਾਲਸਿਓ, ਗੁਰੂ ਕੀ ਸਤ ਸੰਗਤ, ਗੁਰੂ ਨਾਨਕ ਨਾਮ ਲੇਵਾ ਨਾਮ ਲੈਣ ਵਾਲਿਓ, ਪਰਮਾਤਮਾ ਪਰਵਤਗਾਰ ਨਿਰੰਕਾਰ ਦੀ ਭਗਤੀ ਕਰਨ ਵਾਲੇ ਲੋਕਾਈ ਦੇ ਹਰ ਮਨੁੱਖ ਸਾਰਿਆਂ ਦੇ ਅੱਗੇ ਇਹ ਪੁਕਾਰ ਹੈ ਗੁਰੂ ਦੀ, ਆ ਗੁਰੂ ਦੇ ਦਰ ਦੇ ਉੱਪਰ ਫਰਿਆਦ ਕਰ। ਤੇ ਇਹਨਾਂ ਪੰਕਤੀਆਂ ਨਾਲ ਜਦੋਂ ਦਾਤਾ ਦੇ ਦਰ ਤੇ ਖੜਾ ਹੋਏਗਾ ਨਾ, ਝੋਲੀ ਅੱਡ ਕੇ ਕਹੇ

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-256-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171 80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ। ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6666 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street, Northeast Calgary।

ਸਿਰ ਹੱਥ ਧਰਿਓ ਸਮਰੱਥ ਗੁਰੂ ਸਿਰ ਹੱਥ ਧਰਿਓ।

ਸਤਿਗੁਰ ਪ੍ਰਸਾਦ ਆਸਾ ਮਹੱਲਾ ਚੌਥਾ ਸ਼ੰਤ ਘਰ ਚੌਥਾ ਹਰ ਅੰਮ੍ਰਿਤ ਭਿੰਨੇ

0: ਨਾਨਕ ਮੁਸਤ ਬੋਲਿਆ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਆਸਰਾ ਜੈ ਕੀ ਧੁਨੀ ਸਲੋਕ ਮਹੱਲਾ ਪਹਿਲਾ
1: ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ ਜਿਨ ਮਾਣਸ ਦੇ ਦੇਵਤੇ ਕੀ ਕਰਤ ਨਾ ਲਾਗੀ ਵਾਰ ਮਹੱਲਾ ਦੂਜਾ ਜੇ ਸੌ ਚੰਦਾ ਉਗਵਹਿ ਸੂਰਜ ਚੜੇ ਹਜ਼ਾਰ ਤੇ ਚਾਨਣ ਹੁੰਦਿਆਂ ਗੁਰਬਿੰਦ ਘੋਰ ਅੰਧਾਰ ਮਹੱਲਾ

ਅੰਦਰ ਖੇਤ ਖੇਤਾਂ ਅੰਦਰ ਛੁੱਟਿਆ ਕਹ ਨਾਨਕ ਸੋ ਨਾਹਾ ਫਲੀਆਂ ਫੁਲੀਆਂ ਬੱਪੜੇ ਪੀ ਤਨ ਵਿੱਚ ਸੁਆਹ ਪੌੜੀ ਆਪਣੇ ਆਪ ਸਾਜਿਓ ਆਪੀ ਨੇ ਰਚਿਓ ਨਾਮ ਤੁਹੀ ਕੁਦਰਤ ਸਾਜੀਐ।

ਡਿੱਠੋ ਚਾਓ ਡਿੱਠੋ ਚਾਓ ਡਿੱਠੋ ਚਾਓ ਦਾਤਾ ਕਰਤਾ ਆਪਣੀ ਤੁਸੀਂ ਦੇ ਬਹਿਤਰ ਇੰਤਜ਼ਾਮ।

ਹਮ ਮੂਰਖ ਮੁ

0: ਹਰਿ ਭਗਤ ਇਕ ਮੰਗਾ ਜਿਰ ਮਨ ਤਨ ਸ਼ਬਦ ਵਿਗਾਸਿਆ ਜਪ ਅਨੰਤ ਤਰੰਗਾ ਮਿਲ ਸੰਤ ਜਨਾਰ ਪਾਇਆ ਮਿਲ ਸੰਤ ਜਨਾਰ ਪਾਇਆ ਨਾਨਕ ਸਤਸੰਗਾ ਨਾਨਕ ਸਤਸੰਗਾ
1: ਸਲੋ ਪਹਿਲਾ ਪਹਿਲਾ ਵਿਸਮਾਦ ਨਾਨ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰ ਜੰਤ ਵਿਸਮਾਦ ਕੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਖ ਵਿਸਮਾਦ ਸਲਾਹ ਵਿਸਮਾਦ ਉਜੜ ਵਿਸਮਾਦ ਰਾਹਾ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜ਼ਰ ਹਜ਼ੂਰ ਵੇਖ ਵਿਡਾਣ ਰਿਹਾ ਵਿਸਮਾਦ ਨਾਨਕ ਬੁੱਝਣ ਪੂਰੇ ਭਾਗ ਮਹੱਲਾ ਪਹਿਲਾ
2: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪ੍ਰਾਣ ਕਿਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਂ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈਸੰਤ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਦਰ ਕਰਤਾ ਪਾਕੀ ਨਾਹੀਂ ਪਾਕ ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾਕੋ ਤਾਕ ਪੌੜੀ ਆਪਣੇ ਭੋਗ ਭੋਗ ਕੈ ਹੋਏ ਪਸਮੜ ਔਰ ਸਿਧਾਇਆ ਵੱਡਾ ਹੋਆ ਦੁਨੀਦਾ ਗਲ ਸੰਗਲ ਕੱਤ ਚਲਾਇਆ ਗਗਣੀ ਕੀ ਤਵਾਜੀ ਹੈ ਕਸਮ ਜਾਇਆ ਥਾਂ ਨਾ ਹੋਈ ਪਾਉਂਦੀ।

मांगो शरण हर नाम की, हर हर मुख पाया, भगत बचन हर बिरद है।

0: ਪਵਿੱਤਰ ਲਖ ਦਰਿਆ ਮਹਾਬਲਸੂਰ ਪੈ ਵਿੱਚ ਆਵੇ ਜਾਵੇ ਪੂਰ ਸਗਲਿਆਂ ਪਾਓ ਲਿਖਿਆ ਸਲੇਖ ਨਾਨਕ ਨਿਰਭੁਲ ਨਿਰੰਕਾਰ ਸੱਚ ਏਕ ਮਹਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ ਕੀਤੀਆਂ ਕੰਨ ਕਹਾਣੀਆਂ ਕੀਤੇ ਵੇਦ ਵਿਚਾਰ ਕੀਤੇ ਨੱਚੇ ਮੰਗਤੇ ਗੜਮੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ ਲੱਖ ਟੱਕਿਆਂ ਕੇ ਮੁੰਦੜੇ ਲੱਖ ਟੱਕਿਆਂ ਕੇ ਹਾਰ ਜਿੱਤ ਤਨ ਪਾਈ ਹੈ ਨਾਨਕ ਸੇ ਤਨ ਹੋਵੇ ਸ਼ਾਰ ਗਿਆਨ ਨਗਲੀ ਢੂੰਡੀਐ ਕਥਨਾ ਕਰੜਾ ਸਾਰ ਕਰਮ ਮਿਲੇ ਤਾਂ ਪਾਈਐ ਹੋਰ ਹਿਕਮਤ ਹੁਕਮ ਅਖਬਾਰ ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਗੁਰ ਪਾਇਆ ਜੀਵਤ ਜਨਮ ਰਮਿਆ ਤਾਂ ਸਤਗੁਰ ਸ਼ਬਦ ਸੁਣਾਇਆ ਸਤਗੁਰ ਜੀ ਵਿੜਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਵਾਇਆ ਸਤਗੁਰ ਮੇਰੇ ਸੱਚ ਪਾਇਆ ਜਿਨੀ ਵਿੱਚੋਂ ਆਪ ਗਵਾਇਆ ਜਿਨ ਸੱਚੋ ਸਤ ਤੇ ਆਇਆ ਸਤ ਪਿਆਇਆ

ਘੜੀਆਂ ਸਭ ਗੋਪੀਆਂ ਪਹਿਰਕਨ ਗੋਪਾਲ ਗਹਿਣੇ ਪਾਉਣ ਪਾਣੀ ਬਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਮਨ ਸਿਰ ਜੰਜਾਲ ਨਾਨਕ।

ਸਿਰ ਹਲਾਏ ਨੂੰ ਫੇਰ ਸਿਰ ਉੱਡ ਡਰਾਵਾ ਝੱਟੇ ਪਾਏ ਵੇਖੇ ਲੋਕ ਹੱਸੇ ਘਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜਨ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਪਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵਾ ਕਰਮ ਚੜਾਓ ਭਿੰਨੀ ਰਹਿਣ ਜਿੰਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲਵਾਰ ਓਲੇ ਬਹੁਤ ਅਨੰਤ ਲਾਟੂ ਮਧਾਨੀਆਂ ਨਗਾਹ ਪੰਖੀ ਪਾਉਣੀਆਂ ਲੈਣ ਨਸਾ ਸੂਹੇ ਚਾੜ ਪਵਾਈ ਅਜੰਤ ਨਾਨਕ ਪਾਉਂਦਿਆਂ ਗਣਤ ਨੰਤ ਬੰਧਨ ਮਨ ਪਵਾਏ ਸੋਏ ਪੈਂ ਕਿਟ ਨੱਚੇ ਸਭ ਕੋਏ ਨੱਚ ਨੱਚ ਹੱਸੈ

ਮਨ ਭਾਉ ਤਿੰਨਾ ਮਨ ਭਾਉ ਪੌੜੀ ਨਾ ਤੇਰਾ ਨਿਰੰਕਾਰ ਹੈ ਨਾ ਲਈਐ ਨਰਕ ਨਾ ਜਾਈਐ ਜੀਉ ਪਿੰਡ ਸਭ ਦਿਸਦਾ ਦੇਖਾ ਜੈ ਆਗ ਭਾਈਐ ਜਲੂ ਹੈ ਚੰਗਾ ਆਪਣਾ ਦਰਪਨ ਨੀਚ ਸਦਾਈਐ ਜੇ

ਮਨ ਕੀ ਪੇੜਾ ਪੇ ਘੁਮਿਆਰ ਖੜਪੰਡੀ ਟਾਂਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੜੀ ਝੜ ਝੜ ਪਵੇ ਅੰਗਿਆਰ ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾਰ ਪੌੜੀ ਬਿਨ ਸਤਿਗੁਰ ਕਿਨੈ ਨ ਪਾਇਓ ਬਿਨ ਸਤਿਗੁਰ ਕਿਨੈ ਨ ਪਾਇਓ ਸਤਿਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਚੁਕਾਇਆ ਉਤਮ ਵਿਚਾਰ ਹੈ ਜਿਨ ਸੱਚੇ ਸੋਚਤ ਲਾਇਆ ਜਗ ਜੀਵਨ ਦਾਤਾ ਪਾਇਆ ਦਾਤਾ ਪਾਇਆ ਦਾਤਾ ਪਾਇਆ ਸਤਿਗੁਰ ਵਿੱਚ ਆਪ ਰੱਖੋ।

कहार कमी, नानक हार कमी। स्लो महला पहला, ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਜੰਮਿਆ ਹੋਂ ਵਿੱਚ ਮੁਆ ਹੋਂ ਵਿੱਚ ਦਿੱਤਾ ਹੋਂ ਵਿੱਚ ਲਾਇਆ ਹੋਂ ਵਿੱਚ ਖੱਟਿਆ ਹੋਂ ਵਿੱਚ ਗਿਆ ਹੋਂ ਵਿੱਚ ਚਾਰ ਕੁੜਿਆਰ ਹੋਂ ਵਿੱਚ ਪਾਪਨ ਵਿਚਾਰ ਹੋਂ ਵਿੱਚ ਨਰਕ ਸੁਰਗ ਅਵਤਾਰ ਹੋਂ ਵਿੱਚ ਹੱਸਿਆ ਹੋਂ ਵਿੱਚ ਰੋਵੈ ਹੋਂ ਵਿੱਚ ਭਰੀਆ ਹੋਂ ਵਿੱਚ ਧੋਵੈ ਹੋਂ ਵਿੱਚ ਜਾਤੀ ਜਿਣ ਸਿੱਖੂਵੈ ਹੋਂ ਮੂਰਖ ਹੋਂ ਵਿੱਚ ਸਿਆਣਾ ਮੋਖ ਮੁਕਤ ਕੀ ਸਾ ਨਾ ਜਾਣਾ ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ ਹੋਂ ਮੈਂ ਕਰ ਕਰ ਜੰਤੂ ਪਾਇਆ ਹੋਂ ਮੈਂ

ਇਹ ਜਾਤ ਹੈ ਹਉ ਮੈਂ ਕਰਮ ਕਮਾਏ ਹੋ ਮੈਂ ਇਹ ਬੰਧਨਾ ਫਿਰ ਜੋ ਨਹੀਂ ਪਾਏ ਹਉ ਮੈਂ ਕਿੱਥੋਂ ਪਜੈ ਕਿਤ ਸੰਜਮੇ ਹੋ ਜਾਏ ਹਉ ਮੈਂ ਇਹੋ ਹੁਕਮੈ ਪੈ ਕਿਤ ਫਿਰਾਏ ਹਉ ਮੈਂ ਦੀਰਘ ਰੋਗ ਹੈ ਦਾਰੂ ਭੀਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਨਾਨਕ ਕਹੇ ਸੁਣੋ ਜਨੋ ਨਾਨਕ ਕਹੇ ਸੁਣੋ ਜਨੋ ਇਸ ਸੰਜਮ ਦੁੱਖ ਜਾਏ ਪੌੜੀ ਸਿਰ ਕੀਤੀ ਸੰਤੋਖੇ ਇਹ ਸੱਚ ਸੱਚ ਤੇ ਆਇਆ ਉਹਨੇ ਮੰਦ ਪੈ ਨਾ ਰੱਖਿਓ ਕਰ ਸੋਰਤ ਧਰਮ ਕਮਾਇਆ ਉਹਨੇ

ਗੁਰ ਅੰਮ੍ਰਿਤ ਪਿੰਨੀ ਦੇ ਹੋਰੀ ਅੰਮ੍ਰਿਤ ਗੁਰ ਕੇ ਰਾਮ ਰਾਜ ਜਿੰਨਾ ਗੁਰਬਾਣੀ ਮਨ ਪਾਇਆ ਅੰਮ੍ਰਿਤ ਛਕ ਛਕੇ ਗੁਰ ਤੁਠੇ ਹਰ ਪਾਇਆ ਚੂਕੇ ਤਕ ਤਕੇ ਹਰ ਜਨ ਹਰ ਹਰ ਹੋਇਆ ਹਰ ਜਨ ਹਰ ਹਰ ਹੋਇਆ ਨਾਮ ਹਰ ਇੱਕੇ।

0: ਤਕ ਮਹੱਲਾ ਪਹਿਲਾ
1: ਲੱਖ ਨੇਕੀਆਂ ਚੰਗਿਆਈਆਂ ਲੱਖ ਨਾ ਪ੍ਰਵਾਨ ਲੱਖ ਤਪ ਪ੍ਰਤੀਰਥਾਂ ਸਹਿਜ ਜੋਗ ਬੇਵਾਨ ਲੱਖ ਸੂਰਤਨ ਸੰਗਰਾਮ ਰਣ ਮੈਂ ਛੁੱਟੇ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜਿਆ ਪਾਠ ਪੁਰਾਣ ਜਿਨ ਕਰਤਾ ਕਰਣਾ ਕਿਆ ਲਿਖਿਆ ਬਣ ਜਾਣ ਨਾਨਕ ਮਤੀ ਮਿੱਥਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਾਹਿਬ ਏਕ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਸੱਚ ਤਾਂ ਤਿੰਨੇ ਸੱਚ ਕਮਾਇਆ ਸੁਖਮੇ ਨੇ ਸੱਚ ਪਾਇਆ ਜਿਨ ਕਹਿਰਦੈ ਸੱਚ ਵਸਾਇਆ।

काहे आया काहे आया।

ਆਸਾ ਮਹੱਲਾ ਚੌਥਾ ਹਰ ਅੰਮ੍ਰਿਤ ਭਗਤ ਭੰਡਾਰ ਹੈ।

ਪੜ ਗੱਡੀ ਲੱਦੀ ਹੈ ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈ ਹੈ ਪੜ ਪੜ ਗੱਡੀ ਹੈ ਖਾਤ, ਪੜੀਏ ਜਿੱਤ ਬਰ

0: ਮੈਂ ਚਖਨਾ ਜਾਕ ਮਹੱਲਾ ਪਹਿਲਾ।
1: ਲਿਖ ਲਿਖ ਪੜਿਆ ਤੇ ਤਕੜਿਆ, ਬਹੁ ਤੀਰਥ ਭਵਿਆ ਤੇ ਤੁਲਵਿਆ, ਬਹੁ ਭੇਖ ਕੀਆ ਦੇਹੀ ਦੁਖ ਦਿਆ, ਸਭ ਜੀ ਆਪਣਾ ਕੀਆ। ਅੰਨ ਨਾ ਖਾਇਆ ਸਾਧ ਗਵਾਇਆ, ਬਹੁਤ ਪਾਇਆ ਦੂਜਾ ਪਾਇਆ, ਵਸਤਰ ਨਾ ਪਹਿਰੇ ਨਿਸਕਹਿਰੇ, ਮੌਨ ਬਿਗੂਤਾ ਕਿਉਂ ਜਾਗਿਆ ਗੁਰੂ ਨੇ ਸੂਤਾ। ਭਗੋ ਪਿਤਾ ਨਾ ਆਪਣਾ ਕੀਆ ਕਮਾਣਾ, ਅਲਮਲ ਖਾਈ ਸਿਰਸ਼ਾਈ ਪਾਈ, ਮੂਰਖ ਅੰਧੇ ਪਤ ਗਵਾਈ, ਵਿਣ ਨਾ ਵੇ ਕਿਛ ਥਾਇ ਨਾ ਪਾਈ, ਰਹਿ ਬਿਵਾਣੀ ਮੜੀ ਮਸਾਣੀ, ਅੰਧ ਨਾ ਜਾਣੇ ਪ੍ਰਪਿਸ਼ਤਾਣੀ, ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ।

0: ਮੈਂ ਸ਼ਬਦ ਜਲਾਏ ਪੌੜੀ ਭਗਤ ਰਹਿਣ ਪਾਵੇ ਦਰ ਸੋਹਨ ਕੀਰਤ ਦਾਨ ਦੇ ਨਾਲ ਕਰਮ ਪਾਏ ਦਰ ਢੋ ਨਹਿਨੀ ਧਾਮ ਦੇ ਕਮੂਲਾ ਬੁੱਧ ਆਪਣਾ ਅਣ ਹੁੰਦਾ ਆਪਣਾ ਦੇ ਹਾੜੀ ਕਦਾਈ ਜਾ ਹੋਰ ਤੁਮ ਜਾਤ ਦਾਇਨੇ ਤੇਰੇ ਮੰਗਾ ਜੇ ਤੁਝੇ ਤੇ ਆਏ ਦੇ ਤੁਝੇ ਤੇ ਆਏ ਦੇ ਤੁਝੇ ਤੇ ਆਏ ਦੇ
1: ਪੌੜੀ ਪਰ ਤੇਰੇ ਮਨ ਪਾਉਂਦੇ ਦਰਸ਼ਨ ਕੀਰਤ ਗਾਉਂਦੇ ਆਪਣੇ ਦਰ ਤੋਂ ਨਾ ਲੰਮੀ ਤਾਉਂਦੇ ਮੂਲ ਨਾ ਕੁਝ ਆਪਣਾ ਅਣਹੁੰਦਾ ਆਪਣਾ ਇੰਦੇ ਹੋ ਘਟ ਕਾ ਨੀਚ ਜਾ ਪੁਰ ਤੁੰਦਾ ਸਦਾਇੰਦੇ
0: ਸੱਚ ਸਾਹੋ ਹਮਾਰਾ ਤੂੰ ਤਣੀ ਸਭ ਜਗਤ ਬਣ ਜਾਰਾ ਰਾਮ ਰਾਜੇ ਸਭ ਪਾਂਡੇ ਤੁਝੇ ਸਾਜਿਆ ਵਿੱਚ ਵਸਤ ਹਰ ਥਾਰਾ ਰੂਪਾ ਮੈਂ ਪਾਂਡੇ ਵਿੱਚ

0: ਤਾ ਪਰ ਜਾਣੀਐ ਜਰੀ ਦੇ ਸੱਚਾ ਹੋਏ ਕੂੜਕੀ ਮਲ ਤ੍ਰੈਤਨ ਕਰੇ ਹਛਾਤ ਹੋਏ ਸੱਚ ਤਾਂ ਪਰ ਜਾਣੀਐ ਜਾਂ ਸੱਚ ਧਰੇ ਪਿਆਰ ਨਾਉ ਸੁਣਮਨ ਰਹਸੀਐ ਤਾਂ ਪਾਏ ਮੁਖ ਦੁਆਰ ਸੱਚ ਤਾਂ ਪਰ ਜਾਣੀਐ ਜਾਂ ਜੁਗਤ ਜਾਣੇ ਜੀਓ ਧਰਤ ਕਾਇਆ ਸਾਧਕੈ ਵਿੱਚ ਦੇਹ ਕਰਤਾ ਵੀਓ ਸੱਚ ਤਾਂ ਪਰ ਜਾਣੀਐ ਜਾਂ ਸਿੱਖ ਸੱਚੀ ਲੇ ਦਇਆ ਜਾਣੇ ਜੀ ਕੀ ਕਿਸ ਪੁੰਨ ਦਾਨ ਕਰੇ ਸੱਚ ਤਾਂ ਪਰ ਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ ਸੱਚ ਸਰਨਾ ਹੋਏ ਦਾਰੂ ਪਾਪ ਕੱਢੇ ਧੋਏ ਨਾਨਕ ਵਖਣ ਬੇਨਤੀ ਜਿਨ ਸੱਚ ਪੱਲੇ ਹੋਏ ਪੌੜੀ ਦਾਨ ਮੰਡਾ ਤਲੀਖਾ ਜੇ ਮਿਲੇ ਤਮਸ ਤਲਾਈਏ ਕੂੜਾ ਲਾਲ ਛੱਡੀਏ ਹੋਏ ਇੱਕ ਮਨ ਅਲੱਗ ਧਿਆਈਏ ਬੰਦੇ ਵਿਭਾਈ ਪਾਈਏ ਜੇ ਵੇਹੀ ਕਾਰ ਕਮਾਈਏ ਜੇ ਹੋਵੇ ਗੁਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਏ ਮਤ ਥੋੜੀ ਸੇਵ ਗਵਾਈਏ ਸੇਵ ਗਵਾਈਏ ਸੇਵ ਗਵਾਈਏ ਹਮ ਕਿਆ ਗੁਣ ਤੇਰੇ ਬਿਠਰੇ ਸਵਾਮੀ ਤੂੰ ਅਪਰੇ ਅਪਾਰੋ ਰਾਮ ਰਾਜੇ ਹਰ ਨਾਮ ਸਲਾਹ ਹੈ ਦਿਨ ਰਾਤ ਜਨ ਨਾਨਕ ਹਰ ਕਾ ਦਾਸ ਹੈ ਜਨ ਨਾਨਕ ਹਰ ਕਾ ਦਾਸ ਹੈ ਹਰ ਦਾਸ ਪਨਿਹਾਰੋ ਦਾਸ ਪਨਿਹਾਰੋ
1: ਸਲੋਕ ਮਹਲਾ ਪਹਿਲਾ ਸੱਚ ਕਾਲ ਕੁੜਵਰ ਤਿਆ ਕਲ ਕਾਲ ਬਿਤਾਲ ਬਿਉ ਬੀਜ ਪਤ ਲੈ ਗਏ ਅਬ ਕਿਉਂ ਉਗਵੈ ਦਾਲ ਜੇ ਇੱਕ ਹੋਏ ਤਾਂ ਉਗਵੈ ਰੁਕੀ ਹੁਰਤ ਹੋਏ ਨਾਨਕ ਪਾਹੇ ਬਾਹਰਾਂ ਘੋੜੇ ਰੰਗ ਨਾ ਸੋਏ ਪੈ ਵਿੱਚ ਖੁੰਮ ਚੜਾਈ ਹੈ ਸਰਮ ਪਾਹੋ ਤਨ ਹੋਏ ਨਾਨ ਭਗਤੀ ਦੇ ਨਾ ਪੈ
0: ਗਿਆਨੀ ਨੱਚੇ ਵਾਜੇ ਬਾਵੇ ਰੁਕਰੇ ਸਿੰਗਾਰ ਉੱਚੇ ਕੁੱਕੇ ਵਾਦਾਂ ਗਾਵੇ ਜੋ ਦੰਗਾ ਵਿਚਾਰ ਮੂਰਖ ਪੰਡਿਤ ਹਿਕਮਤ ਹੋ ਜਿਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਵਾਵੇ ਮੰਗੇ ਮੋਖ ਦੁਆਰ ਜਤੀ ਸਦਾਵੇ ਜੁਗਤ ਨਾ ਜਾਣੇ ਛੱਡ ਬਹਿ ਘਰ ਬਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ ਪਤ ਪ੍ਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ ਵਧੀ ਸਵਜ ਨਾਨਕਾ

बारिक तू गुर पिता है, दे मर समझाए जन नानक दास हर कांडिया जन नानक।

0: ਸਾਰੂ ਸੁਖ ਰੋਗ ਪਾਇਆ ਜਾਂ ਸੁਖਤਾਮ ਨਾ ਹੋਈ।
1: ਤੂੰ ਕਰਤਾ ਕਰਨਾ ਮੈਂ ਨਾਹੀ ਜਾਹੁ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤਰਾ ਜਾਈ ਲੱਖਿਆ ਰਹਾਓ। ਜਾਤ ਮੈਂ ਜੋ ਜੋਤ ਮੈਂ ਜਾਤਾ ਕਲਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸੁਖ ਵਾਲੇ ਦਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ।
0: ਮਹਲਾ ਦੂਜਾ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਹਮਣੇ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤ ਸਰਵ ਸ਼ਬਦੰ ਏਕ ਸ਼ਬਦੰ।

ਗਿਆਨ ਕਬ ਦਮਨ ਰਹੇ ਗੁਰਬਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਵੇ ਗੁਣਗਾ ਤਾ ਉਮੀਦ ਸਾਧਨ ਮਾਰੀ ਹੈ ਜਿਹਾ ਕੱਲ ਕੱਲਣਾ ਦੇਵੇ ਹੋ ਨਾ ਪ੍ਰਚਾਰੀ ਹੈ ਐਸੀ ਕਲਾ ਨਾ ਖੇਡੀਏ ਜਿਤ ਦਰ ਗਿਆ ਪੜਿਆ ਅਤੇ ਉਮੀਆ ਵਿਚਾਰ ਲੱਗੇ ਵਿਚਾਰੀਏ ਮੋਹ ਚੱਲੇ ਸੋ ਅੱਗੇ ਮਾਰੀਏ ਅੱਗੇ ਮਾਰੀਏ ਅੱਗੇ ਮਾਰੀਏ।

ਅੰਮ੍ਰਿਤ ਨਾਮ ਦਿਓ ਸਮਰੱਥ, ਫੁਨ ਕੀਰਤ ਵੰਤ ਸਦਾ ਸੁਖ ਸੰਪਤ, ਰੇਦਰ ਸਿੱਧ ਨਾ ਛੋਡੇ ਸੱਥ, ਦਾਨ ਬੜਾ ਅਤੁੰਤ ਮਹਾਂਬਲ, ਸੇਵਕ ਦਾਸ ਕਹਿਓ ਤੱਤ, ਕਾਹੇ ਕਹਾਂ ਪਰਵਾਹ ਕਾਹੂ ਕੀ, ਜਾ ਕੇ ਬਸੀਸ ਧਰਿਓ ਗੁਰ ਹੱਥ। ਤੂੰ ਸਤਿਗੁਰੂ ਚੌ ਜੁਗੀ, ਆਪ ਆਪੇ ਪਰਮੇਸ਼ਰ, ਸੁਰ ਨਾਲ ਸਾਧਕ ਸਿੱਧ, ਸਿੱਖ ਸੇਵਤ ਤੁਰੇ ਤੁਰ, ਆਦ ਜੁਗਾਦ ਅਨਾਦ, ਕਲਾ ਧਾਰੀ ਤ੍ਰਿਲੋਐ, ਅਗੰਮ ਨਿਗਮ ਉਦਰਨ, ਜਰਾ ਜਮੈ ਅਰਵੈ, ਗੁਰ ਅਮਰਦਾਸ ਫਿਰ ਥੱਪਿਆ, ਪਰਗਾਮੀ ਤਾਰਨ ਤਰਨ, ਅਗੰਤਕ ਬਦੇ ਨਾ ਸਲੇ ਕਵ, ਗੁਰ ਰਾਮਦਾਸ ਤੇਰੀ ਸਰਨ, ਅਗੰਤਕ ਬਦੇ ਨਾ ਸਲੇ ਕਵ।

ਨਾਰਿਆਸੁਰ ਅੰਤ ਨਹੀਂ ਪਾਇਓ ਪਾਇਓ ਨਹੀਂ ਅੰਤ ਸੁਰੇ ਆਸੁਰੇ ਨਰ ਗਨ ਗੰਧਰੇ ਖੋ ਜੰਤ ਫਿਰੇ ਅਬਨਾਸੀ ਅਚਲ ਅਜੂਨੀ ਸੰਭੋ ਪੁਰ ਹੋਤਮ ਅਪਾਰ ਪਰੇ ਕਰਨ ਕਰਨ ਸਮਰਥ ਸਦਾ ਸੋਈ ਸਰਬ ਜੀ ਮਨ ਤੇ ਆਇਓ

ਮਨਸਾ ਕਰ ਸਿਮਰਨ ਤੁਝੇ ਨਰ। ਕਾਮ ਕ੍ਰੋਧ ਮਿਟਿਓ ਜੋ ਤਿਨੰ, ਬਾਚਾ ਕਰ ਸਿਮਰਨ ਤੁਝੇ ਤਿਨ। ਦੁੱਖ ਦਿਦ ਮਿਟਿਓ ਜੋ ਖਣੰ, ਕਰਮ ਕਰ ਤੋ ਦਰਸ ਪਰਸ ਪਾਰ ਸਰ। ਬਲ ਪਟ

ਰਿੱਧ ਸਿੱਧ ਨਵ ਨਿਧ ਪਾਵੈ ਸੋਈ ਰਾਮਦਾਸ ਗੁਰ ਬਲ ਪਨ ਮਿਲ ਸੰਗਤ ਧਨ ਧਨ ਕਰੋ ਜਿਹ ਸਤ ਗੁਰ ਲਗ ਪ੍ਰਭ ਪਾਇ।

ਨਾਨਕ ਨਾਮ ਨਿਰੰਜਣ ਜਾਣਿਓ ਕੀਨੀ ਭਗਤ ਪ੍ਰੇਮ ਲਿਵ ਲਾਈ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕੀਨੀ ਵਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਇੱਕ ਜਿਹੀ ਕਛ ਕਹੀ ਨਾ ਜਾਈ ਛੋਟੀ ਸ੍ਰਿਸ਼ਟ ਸਕਲ ਤਾਰ

ਸਿੱਖ ਤਾਰੇ ਸੋ ਪ੍ਰਸੰਨ ਸਿਰ ਆਤ ਪਤ ਸਚੋ ਤਖਤ ਜੋਗ ਭੋਗ ਸੰਯੁਕਤ ਬਲ ਗੁਰੂ ਰਾਮਦਾਸ ਸਚ ਸਲ ਭਾਣ।

0: ಸಗಳ ಸೃಷ್ಟಿ ಲಗಬೇತರು.
1: ಜಿನ್ ಸತ್ಗುರು ಸೇ ಪದಾರ್ಥ ಪಾಯೋ ನಿಸ್ಬ

ਖੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਸ਼ਾਹ ਜਿਸ ਪਾਸ ਬੈਠਿਆ ਸੋਈ ਹੈ ਸਭਨਾਂ ਦਾ ਵੇਸਾਹ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਜਿਸ ਪਾਸ ਬੈਠਿਆ ਸੋਈ ਹੈ ਸਭਨਾਂ ਦਾ ਵੇ ਸਤਨਾਮ।

ਜੁਜ ਮੈਂ ਜੋਰ ਛਲੇ ਚੰਦਰਾਵਲ ਕਾਲ ਕ੍ਰਿਸ਼ਨ ਜਾਦ ਭਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾਵਣ ਮੈਂ ਰੰਗ ਕੀਆ ਕਲ ਮੈਂ ਬੇ ਅਥਰ ਬਣਹੂਆ ਨਾਮ ਖੁਦਾਈ ਅਲਹ ਭਇਆ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਬੇਦ ਹੋਏ।

ਤਾਉ ਨਾਨਕ ਮੁਖੰਤਰ ਪਾਹੀ ਪੌੜੀ ਸਤਿਗੁਰ ਵਿੱਚੋਂ ਵਾਰਿਆ ਜਿਤ ਮਿਲਿਆ ਜਤਾਰ ਉਪਦੇਸ਼ ਗਿਆਨ ਮਿਲਿਆ ਇਨ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲਗੇ ਡੁਬੇ ਸਿਵ ਡਾਰਿਆ ਸਤਿਗੁਰੂ।

0: ਪਾਰ ਤਾਰਿਆ ਪਾਰ ਤਾਰਿਆ
1: ਜਗਤ ਨਿਹਾਲਿਆ ਛੋੜ ਦੂਜੇ ਲੱਗੇ।

0: ਨਾਨਕ ਹਰ ਪਾਏ, ਨਾਨਕ ਹਰ ਪਾਏ।
1: ਸਲੋਕ ਮਹੱਲਾ ਪਹਿਲਾ। ਸਿਮਲ ਰੁਖ ਸਰਾਇਰਾ ਆਤ ਦੀਰਗਤ ਮੁੱਚ, ਉਹ ਜਿਆ ਵਿਆਸ ਕਰ ਜਾਏ ਨਿਰਾਸ ਕਿਤ, ਫਲ ਫਿੱਕੇ ਫੁੱਲ ਬਕ ਬਕੇ, ਕੰਮ ਨਾ ਆਵੇ ਪਤ, ਮਿਟਤ ਨਿਵੀ ਨਾਨਕਾ ਗੁਣ ਚੰਗਿਆਈਆਂ ਤੱਤ। ਸਭ ਕੋ ਨਿਵੇ ਆਪ ਕੋ, ਪਰ ਕੋ ਨਿਵੇ ਨਾ ਕੋਏ, ਧਰਤ ਰਾਜੂ ਤੋਲੀਏ ਨਿਵੈ ਸੋ ਗੌਰਾ ਹੋਏ, ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾ ਹੈ, ਸੀਸ ਨਵਾਇਆ ਕਾਥੀਐ ਜਰਦੈ ਸੁਦੇ ਜਾਏ ਮਹੱਲਾ ਪਹਿਲਾ।
2: ਪੜ ਪੁਸਤਕ ਸੰਧਿਆ ਵਾਦੰ ਸਿਰ ਪੂਜ ਸਬਗਲ ਸਮਾਦੰ, ਮੁਖ ਝੂਠ ਵਿਭੂਖਣ ਸਾਰੰ, ਤ੍ਰੈਪਾਲ ਤਿਹਾਲ ਵਿਚਾਰੰ, ਗਲ ਮਾਲਾ ਤਿਲਕ ਲਲਾਟੰ, ਦੋ ਧੋਤੀ ਵਸਤ੍ਰ ਕਪਾਟਿੰਗ, ਜੇ ਜਾਣਸ ਬ੍ਰਹਮ ਕਰਮ ਸਭ ਫੁਕਤ ਨਿਸ਼ਚੋ ਕਰਮ, ਕਹੋ ਨਾਨਕ ਨਿਸ਼ਚੋ ਧਿਆਵੈ, ਵਿਨ ਸਤਿਗੁਰ ਬਾਟ ਨਾ ਭਾਵ ਪੌੜਿਕ ਪ੍ਰਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਨਾ, ਹੁਕਮ ਜੀਵਨ ਪਾਵਦੇ, ਆਹ ਪੀੜੈ ਅੱਗੇ ਜਾਵਣਾ, ਨੰਗਾ ਦੁੱਖ ਚੱਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਪਛੋਤਾਵਣਾ, ਪਛੋਤਾਵਣਾ, ਪਛੋਤਾ
3: ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ,
0: ਸਤਿਗੁਰ ਤਾਂ ਪਾਇਆ ਸਹਿਜ ਸਹਿਜੀ ਮਨ ਮਟੀਆਂ ਵਧਾਇਆ,
3: ਰਾਗ ਰਤਨ ਪਰਵਾਰ ਪਰੀਆਂ।

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਾਵਤੀ ਜੀ ਸਹਾਇ, ਵਾਰ ਸ੍ਰੀ ਭਗਾਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਾਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਇ। ਤੇਗ ਬਹਾਦਰ ਸਿਮਰਿਆਏ ਘਰ ਨਾਉ ਨਿਧ ਆਵੈ ਤਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ

ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਬਾਸਾਂ ਨਾਲ ਨਿਭਾਹੀ, ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ

ਆਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛੇ ਆ ਰਿਹਾ ਏਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬਲ

ਬਾਬੇ ਇੱਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਿਰਦਾਨਾ ਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ।

ਮਤ ਉੱਚੀ ਮਤ ਪਤ ਦਾ ਰੱਖਾ ਆਪ ਵਾਹੇ ਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਯੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀ ਦੇ ਹਯੂਰ ਕੜਾਹਾ ਪ੍ਰਸ਼ਾਦੀ ਦੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਸੁੱਖ ਹੋਵੇ ਨਾਮ ਚੇਤੇ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ।

0: ਖਾਈ ਤਾਂ ਭਾਂਡੇ ਘੱਤ ਨਾ ਹੈ ਟੁੱਟੇ ਨਾਮ ਲੱਗੇ ਨਾ ਹੈ ਜਲਣਾ ਜਾਏ ਤਨਸ ਮਾਨਸ ਨਾਨਕਾ ਜੋਗਲ ਚੱਲੇ ਪਾਏ ਚੌਂਕਣ ਬੋਲਣ ਆਇਆ ਮੈਂ ਚੌਂਕੇ ਪਾਇਆ ਸਿੱਖਾ ਕਣ ਚੜਾਈਆ ਗੁਰ ਬ੍ਰਾਹਮਣ ਥਿਆ ਹੋ ਮੂਆ ਉਹ ਝੜ ਪਿਆ ਉਹ ਮੂਆ ਉਹ ਝੜ ਪਿਆ ਵੀ ਤੱਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸਜੀ ਨਾਲ ਤਗ ਕਪਾਹ ਕੱਤੀਏ ਬਾਹਮਣ ਵੱਟੇ ਆਏ ਕੋਈ ਬੱਕਰਾ ਰਿੰਨ ਖਾਇਆ।

0: ਤਗਨ ਨਾਰੀ ਪੱਕੇ ਥੁੱਕੇ ਨਿਤ ਦਾੜੀ ਤਗਨਾ ਪੈਰੀ ਤਗਨਾ ਹੱਥੀ ਤਗਨਾ ਜੀਵਾ ਤਗਨਾ ਅੱਖੀ ਵੇ ਤਗਾ ਪਿਵਤੈ ਵਟ ਧਾਗੇ ਵਰਾ ਕੱਤੈ ਲੈ ਪਹਾੜ ਕਰੇ ਵੀ ਆਹੋ ਕੜਕਾ ਅਗਲ ਦੱਸੇ ਰਾਹੋ ਸੁਣ ਵੇਖੋ ਲੋਕਾਂ ਵਿਡਾਨ ਮਨ ਅੰਧਾ ਨਾ ਸੁਜਾਨ ਪੌੜੀ ਸਾਹਿਬ ਹੋ ਦਇਆ
1: ਕਿਰਪਾ ਕਰੇ ਸਹਾਇਕ ਕਰਾਏ ਸੀ
0: ਸੁਸੇਵ ਸੇਵਾ ਕਰੇ ਜਿਸ ਨੂੰ
1: ਹੁਕਮ ਮਨਾਏ ਸੀ ਹੁਕਮ ਨਹੁ ਪ੍ਰਵਾਹ ਕਸਮ ਕਾ ਮਹਿਲ ਪਾਏ ਸੀ ਕਸਮ ਪਾਵੇ ਸੁ ਕਰੇ।

0: ਪਰ ਸਖਾਣੇ ਕਰਹਿਨਵਾਜ ਸ਼੍ਰੀ ਬਗਾਇਨ ਤਿਨ ਗਲ ਤਾਗ ਤਿਨ ਘਰ ਬ੍ਰਾਹਮਣ ਪੂਰੇ ਨਾਥ ਉਹਨਾਂ ਪਿਹਿਆ ਵਯੋਈ ਸਾਧ ਕੂੜੀ ਰਾਸ ਕੂੜਾ ਵਪਾਰ ਕੂੜ ਬੋਲ ਕਰੇ ਆਹਾਰ ਸ਼ਨ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਭਰਪੂਰ ਮੱਥੇ ਟਿੱਕਾ ਤਿੜ ਧੋਤੀ ਕਾ ਖਾਏ ਹੱਥ ਸ੍ਰੀ ਜਗ ਕਾ ਸਾਈ ਨੀਂਦ ਵਸਤ ਪੈਰ ਹੋਵੇ ਪ੍ਰਵਾਨ ਮਲੇਸ਼ ਤਾਲੇ ਪੂਜੇ ਪ੍ਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੁੱਕ ਉੱਪਰ ਕਿਸੇ ਨਾ ਜਾਣਾ ਦੇਖ ਚੌਕਾ ਕੱਢੀ ਕਾਰ ਉਪਰਿਆਏ ਬੈਠੇ ਕੂੜਿਆਰ ਮਤ ਪਿੱਟੇ ਬੇਮਤ ਪਿੱਟੇ ਇਹੋ ਅੰਨ ਸਾਡਾ ਪਿੱਟੇ ਤਨ ਪਿੱਟੇ ਪਿੜ ਕਰੇਨ ਮਨ ਜੂਠੇ ਚੁਲੀ ਪਰੇਨ ਕਹੋ ਨਾਨਕ ਸੱਚ ਧਿਆਈਐ ਸੁੱਚ ਹੋਵੇ ਤਾਂ ਸੱਚ ਪਾਈ ਪੜ ਚਿੱਤੇ ਅੰਦਰ ਸਭ ਕੋ
1: ਵੇਖ ਨਦਰੀ ਹੇਠ ਚਲਾਇਂਦਾ ਆਪੇ ਦਿਵੜਿਆਈਆਂ ਆਪੇ ਹੀ ਕਰਮ ਕਰਾਇਂਦਾ ਬਦੋ ਬੜਾਵੜ ਮੇਦਨੀ ਸਿਰੈ ਸਿਰ ਤੰਦੇ ਲਾਇਂਦਾ ਨਦਰ ਪੱਟੀ ਜੇ ਕਰੇ ਸੁਲਤਾਨਾ ਕਾਉ ਕਰਾਇਂਦਾ ਦਰ ਮੰਗਣ ਵੇਖ ਨਾ ਪਾਇਂਦਾ ਵੇਖ ਨਾ ਪਾਇਂਦਾ ਵੇਖ ਨਾ ਪਾਇਂਦਾ

ਪਹਿਲਾ ਜੇ ਮੁਹਾਕਾ ਕਰਮ ਹੈ ਕਰਮ ਪਿਤਰੀ ਦੇ ਅੱਗੇ ਵਸਿਆਣੀਐ ਪਿਤਰੀ ਚੋਰ ਕਰੇ ਵੱਡੀਏ ਹੱਥ ਦਿਲਾ।

0: ਜੇ ਖੱਟੇ ਕਾਲੇ ਦੇ ਮਹੱਲਾ ਪਹਿਲਾ
1: ਜੋ ਜੋਰੂ ਸਰਨਾਵਣੀ ਆਵੇ ਵਾਰ ਵਾਰ ਜੂਠੇ ਜੂਠਾ ਮੁੱਖ ਵਸੈ ਨਿਤ ਨਿਤ ਹੋਏ ਖੁਆਰ ਸੁਚੇ ਨਾਖੀਏ ਬਹਿੰਜ ਪਿੰਡਾ ਧੋਏ ਸੁਚੇ ਸਹੀ ਨਾਨਕ ਜਿਨ ਮਨ ਵਸਿਆ ਸੋਏ ਪੌੜੀ ਤੇ ਫਲਾਣੇ ਪਾਉਣ ਵੇ ਹਰ ਰੰਗੀ ਹਰਮ ਸਵਾਰਿਆ ਕੁੱਟ ਮੰਡਪ ਮਾੜੀਆਂ ਲਾਏ ਬੈਠੇ ਕਰ ਸਾਰਿਆ ਚੀਜ ਕਰਨ ਮਨ ਭਾਵਦੇ ਹਰ ਪੁੱਛਣ ਨਾਹੀ ਮਾਰਿਆ ਕਰਨ ਵਸਾਇਆ ਵੇਖ ਮਹਿਲਤ ਮਰਨ ਵਸਾਰਿਆ ਜਰ ਆਈ ਜੋਗਨ ਹਾਰਿਆ ਜੋਗਨ ਹਾਰਿਆ ਜੋਗਨ ਹਾਰਿਆ ਜਿੱਥੇ ਜਾਏ ਬਹਿ

0: ਨਾਨਕ ਸਤਿਗੁਰ ਪੂਜਿਆ ਇਨ ਹਰ ਪੂਜ ਕਰਾਵਾ ਪੂਜ ਕਰਾਵਾ।
1: ਸਲੋਕ ਮਹਲਾ ਪਹਿਲਾ। ਜੇਕਰ ਸੂਤਕ ਮੰਨਿਆ ਸਤ ਸੂਤਕ ਹੋਏ ਗੋਹਿਤ ਲੱਕੜੀ ਅੰਦਰ ਕੀੜਾ ਹੋਏ ਜਿੱਤ ਦਾਣੇ ਅੰਨ ਕੇ ਜੀਆਂ ਬਾਜਾਂ ਕੋਏ ਪਹਿਲਾ ਪਾਣੀ ਜੀਉ ਹੈ ਜਿੱਤ ਹਰਿਆ ਸਭ ਕੋਏ ਸੂਤਕ ਕਿਉਂ ਕਰ ਰੱਖੀਆਂ ਸੂਤਕ ਵਿਰਸੋਏ ਨਾਨਕ ਸੂਤਕ ਇਹ ਨਾ ਉਤਰੈ ਗਿਆਨ ਉਤਾਰੈ ਧੋਈ ਮਹਲਾ ਪਹਿਲਾ।
2: ਮਨ ਕਾ ਸੂਤਕ ਲੋਭ ਹੈ ਜਿਵਾ ਸੂਤਕ ਕੋ ਰੱਖੀ ਸੂਤਕ ਵੇਖਣਾ ਪਰਤੇ ਅਪਰ ਧਨ ਰੂਪ ਕੰਨੀ ਸੂਤਕਨ ਪਹਿਲੈ ਤਵਾਰੇ ਖਾ ਹੀ ਨਾਨਕ ਹੰਸਾ ਆਦਮੀ ਬੱਧੇ ਜੰਮ ਪੁਰ ਜਾਏ।

ਖਾਣਾ ਪੀਣਾ ਪਵਿੱਤਰ ਹੈ ਦਿੱਤਾਂ ਰਿਜਕ ਸੰਭਾਹੇ ਨਾਨਕ ਜਿਨੀ ਗੁਰਮੁਖ ਬੁੱਝਿਆ ਤਿਨਾ ਸੂਤ ਤਨਾ ਪੌੜੀ ਸਤਿਗੁਰ ਵੱਡਾ ਕਰ ਸਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ ਤਨਕ ਨਗਰਿਆਈਆਂ ਜਾ ਤਿਸ ਪਾਣਾ ਤਾਂ ਮਨ ਵਸਾਈਆਂ ਕਹੁਕ ਮਸਤ ਹੱਥ ਧਾਰੇ ਵਿੱਚੋਂ ਮਾਰ ਕੱਢੀਆਂ ਦੁਨਿਆਈਆਂ ਸਹਿਤ ਹੈ ਨਾਨਕ ਪਾਈਆਂ ਨਾਨਕ ਪਾਈਆਂ ਨਾਨਕ ਪਾਈਆਂ

0: ਤਿਤ ਮੁਖ ਤੁਕਾਂ ਪਾਇ ਮਹੱਲਾ ਪਹਿਲਾ।
1: ਭਣ ਜੰਮੀਐ ਭਣ ਜੰਮੀਐ ਭਣ ਮੰਗਣ ਵੀ ਆ, ਹੋ ਭੰਡ ਹੋਵੇ ਦੋਸਤੀ ਭੰਡੋ ਚੱਲੇ ਰਾਹ, ਭੰਡ ਮੂਗਾ ਭੰਡ ਪਾਲੀਐ ਭੰਡ ਹੋਵੇ ਬੰਧਾਨ। ਸੋ ਕਿਉਂ ਮੰਦਾ ਆਖੀਐ ਜਿਤ ਜੰਮ ਹੈ ਰਾਜਾਨ, ਭੰਡੋ ਹੀ ਭੰਡ ਉਪਜੈ ਭੰਡੇ ਵਾਜ ਨਾ ਕੋਈ। ਨਾਨਕ ਭੰਡੇ ਬਾਹਰ ਏਕੋ ਸੱਚਾ ਸੋਏ, ਜਿਤ ਮੁਖ ਸਦਾ ਸਲਾਹ ਹੈ ਭਾਗਾ ਰਤੀ ਚਾਰ। ਨਾਨਕ ਤੇ ਮੁਖ ਉਜਲੇ ਤਿਤ ਸੱਚੈ ਦਰਬਾਰ, ਕੋੜ ਸਕੋ ਅਖ ਆਪਣਾ। ਜਿਸ ਨਾਹੀ ਸੋ ਜੁਣ ਕੱਢੀਐ ਤਿਤ ਆਪ ਆਪਣਾ, ਆਪੇ ਹੀ ਲੇਖਾ ਸੰਡੀਐ ਦਰਣ ਨਾਹੀ ਐ ਜਗ। ਤਾਂ ਕਾਇਤ ਗਰਭ ਹੰਡੀਐ ਮੰਦਾ ਕਿਸੇ ਨ ਆਖੀਐ, ਪੜ ਅੱਖਰ ਇਹੋ ਬੁੱਝੀਐ ਮੂਰਖ ਨਾਨਕ ਜੀਐ ਨਾਨਕ।

ਹਰ ਦਰਗਹਿ ਗੁਰਸਿੱਖ ਪਹਿਨਾਈਐ ਜਿਨ੍ਹਾਂ ਮੇਰਾ ਸਤਿਗੁਰ ਟੁਟਾ ਜਨ ਨਾਨਕ ਹਰ ਹਰ ਹੋਇਆ ਜਨ ਨਾਨਕ ਹਰ ਹਰ ਹੋਇਆ ਹਰ ਹਰ

0: ਸਹਿ ਸਜਾਏ ਮਹੱਲਾ ਪਹਿਲਾ।
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ, ਅੱਠ ਸੱਠ ਤੀਰਥ ਜੇ ਨਹਾਵੇ ਉਤਰੈ ਨਾਹੀ ਮੈਲ। ਜਿਨ ਪੱਟ ਅੰਦਰ

Thank you.

ਮਹੱਲਾ ਚੌਥਾ ਜਿਨ ਭੇਟਿਆ ਮੇਰਾ ਪੂਰਾ ਸਤਿਗੁਰੂ ਦਿਨ ਹਰ ਨਾਮ ਦ੍ਰਿੜਾਵੇ ਰਾਮ ਰਾਜੇ ਕਿਸਕੀ ਕ੍ਰਿਸ਼ਨਾ ਭੁੱਖ ਸਭ ਉਤਰੈ ਜੋ ਹਰ ਨਾਮ ਤੇ ਆਵੇ ਜੋ ਹਰ ਹਰ ਨਾਮ ਤੇ ਆਏ ਦੇ ਤਿੰਨ ਜਮ ਨੇੜ ਨ ਆਵੇ ਨਾਨਕ ਕਾ ਹਰ ਕਿਰਪਾ ਕਰ ਨਾਨਕ ਕਾ ਹਰ ਕਿਰਪਾ ਕਰ ਨਿਤ ਜਪੇ ਹਰ ਨਾਮ।

0: ਵਰਤ ਸੋਇ ਮਹੱਲਾ ਦੂਜਾ
1: ਆਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾਏ ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ
0: ਪਾਏ ਪੌੜੀ ਜਿੱਥੇ ਸੁਖ ਪਾਈਏ
1: ਸੋ ਸਾਹਿਬ ਸਦਾ ਸੰਭਾਲੀਏ ਜਿੱਤਾ ਪਾਈਏ ਆਪਣਾ ਸਾਕਾਲ ਬੁਰੀ ਕਿਉਂ ਕਾਲੀਏ ਬੰਦਾ ਹੋਗਾ ਕੀਚਈ ਦੇ ਲੰਮੀ ਨਦਰ ਨਿਹਾਲੇ ਦਸਾਰ ਨਾਲ ਹਾਰੀਏ ਦੇਵੇ ਸਾ ਪਾਸਾ ਢਾਲੀਏ ਕਿਸ ਲਾਹੇ ਉਬਰ ਕਾਲੀਏ ਉਬਰ ਕਾਲੀਏ ਉਬਰ ਕਾਲੀਏ ਗੁਰਮੁਖ ਨਾਮ ਤੇ ਆਇਆ ਤਨਾ ਫਿਰ ਬਿਗਨ ਨਾ ਹੋਈ ਰਾਮ ਰਾਜੇ ਜਿਨ ਸਤਿਗੁਰ ਪੁਰਖ ਮਨਾਇਆ ਤਿਨ ਪੂਜੇ ਸਭ ਕੋਈ

ਦੂਜੀ ਪੀਵੇ ਰਾਸ ਪਾਉਣੀ ਚਾਕਰ ਲੱਗੇ ਚੱਕਰੀ ਜੇ ਚੱਲੇ ਖਸਮੇ ਪਾਏ ਹੋ ਕਿਸਮੋ ਅਗਲੀ ਉਹ ਵਜੋ ਪਿਦੂਣਾ ਕਾਏ ਖਸਮੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੂ ਗਵਾਏ ਅਗਲਾ ਮੋਹੇ ਮੋ ਪਾਣਾ ਖਾਏ ਜਿਸਦਾ ਦਿੱਤਾ ਖਾਬ ਤਿਸ ਕਹੀਏ ਸਵਾਸ ਨਾਲ ਖਤਮ ਚੱਲੇ ਅਰਦਾਸ ਚੱਲੇ ਅਰਦਾਸ ਅੰਤਰ ਗੁਰਮੁਖ ਪ੍ਰੀਤ ਹੈ ਤਿਨ ਹਰ ਰੱਖਣ ਹਾਰਾ ਰਾਮ ਰਾਜੇ ਤਿਨ ਕੀ ਨਿੰਦਾ ਕੋਈ ਕਿਆ ਕਰੇ ਜਿਨ ਹਰ ਨਾਮ ਪਿਆਰਾ ਜਿਨ ਹਰ ਸੇਤੀ ਮਨ ਮਾਨਿਆ ਸਭ ਦੁਸ਼ਟ ਚੱਕ

ਕਲੀ ਜ਼ੰਜੀਰੀਆਂ ਇੱਕ ਤੁਰੀ ਚੜੇ ਬਿਸਵਾਰ ਆਪ ਗਏ ਕਰਿਆ ਕਰੀ ਪੁਕਾਰ ਨਾਨਕ ਨਗਰੀਆਂ।

हर जुग जुग भगत पाया तेरे रखदा आया राम राज हर नाथ खुश दोस्त।

ਆਪੇ ਭਾਂਡੇ ਸਾਜਨ ਆਪੇ ਪੂਰਨ ਦੇ ਇੱਕ ਨੀ ਦੁੱਧ ਸਮਾਈ ਹੈ ਇੱਕ ਚੁੱਲ੍ਹੇ ਰਹਿਣ ਚੜੇ ਇੱਕ ਨਿਹਾਲੀ ਪੈ ਸਮਨ ਇੱਕ ਉੱਪਰ ਰਹਿਣ ਖੜੇ ਤਿੰਨਾ ਸਵਾਰੇ ਨਾਨਕਾ ਜਿਨ ਕਾ ਨਦਰ ਕਰੇ।

ਕਿਸ ਨੂੰ ਕਹੀਏ ਨਾਨਕਾ ਸਭ ਕੁਛ ਆਪੇ ਆਪਾਂ ਵੱਡੀਆਂ ਵਡਿਆਈਆਂ ਕਿਛ ਕਹਿਣਾ ਕਹਿਣਾ ਜਾਏ ਸੁਖਾ ਦਾਤਾ ਤ੍ਰਿਪਰੀ ਦੇ ਦਿਆ ਰਿਜਕ ਸੰਭਾਹਿ ਸਾਈ ਕਰ ਕਮਾਵਣੀ ਤੁਰ ਛੋਡੀ।

ਰਜਾਏ ਸ਼ੁੱਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਚਲ ਚੋਰ ਸਤ ਪੌੜੀ ਵੱਡੀ ਵੱਡਾ ਪਾਰ ਤੇਰਾ ਮਰਤਬਾ ਰੰਗ ਰੰਗ ਨਿਕ ਜਪ ਕਰਤਬਾ ਜੀਆ ਅੰਦਰ ਦੇ ਸਭ ਜਾਣ ਲਾ ਸਭੀ ਤੇਰੇ ਵਸ ਤੇਰਾ ਕਰਬਲਾ ਤੇਰੇ ਘਰ ਆਨੰਦ ਵਧਾਈ ਤੁਧ ਕਰ ਮਾਨ ਮਤਾ ਤੇਜ ਆਪਣਾ ਆਸ ਜਾਣ ਸਰਵ ਕਲਾ ਭਰਪੂਰ ਤੇ ਸਹਿਜ ਅਦ ਕਤਾ ਨਾਨਕ ਦਾਸ ਦਾ ਆਗੇ ਬਿਨ ਬਤਾ ਨਾਨਕ ਦਾਸ ਦਾ ਦੇ ਆਗੇ ਬਿਨ ਬਤਾ ਬਿਨ ਬਤਾ ਬਿਨ ਬਤਾ ਬੌੜੀ ਬੜੀ ਵੱਡਾ ਪਾਰ ਤੇਰਾ ਮਰਤਬਾ ਰੰਗ ਰੰਗ ਨਿਕਲ ਜਾਪਨ ਕਰਤਬਾ ਜੀਆਂ ਅੰਦਰ ਜੀ ਸਖ ਜਾਣ ਲਾ ਸੱਚ ਤੇਰੇ ਵਸ ਤੇਰਾ ਘਰ ਭਲਾ ਤੇਰੇ ਘਰ ਆਨੰਦ ਵਧਾਈ ਤੁਧ ਘਰ ਮਾਨ ਮਹੱਤਾ ਤੇਜ ਆਪਣਾ ਆਪ।

0: ਪਵਨ
1: ਗੁਰੂ ਭਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੁਆਈ ਦਾ ਅਖਿਲ ਸਗਲ ਜਗ ਚੰਗਿਆਈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਿਥਮ ਭਗਵਤੀ ਸਿਮਰਕੈ ਗੁਰ

ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚੱਕਰ

ਸਕਤ ਕਿਹਾ। ਅਚਲ ਮੂਰਤ ਅਨੁਭਉ ਪ੍ਰਕਾਸ਼, ਅਮਿਤੋਜ ਕਹਿਜੈ ਕੋਟ ਇੰਦ੍ਰ ਇੰਦ੍ਰਾਣ ਸਾਹੇ ਸਾਹ।

ਅਮਰਦਾਸ ਪਰਸੀਐ ਸਿੱਧ ਸਾਧਕ ਆਸਾ ਸਹਿ ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਾ ਸਹਿ ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁਕਹਿ ਗੁਰ ਅਮਰਦਾਸ ਪਰਸੀਐ ਪੋਹਮ ਪਾਤਿਕ ਬਿਨਾਸਹਿ ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਾ ਸਹਿ ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁਕਹਿ ਗੁਰ ਅਮਰਦਾਸ ਪਰਸੀਐ ਅਭਉ ਲਭੈ ਗਉ ਚੁੱਕਹਿ ਇਕ ਬਿਨ ਦੁਗਣ ਜੋ ਤਉ ਰਹੈ ਜਸ ਮੰਤ੍ਰ ਮਾਨ ਵਹਿ ਲਹੈ

ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਲਿਖੈ ਕਤ ਨਾ ਛੂਟੀਐ ਖਿਨ ਖਿਨ ਭੁਲਨ ਹਾਰ ਬਖਸਨ ਹਾਰ ਬਖਸ ਲੈ ਨਾਨਕ ਪਾਰ ਉਤਾਰ ਸੁਖ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ ਨੂਰ ਅਰ ਸਹੁ ਕੁਰ ਸਹੁ ਚਟੀਐ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੈ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਹੋ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਗਰੀਬ ਨਿਵਾਜੀ ਦੀ ਪਾਵਨ ਬਾਣੀ ਨਾਲ ਮਨ ਕਿਰਤੀਆਂ ਦੀ ਸਾਂਝ ਬਣਾਈ ਬੈਠੇ ਪਰਮ ਸਨਮਾਨ ਯੋਗ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰੂ ਗਰੀਬ ਨਿਵਾਜ ਜੀ ਦੀ ਕਿਰਪਾ ਨਾਲ ਜੋ ਇਹ ਸਬੱਬ ਜੋ ਇਹ ਸਮਾਂ ਸਾਨੂੰ ਨਸੀਬ ਹੋਇਆ ਹੈ, ਆਓ ਯਤਨ ਕਰੀਏ ਕਿ ਇਸੇ ਤਰ੍ਹਾਂ ਹੀ ਵੱਧ ਤੋਂ ਵੱਧ ਮਨ ਨੂੰ ਸਾਵਧਾਨ ਕਰਦਿਆਂ ਹੋਇਆਂ, ਇਕਾਗਰ ਕਰਦਿਆਂ ਹੋਇਆਂ ਸਤਿਗੁਰੂ ਜੀ ਦੇ ਪਾਵਨ ਸ਼ਬਦ ਤੋਂ ਸਿੱਖਿਆ ਗ੍ਰਹਿਣ ਕਰ ਸਕੀਏ। ਯਤਨ ਕਰੀਏ ਕਿ ਸਤਿਗੁਰੂ ਜੀ ਦੀ ਕੋਈ ਸਿੱਖਿਆ ਸਾਡੇ ਪੱਲੇ ਪੈ ਜਾਵੇ ਤਾਂ ਕਿ ਇਹ ਜੀਵਨ ਸਫਲਤਾ ਦੇ ਰਾਹ ਤੇ ਤੁਰੇ। ਅੱਜ ਦਾ ਇਹ ਮੁਬਾਰਕ ਵਿਚਾਰ ਜੋ ਸਤਿਗੁਰੂ ਗੁਰੂ ਅਮਰਦਾਸ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਇਆ ਹੋਇਆ ਰਾਮਕਲੀ ਰਾਗ ਵਿੱਚ ਆਨੰਦ ਬਾਣੀ ਦੀ 31ਵੀਂ ਪੌੜੀ ਦਾ ਅਸੀਂ ਸ਼ਰਵਣ ਕੀਤਾ ਹੈ। ਸਤਿਗੁਰੂ ਗੁਰੂ ਅਮਰਦਾਸ ਜੀ ਨੇ, ਕਿਉਂਕਿ ਅਸੀਂ ਜਦੋਂ ਕੱਲ ਪਰਸੋਂ ਇਹ ਪਿਛਲੀ ਪੌੜੀ 30 ਨੰਬਰ ਸ਼੍ਰਵਣ ਕੀਤੀ ਸੀ, ਸਤਿਗੁਰੂ ਗੁਰੂ ਅਮਰਦਾਸ ਜੀ ਨੇ ਇੱਕ ਵਿਚਾਰ ਸਾਡੇ ਸਾਹਮਣੇ ਰੱਖਿਆ ਸੀ ਕਿ ਪਰਮੇਸ਼ਰ ਦੀ ਕੀਮਤ ਨਹੀਂ ਪਾਈ ਜਾ ਸਕਦੀ, ਉਸ ਨੂੰ ਮੁੱਲ ਨਹੀਂ ਖਰੀਦਿਆ ਜਾ ਸਕਦਾ। ਕੋਈ ਕੀਮਤ ਤਾਰ ਕੇ ਆਖੇ ਕਿ ਮੈਂ ਰੱਬ ਜੀ ਨੂੰ ਖਰੀਦਣਾ ਹੈ, ਮੈਂ ਮੁੱਲ ਲੈਣਾ ਹੈ, ਨਹੀਂ ਲਿਆ ਜਾ ਸਕਦਾ। ਹੁਣ ਜਦੋਂ ਸਤਿਗੁਰੂ ਗਰੀਬ ਨਿਵਾਜ ਜੀ ਨੇ ਐਸੀ ਬਖਸ਼ਿਸ਼ ਸਾਡੇ ਸਾਹਮਣੇ ਰੱਖੀ ਤਾਂ ਫਿਰ ਸਤਿਗੁਰੂ ਜੀ ਨੇ ਇਸ ਦਾ ਹੱਲ ਵੀ ਸਾਡੇ ਸਾਹਮਣੇ ਰੱਖਿਆ ਇਸੇ ਹੀ ਪੌੜੀ ਅੰਦਰ ਕਿ ਭਾਈ ਜੇ ਤੁਸੀਂ ਪਰਮੇਸ਼ਰ ਨਾਲ ਸਾਂਝ ਬਣਾਉਣੀ ਚਾਹੁੰਦੇ ਹੋ, ਪਰਮੇਸ਼ਰ ਨਾਲ ਇੱਕਮਿੱਕ ਹੋਣਾ ਚਾਹੁੰਦੇ ਹੋ ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਪਰਮੇਸ਼ਰ ਨੂੰ ਮੁੱਲ ਨਹੀਂ ਖਰੀਦਿਆ ਜਾ ਸਕਦਾ, ਕੋਈ ਕੀਮਤ ਉਸਦੀ ਨਹੀਂ ਲਗਾਈ ਜਾ ਸਕਦੀ, ਪਰਮੇਸ਼ਰ ਨੂੰ ਤੱਕੜੀ ਵਿੱਚ ਨਹੀਂ ਪਾਇਆ ਜਾ ਸਕਦਾ। ਫਿਰ ਲੈਣ ਦਾ ਕੀ ਤਰੀਕਾ ਹੈ, ਮਿਲਣ ਦਾ ਕੀ ਤਰੀਕਾ ਹੈ, ਸਾਂਝ ਬਣਾਉਣ ਦਾ ਕੀ ਤਰੀਕਾ ਹੈ? ਸਤਿਗੁਰੂ ਨੇ ਦਰਸਾ ਤਾ ਭਾਈ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ। ਇਹ ਗੁਰਬਾਣੀ ਗੁਰੂ ਵਰਗਾ ਜੇ ਗੁਰੂ ਮਿਲ ਜਾਏ, ਐਸੇ ਸਤਿਗੁਰੂ ਦੀ ਸ਼ਰਨ ਵਿੱਚ ਜੇ ਮਿਲ ਬੈਠਣ ਦਾ ਸਬੱਬ ਬਣ ਜਾਏ ਤੇ ਭਾਈ ਐਸੇ ਸਤਿਗੁਰੂ ਨੂੰ ਆਪਣਾ ਸਿਰ ਸੌਂਪ ਦੇਣਾ ਚਾਹੀਦਾ। ਸਿਰ ਸੌਂਪਣ ਦਾ ਭਾਵ ਹੈ ਆਪਣੀ ਸੋਚ, ਆਪਣੀ ਅਕਲ, ਆਪਣੇ ਵਿਚਾਰ ਸਤਿਗੁਰੂ ਜੀ ਦੇ ਅੱਗੇ ਸਮਰਪਣ ਕਰ ਦੇਣੇ ਚਾਹੀਦੇ ਹਨ, ਛੱਡ ਦੇਣੇ ਚਾਹੀਦੇ ਹਨ ਔਰ ਸਤਿਗੁਰੂ ਜੀ ਦੀ ਸੋਚ ਅਪਣਾ ਲੈਣੀ ਚਾਹੀਦੀ ਹੈ। ਇਸ ਨੂੰ ਸਿਰ ਸੌਂਪੀਐ, ਵਿੱਚੋਂ ਆਪ ਜਾਏ। ਜੇ ਸਿਰ ਅਸੀਂ ਸਤਿਗੁਰੂ ਨੂੰ ਸੌਂਪ ਦਿਆਂਗੇ ਤੇ ਸਾਂਝ ਬਣ ਜਾਏਗੀ। ਹੁਣ ਅੱਜ ਦੇ ਇਸ ਮੁਬਾਰਕ ਵਿਚਾਰ ਅੰਦਰ ਸਤਿਗੁਰੂ ਜੀ ਨੇ ਇਹ ਬਾਤ ਸਾਡੇ ਸਾਹਮਣੇ ਦਰਸਾਈ ਹੈ, ਇਹ ਉਪਦੇਸ਼ ਦਿੱਤਾ ਹੈ ਕਿ ਭਾਈ ਦੇਖੋ ਸਤਿਗੁਰੂ ਦੀ ਐਸੀ ਰਹਿਮਤ ਹੋਈ, ਸਤਿਗੁਰੂ ਨੇ ਐਸੀ ਬਖਸ਼ਿਸ਼ ਕੀਤੀ ਹੈ, ਐਸੀ ਸਮਝ ਦਿੱਤੀ ਹੈ, ਮੈਨੂੰ ਹੁਣ ਜੀਵਨ ਜਿਉਣ ਦਾ ਢੰਗ ਪਤਾ ਲੱਗ ਗਿਆ, ਮੈਂ ਜੀਵਨ ਕਿਵੇਂ ਜਿਉਣਾ ਹੈ। ਮੇਰਾ ਮਨ ਜਿਹੜਾ ਕਦੀ ਢਹਿੰਦੀ ਕਲਾ ਵਿੱਚ ਜਾਂਦਾ ਸੀ, ਕਦੀ ਚੜ੍ਹਦੀ ਕਲਾ ਵਿੱਚ ਚਲੇ ਜਾਂਦਾ ਸੀ, ਜਿਹੜਾ ਮੇਰਾ ਮਨ ਹਰ ਵਕਤ ਜ਼ਹਿਰ ਦਾ ਵਪਾਰੀ ਰਹਿੰਦਾ ਸੀ, ਜਿਹੜਾ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੇ ਪਿੱਛੇ ਹਰ ਵਕਤ ਲੱਗਾ ਰਹਿੰਦਾ ਸੀ, ਇਹ ਮੇਰਾ ਮਨ ਹੁਣ ਸੱਚ ਨਾਮ ਦਾ, ਗੁਰਬਾਣੀ ਦੇ ਉਪਦੇਸ਼ ਦਾ ਵਪਾਰੀ ਬਣ ਗਿਆ, ਵਣਜਾਰਾ ਬਣ ਗਿਆ ਹੈ। ਇਹ ਹੁਣ ਵਪਾਰ ਕਰਦਾ ਹੈ ਪਰਮੇਸ਼ਰ ਦੇ ਨਾਮ ਦਾ, ਪਰਮੇਸ਼ਰ ਦੇ ਗੁਣਾਂ ਦਾ, ਪਰਮੇਸ਼ਰ ਦੇ ਗਿਆਨ ਦਾ। ਭਾਈ ਇਹ ਮਨ ਮੇਰਾ ਹੁਣ ਸੱਚਾ ਵਣਜਾਰਾ ਬਣ ਗਿਆ ਹੈ। ਪਹਿਲਾਂ ਤੇ ਹਾਲਤ ਇਹ ਸੀ, ਕਬਹੂ ਜੀਅੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਅੜਾ ਥਿਰਨਾ ਰਹਿਤ ਹੈ ਚਾਰੇ ਕੁੰਡਾਂ ਪਾੜੇ। ਆਵਾਗਮਨ ਬਣਿਆ ਹੋਇਆ ਸੀ ਹਰ ਵਕਤ, ਆਵਾਗਮਨ ਮਿੰਟ ਮਿੰਟ, ਸੈਕਿੰਡ ਸੈਕਿੰਡ ਤੇ ਆਵਾਗਮਨ ਬਣਿਆ ਸੀ। ਕਦੀ ਮਨ ਚੜ੍ਹਦੀ ਕਲਾ ਵਿੱਚ ਚਲੇ ਜਾਂਦਾ, ਕਦੀ ਮਨ ਢਹਿੰਦੀ ਕਲਾ ਵਿੱਚ ਚਲੇ ਜਾਂਦਾ, ਕਦੀ ਮਨ गुरुद्वारे आके गुरबाणी गुरु नाल जुड़ के बैठण दी गल करदा है ते कदी मन इन्नी भैंदी कला विच चले जांदा है कि विकारां विच लगातार गलतान रहण लग जांदा है। ए आवागमन हमेशा वास्ते बणिया, लोभी जीअड़ा थिरना रहत है चारे कुंडा पाले। ए मन ए जीअड़ा इन्ना लोभी है टिकदा नहीं। हुण सतगुरु आखदे मैनूं गुरु ने समझ दित्ती, मेरे मालिक ने ऐसा रहमत दा हाथ सिर ते रखिया, मेरा मन कूड़ कबाड़ छड़ के आले दुआले दी दौड़ भज छड़ के हुण सच रास दा व्यापारी बन गया, व्यापार करन वाला बन गया। थोड़ा जिहा असीं अपने समाज विच ध्यान देंगे, हुण गुरु सवारियों तुसां देखिया होएगा साडे समाज विच बड़े भांतो भांत दे लोक मिल जाणगे। कई ऐसे लोग ने जेड़े केवल अपनी कलम का सहारा लेंदे ने ते कलम दे सहारे अपना व्यापार चलाउंदे ने। कुछ लोग ओ ने जिन्हां नूं बड़ी भज दौड़ करनी पैंदी है, बहुत कुछ कहना पैंदा है, सुनना पैंदा है, तां उन्हां दा व्यापार चलदा है। कोई छोटे हन, कोई वड्डे हन, किसे दा ज्यादा है, किसे दा थोड़ा है। और जदों असीं इस तों हट के थोड़ा जिहा आम दृष्टि वल नजर मारांगे ते एक आम दृष्टि भी अपनी सोच नूं इस तरीके दी बना के रखदा है कि किसे दुकान ते जांदा है, किसे थां तों भी कोई भी थोड़ी बहुती छोटी मोटी कोई वस्तु खरीदनी है तां ओह भी हर वक्त आम बंदा भी ध्यान रखदा है मैं वस्तु वधिया लवां पर कीमत मैनूं घट तारनी पवे। वस्तु ओ लवां जेड़ी ज्यादा चिर हंड जाए, ज्यादा चिर चल जाए, मैं उस वस्तु दी वध तों वध वरतों कर सकां, पैसा घट खर्च होवे, वस्तु ज्यादा चिर मेरे कोल चलदी रहे, मैं वरतों ज्यादा चिर कर सकां। हुण इह सारियां गल्लां साडे समाज विच आम तौर ते वेखण नूं मिलदियां। इहनूं कहा जा सकदा सियाणप, इस नूं कहा जा सकदा तरक्की दे राह ते तुरना, इस नूं कहा जा सकदा चंगी सोच दे मालक होना। पर एक नाल तुसां होर देखिया होएगा, कई वारी कदी कदी किते किते ऐसे लोग भी मिल जाणगे जेड़े मानसिक तौर ते परेशान हन, मानसिक तौर ते ओ अपना शरीर दा अपनी सोच दा तवाजन गवा चुके हन, जिन्हां नूं असीं मेंटली परेशान कह सकते हैं, पागल कह सकते हैं, जिन्हां दी सोच ठीक नहीं। तुसां देखिया होएगा सड़क ते तुरे जांदे, रस्ते विचों कोई पत्थर मिल गया उसनूं हथ विच उठा लिया, रस्ते विच तुरिया जांदिया कोई भी छोटी मोटी कोई होर वस्तु मिल गई उसनूं चुकिया, चुक के पासे सुट दिता, कोई कपड़ा फटिया पुराना रस्ते विचों मिल गया उसनूं चुक लिया अपनी जेब विच पा लिया, कोई होर लफाफा इत्यादिक मिल गया उसनूं चुक लिया उठा लिया जेब विच रख लिया फिर सुट दिता, इत्यादिक कारवाइयां तुसीं ऐसियां ऐसे मनुखां दीआं देखदे रहिंदे होवोगे। कई वारी वेखण नूं ऐसे मनुख मिल जांदे, ऐसियां हरकतां करदे ऐ जिन्हां नूं देखदिआं सार पता लग जांदा है कि इस व्यक्ति दी मानसिक सोच ठीक नहीं। हुण इक पासे ओह व्यक्ति जिहड़ा बैठा होया केवल ते केवल कलम चलाउंदा है, साइन करदा है ते उसदा व्यापार चलदा है, एक ओ व्यक्ति जिहड़ा बड़ी भज दौड़ करदा है, बहुत कुछ सुनदा है, बहुत कुछ बोलदा है, तां उसदा व्यापार चलदा है, उसदा कारोबार तां चलदा है, एक ओ व्यक्ति जिहड़ा केवल अपने घर वास्ते समान खरीद के लियाउणा चाहुंदा है पर अपने घर वास्ते समान खरीदण लगा भी ओ थोड़ा जिहा लंबा सोचदा है, थोड़ा जिहा फायदे दी गल सोचदा है कि इहदे विच मेरा पैसा घट खर्च होवे, पर एक ओ व्यक्ति जिहड़ा सड़क ते तुरिया जा रहा है जिस दा कोई मनोरथ नहीं, जिस दे मन दी कोई तांग नहीं, जिस दी कोई इच्छा नहीं, जिस दे मन विच कोई सुचारू तरक्की वाला विचार नहीं, ओ तुरिया जा रहा है कितिओं कुछ समान चुकिया, कितिओं कोई समान चुकिया, कितिओं कुछ मिलिया, कितिओं कुछ मिलिया, कुछ जेब विच पा लिया, कुछ जेब विचों कढ के सुट दिता, ऐसियां भद्दियां हरकतां करदा होया ओ सड़क ते इधर उधर जा रहा है। हुण सच जानना जदों असीं समाज दे इन्हां तीन चार वर्गां दी गल नूं धर्म दी दुनिया विच लिया के देखण दा यतन करांगे ते ऐसा धर्म दी दुनिया अंदर भी वेखण नूं मिलदा है। कुछ ओ लोग जेड़े केवल ते केवल सतगुरु दे शब्द नूं विचारदिआं होइआं बैठ के समझण दा जतन करदे एक तुक पढ़ लई और रुक गए। समझण दा जतन कीता सतगुरु ने इस पावन बाणी दी तुक अंदर की उपदेश दिता है उस नूं विचारन लग जांदे आ। कुछ ओह लोक जेड़े सारे शब्द नूं पढ़ के फिर विचारन दा जतन करदे आ, कुछ ओह लोक जेड़े लंबा सारा बाणी दा पाठ करके कुछ समा पाठ करके उस तो बाद फिर ध्यान करन दा जतन करदे सतगुरु ने इहदे च किहड़े गुण दर्शाए किहड़ियां बुराइयां मना कीतियां। पर कुछ ऐसे भी सानूं मिल जाणगे जेड़े किसे गुणा दे गाहक नहीं, जेड़े किसे विचार नाल सहमत नहीं, जेड़े किसे तरीके नाल भी अपने जीवन नूं सुचारू उसारू लीहां ते चलाउण वास्ते तैयार नहीं, ओह की करदे आ धर्म की दुनिया के अंदर पैर रखद उन्होंने जो कुछ मिलिया जो कुछ प्राप्त होया इधरों मिल गया लै लिया दूजे पास्यों सुट दिता, इधरों लै लिया उसनों पा लिया दूजे पास्यों सुट दिता। ऐसिया भज्जिया हरकत धर्म की दुनिया अंदर भी देखिया जा सकदियां। जिवें मैं बेनती कर रहा सा एक मनुख तुरिया जा रहा कुछ भी समान सड़क ते पिया होया चुकदा है अपनी जेब विच रखदा है थोड़े समय बाद दूजी चीज चुकदा है ते पहली चीज सुट दिंदा है। ऐसा साडी धर्म की दुनिया अंदर भी है। बाबा कबीर जी ने सानू जदों इस तरह का जीवन जीवन का ढंग दर्शाया कि भाई असा जदों धर्म की दुनिया च पैर रखना है इत्थे असी आले दुआले दे विचार लैके प्रभाव नहीं कबूलना, इत्थे असी आले दुआले नूं देख के नहीं चलना कि धर्म की है। जदों धर्म की गल आएगी तो धर्म असी उसे नूं ही पुछना है जिसका यह धर्म है। धर्म अकाल पुरख का है, अकाल पुरख का रूप गुरु शब्द साडे कोल मौजूद है, असा धर्म भी अकाल पुरख की इस बाणी नूं ही पुछ के चलना है कि धर्म की है। पर बहुती वारी साडा आला दुआला इस तरह के कर्म तो प्रभावित हो जाता है। अपने आप से असी धर्म कर रहे हैं, अपने आप से असी सच का व्यापार कर रहे हैं, पर असल विच जदों सतगुरु की दृष्टि विच भी वेखांगे वह धर्म का व्यापार नहीं, वह धर्म का गुणा के गाहक वाली गल नहीं है। उसे तो केवल से केवल सुनिया सुनाइया आले दुआले को प्रभावित करने वाली कुछ ऐसिया लिशकिया कुशकिया गलों असी जुड़ जाने फिर सतगुरु की बाणी का विचार सानू भोली जाता है। पर सतगुरु गरीब नवाज जी की पावन बाणी ने सानू ऐसा कर्म तो वर्ज दिता। बाबा कबीर जी के बोल है भावे कि संसार दे इस समाज दे रहन सहन नाल संबंधित होण पर जदों असी इन्हां बोलां नूं पढ़ांगे इह साडे इसे ही संसार दे विच रहिंदे आ धर्म कमाउण दी सानू जात दसदे आ। बाबा कबीर जी दे बोल है किन्ही बंजिया कांसी तांबा किन्ही लौंग सुपारी। भाई किसे ने ते लौंगां दा व्यापार कीता, किसे ने सुपारियां दा व्यापार कीता, किसे ने तांबे दा व्यापार कीता, पर बाबा कबीर जी आखदे नहीं मैं एहो जिहियां चीजां दा व्यापारी नहीं हां, मैं धर्म की दुनिया च पैर रखिया, मैं सच का व्यापार करने वास्ते रखिया, मैं सच का व्यापारी हां। किन्ही बनजिया कांसी तांबा किन्ही लौंग सुपारी संतों बनजिया नाम गोबिंद का ऐसी खेप हमारी। भाई साडी ये खेप है साडा ये भंडार है असी सच नाम दे व्यापारी हां, गुरु दे नाल जुड़ के गुरु की बाणी नूं पढ़ के असी इस सच नाम का व्यापार करते हां। पर बहुता समाज से केवल ते केवल लौंगा सुपारियां ते तांबे चांदी तक ही रह जांदा है। बहुता समाज ते अपनी दौड़ नूं केवल ते केवल इत्थों तक ही रखदा है ते कुछ खा पी लिया कुछ वेख लिया कुछ सुन लिया कुछ थोड़ा बहुता मनोरंजन कर लिया बस इस तों अगे धर्म नहीं है, इसे नूं ही धर्म मान लिया जांदा है। पर सतगुरु आखदे नहीं भाई असां तां अपने मन की तैयारी इस तरीके नाल करनी है, अपने मन नूं सतगुरु जी की बाणी दे ज्ञान नाल इस तरीके नाल भरना है, इस तरीके नाल अपने मन नूं सतगुरु की बाणी नाल जोड़ना है कि इस मन दियां सारियां तांगां खत्म हो जाण, इस मन दे सारे स्वाद फिक्के पै जाण। पर ऐसा हुंदा नहीं, असी इत्थों तक पहुंचदे नहीं। गुरबाणी दी विचार नूं गुरबाणी दी जो दित्ती हुई सेध है उस नूं अपना के चलना बड़ा मुश्किल लगता है। हुण अज साडा समाज इसे उलझण विच फसिया है। ਸਤਿਗੁਰੂ ਦੀ ਬਾਣੀ ਵਿਚ ਦਰਸਾਏ ਹੋਏ ਗੁਣਾਂ ਦਾ ਵਪਾਰ ਘੱਟ ਤੇ ਆਲੇ ਦੁਆਲੇ ਦਾ ਜਿਹੜਾ ਖਿਲਰਿਆ ਹੋਇਆ ਖਲਾਰਾ ਹੈ, ਜਿਵੇਂ ਮੈਂ ਪਹਿਲਾਂ ਕਹਿ ਚੁੱਕਾ, ਇੱਕ ਮਾਨਸਿਕ ਬਿਰਤੀ ਵਿਗੜੀ ਹੋਈ ਵਾਲਾ ਵਿਅਕਤੀ ਜਿਹੜਾ ਹੈ ਉਹ ਜਿੰਨਾ ਸਮਾਨ ਸਮਾਜ ਵਿਚ ਜਾਂ ਸੜਕ ਦੇ ਉੱਤੇ ਖਿਲਰਿਆ ਹੋਇਆ ਮਿਲਦਾ ਹੈ ਉਸ ਨੂੰ ਇਕੱਠਾ ਕਰਦਾ ਰਹਿੰਦਾ ਹੈ, ਸੁੱਟਦਾ ਰਹਿੰਦਾ ਹੈ, ਉਸਦਾ ਕਿਸੇ ਚੀਜ਼ ਨਾਲ ਲਗਾ ਨਹੀਂ, ਕਿਸੇ ਚੀਜ਼ ਦੀ ਉਹਨੂੰ ਤਾਂਗ ਵੀ ਨਹੀਂ। ਜਦੋਂ ਹੁਣ ਐਸਾ ਸਮਾਜ ਸਾਡਾ ਅਸੀਂ ਦੇਖਾਂਗੇ, ਜੇ ਕਿਸੇ ਨੇ 10 ਮਿੰਟ ਅੱਖਾਂ ਬੰਦ ਕਰਨ ਦਾ ਟਕਵੰਜ ਬਣਾਇਆ ਤੇ ਅਸੀਂ ਆਪਣਾ ਸਾਰਾ ਕੁਝ ਛੱਡ ਕੇ ਅਸੀਂ ਕਹਿੰਦੇ ਹਾਂ ਉਹ ਬੜੀ ਸਮਾਧੀ ਲਾਉਂਦਾ ਉੱਥੇ ਚਲੀਏ। ਇਸ ਤੋਂ ਬਾਅਦ ਜੇ ਕਿਸੇ ਨੇ ਇਸ ਤੋਂ ਵੱਧ ਕੇ ਆਪਣਾ ਦੁਕਾਨਦਾਰੀ ਆਪਣੀ ਦੁਕਾਨਦਾਰੀ ਚਲਾਉਣੀ ਹੈ, ਉਹ ਇਸ ਨੂੰ ਅੱਖਾਂ ਮੇਟਣ ਨੂੰ ਛੱਡ ਕੇ ਤੇ ਉਹ ਕੋਈ ਉਹਦੇ ਵਿੱਚ ਨਵਾਂ ਇੱਕ ਕਰਮ ਹੋਰ ਦਾਖਲ ਕਰ ਲੈਂਦਾ, ਉਹ ਕਹਿੰਦਾ ਸਾਹ ਇਸ ਤਰ੍ਹਾਂ ਲੈਣੇ ਹੈ, ਇੱਕ ਸਾਹ ਅੰਦਰ ਖਿੱਚੋ ਇੱਕ ਸਾਹ ਬਾਹਰ ਕੱਢੋ, ਉਹ ਕੁਝ ਇਸ ਤਰ੍ਹਾਂ ਦੀਆਂ ਜੋਗੀਆਂ ਵਾਲੀਆਂ ਜੁਗਤੀਆਂ ਬਣਾ ਬਣਾ ਕੇ ਭਰਮਾਉਣ ਦਾ ਯਤਨ ਕਰਦਾ। ਅਸੀਂ ਕਹਿੰਦੇ ਹਾਂ ਇਕੱਲੀਆਂ ਅੱਖਾਂ ਮੇਟਣ ਨਾਲ ਕੀ ਹੋਣਾ ਹੈ, ਅੱਖਾਂ ਮੇਟਦਿਆਂ ਹੋਇਆਂ ਨਾਲ ਆਹ ਕੰਮ ਕਰਨਾ ਚਾਹੀਦਾ, ਫੇਰ ਕੰਮ ਚੱਲੇਗਾ। ਤੁਸੀਂ ਦੇਖੋਗੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਸਾਨੂੰ ਪੜ੍ਹਨ ਵਾਸਤੇ ਦਿੱਤੀ ਗਈ, ਸਤਿਗੁਰੂ ਜੀ ਦੀ ਬਾਣੀ ਸਾਨੂੰ ਜੀਵਨ ਜਾਤ ਦਰਸਾਉਣ ਵਾਸਤੇ ਦਿੱਤੀ ਗਈ, ਸਤਿਗੁਰੂ ਜੀ ਦੀ ਬਾਣੀ ਨੇ ਸਾਡੇ ਸਮਾਜ ਨੂੰ ਇਹੋ ਜਿਹਾ ਜੀਵਨ ਦਿੱਤਾ ਕਿ ਇਤਿਹਾਸ ਸਾਡਾ ਗਵਾਹ ਹੈ। ਪਰ ਜਦੋਂ ਅਸੀਂ ਗੁਰਬਾਣੀ ਦੀ ਸੋਚ ਨਾਲੋਂ ਟੁੱਟੇ, ਗੁਰਬਾਣੀ ਦੇ ਸੱਚ ਸਿਧਾਂਤ ਨੂੰ ਵਿਸਾਰਿਆ, ਗੁਰਬਾਣੀ ਨੂੰ ਪੜ੍ਹਨਾ ਛੱਡਿਆ, ਗੁਰਬਾਣੀ ਨੂੰ ਵਿਚਾਰਨਾ ਛੱਡਿਆ, ਤਾਂ ਫਿਰ ਕੀ ਹੋਇਆ ਕਿ ਅਖੰਡ ਪਾਠ ਦੀ ਰਵਾਇਤ ਸ਼ੁਰੂ ਹੋਈ। ਅਖੰਡ ਪਾਠ ਦੀ ਰਵਾਇਤ ਸ਼ੁਰੂ ਹੋਈ, ਫਿਰ ਕੁਝ ਲੋਕਾਂ ਨੇ ਐਸਾ ਸੋਚਿਆ ਕਿ ਅਖੰਡ ਪਾਠ ਤਾਂ ਹੋ ਹੀ ਰਿਹਾ ਆ, ਆਪਣੇ ਨਾਲ ਜੋੜਨ ਵਾਸਤੇ ਕਿਸੇ ਨੇ ਆਖਿਆ ਅਖੰਡ ਪਾਠ ਇੰਜ ਨਹੀਂ ਕਰੀਦਾ, ਇੰਜ ਕਰੀਦਾ ਆ। ਉਹਨਾਂ ਨੇ ਇੱਕ ਨਵੀਂ ਮਰਜ਼ਾਦਾ ਕਾਇਮ ਕੀਤੀ। ਦੂਜੇ ਨੇ ਸੋਚਿਆ ਵੀ ਇਹ ਹੁਣ ਇਹਨਾਂ ਦਾ ਕੰਮ ਚੱਲ ਪਿਆ, ਆਪਾਂ ਵਿਹਲੇ ਫਿਰਦੇ ਹਾਂ, ਆਪਾਂ ਕੀ ਕਰਨਾ। ਉਹਨਾਂ ਨੇ ਸੋਚਿਆ ਨਹੀਂ ਜੀ, ਇੰਜ ਅਖੰਡ ਪਾਠ ਸਫਲ ਨਹੀਂ ਹੁੰਦਾ, ਅਖੰਡ ਪਾਠ ਦਾ ਫਲ ਤੇ ਇੰਜ ਮਿਲਦਾ ਆ। ਉਹਨਾਂ ਨੇ ਦੂਜਾ ਕਰਮ ਕੱਢ ਮਾਰਿਆ, ਤੀਜਾ ਕਰਮ, ਚੌਥਾ ਕਰਮ। ਮੈਂ ਹੈਰਾਨ ਰਹਿ ਗਿਆ, ਜਦੋਂ ਸਾਡੇ ਇਸ ਪੰਥ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਪੜ੍ਹਨ ਦੀ 16 ਪ੍ਰਕਾਰ ਦੀ ਮਰਿਆਦਾ ਜਿਹੜੀ ਹੈ ਉਹ ਲਾਗੂ ਕਰ ਦਿੱਤੀ ਗਈ, 16 ਪ੍ਰਕਾਰ ਦੀ ਮਰਿਆਦਾ ਬਣਾ ਕੇ ਅਖੰਡ ਪਾਠ ਕਰਨ ਦਾ, ਇਹ ਸੰਪਟ ਹੈ ਜੀ, ਇਹ ਦੂਰਾ ਸੰਪਟ ਹੈ, ਇਹ ਤੀਰਾ ਸੰਪਟ ਹੈ। ਹੱਦ ਇੱਥੋਂ ਤੱਕ ਲੰਘ ਗਈ ਕਿ ਇੱਕ ਬਾਬੇ ਨੇ ਅਖੰਡ ਪਾਠ ਰੱਖਿਆ, ਉਹ ਸੰਪਟ ਪਾਠ ਕਰਦਾ ਹੋਇਆ ਇਹ ਮਰਿਆਦਾ ਲਾਗੂ ਕਰ ਗਿਆ ਕਿਸੇ ਦੇ ਘਰ ਵਿੱਚ, ਅਖੇ ਜਦੋਂ ਸੰਪਟ ਲੱਗੇਗਾ ਅਸੀਂ ਤੱਲੀ ਖੜਕਾਵਾਂਗੇ। ਸੰਪਟ ਲਾ ਕੇ ਤੱਲੀ ਖੜਕੇਗੀ ਤੇ ਇੱਕ ਬਾਹਰਲੇ ਦਰਵਾਜੇ ਤੇ ਬਿਠਾਇਆ ਹੋਇਆ ਬੰਦਾ ਉਹ ਗੰਨੇ ਲੈ ਕੇ ਬੈਠਾ ਹੈ, ਜਦੋਂ ਟੱਲੀ ਵੱਜਦੀ ਸੰਪਟ ਲੱਗਦਾ ਹੈ ਉਹ ਗੰਨਾ ਵੱਢ ਦਿੰਦਾ ਹੈ, ਜਦੋਂ ਸੰਪਟ ਲੱਗਦਾ ਉਹ ਗੰਨਾ ਵੱਢ ਦਿੰਦਾ ਹੈ। ਲੋਕਾਂ ਨੇ ਆਖਿਆ ਆਹ ਤੇ ਬੜੀ ਮਰਿਆਦਾ ਵਾਲਾ ਪਾਠ ਹੋਇਆ, ਇਹ ਤੇ ਬਹੁਤ ਮਹਿੰਗਾ ਪਾਠ ਹੋਇਆ, ਬੜਾ ਉੱਚੇ ਫਲ ਵਾਲਾ ਪਾਠ ਹੋਇਆ। ਹੁਣ ਸਾਨੂੰ ਇਹ ਸੋਚਣਾ ਪਏਗਾ ਸਤਿਗੁਰੂ ਜੀ ਦੀ ਬਾਣੀ ਤੋਂ ਸੇਧ ਲੈ ਕੇ ਇਹ ਕਿਹੜਾ ਫਲ ਵਾਲਾ ਪਾਠ ਹੈ, ਇਹ ਕਿਹੜੀ ਮਰਿਆਦਾ ਹੈ, ਇਹ ਕਿਸ ਪੰਥ ਨੇ ਮਰਿਆਦਾ ਬਣਾਈ ਹੈ, ਇਹ ਕਿੰਨੇ ਤਰੀਕਾ ਦਰਸਾਇਆ ਕਿ ਅਖੰਡ ਪਾਠ ਹੋ ਰਿਹਾ, ਪਾਠ ਨੂੰ ਸੁਣੋ ਨਾ ਸੁਣੋ, ਪਾਠ ਦੇ ਕੋਲ ਬੈਠੋ ਨਾ ਬੈਠੋ, ਪਾਠ ਦੀ ਸਿੱਖਿਆ ਲਓ ਨਾ ਲਓ, ਤੇ ਗੰਨਿਆਂ ਵੱਲ ਧਿਆਨ ਰੱਖੋ, ਟੱਲੀ ਵੱਲ ਧਿਆਨ ਰੱਖੋ, ਮਾਰਨੀ ਹੈ ਕਿ ਨਹੀਂ ਮਾਰਨੀ। ਐਸਾ ਕੁਝ ਸਾਡੇ ਸਮਾਜ ਵਿੱਚ ਹੋ ਗਿਆ, ਪਰ ਬਹੁਤਿਆਂ ਲੋਕਾਂ ਨੇ ਇਹੋ ਜਿਹੀਆਂ ਰੀਤਾਂ ਅਪਣਾ ਲਈਆਂ। ਭਾਈ ਇੰਜ ਅਖੰਡ ਪਾਠ ਦਾ ਫਲ ਨਹੀਂ ਮਿਲਿਆ, ਚਲੋ ਇੰਜ ਕਰਵਾ ਲਓ, ਇੰਜ ਨਹੀਂ ਮਿਲਿਆ ਫਿਰ ਦੂਰਾ ਸੰਪਟ ਕਰਾਓ, ਜੇ ਦੂਰਾ ਨਹੀਂ ਮਿਲਿਆ ਫਿਰ ਤੀਰਾ ਕਰਾ ਲਓ, ਜੇ ਤੀਰੇ ਨਾਲ ਵੀ ਕੰਮ ਨਹੀਂ ਸਰਿਆ ਫਿਰ ਤੁਸੀਂ ਹੁਣ ਗੰਨੇ ਵੱਢਣ ਵਾਲਾ ਕਰਾ ਲਓ। ਇਹੋ ਜਿਹੀਆਂ ਮਰਿਆਦਾ ਬਣਾ ਬਣਾ ਕੇ ਬਣਾ ਬਣਾ ਕੇ ਸਾਡੇ ਪੰਥ ਨੂੰ ਲਗਾਤਾਰ ਕੁਰਾਏ ਪਾਇਆ ਗਿਆ। ਪਰ ਸਤਿਗੁਰੂ ਜੀ ਨੂੰ ਪੁੱਛ ਕੇ ਦੇਖਣਾ, ਅਸਾਂ ਸਤਿਗੁਰੂ ਜੀ ਤੋਂ ਸੇਧ ਲੈਣੀ ਹੈ। ਗਰੀਬ ਨਿਵਾਜ ਸਤਿਗੁਰੂ ਜੀ ਨੇ ਪਾਵਨ ਬਾਣੀ ਅੰਦਰ ਮਰਿਆਦਾ ਇੱਕੋ ਹੀ ਦਰਸਾਈ ਔਰ ਆਖਿਆ ਗਾਵੀਐ ਸੁਣੀਐ ਮਨ ਰੱਖੀਐ ਭਾਉ। ਭਾਈ ਗਾਉਣਾ ਚਾਹੀਦਾ, ਸੁਣਨਾ ਚਾਹੀਦਾ, ਪਰ ਗਾਉਣ ਸੁਣਨ ਵੇਲੇ ਮਰਿਆਦਾ ਕੀ ਹੈ, ਮਨ ਰੱਖੀਏ ਭਾਉ, ਮਨ ਵਿੱਚ ਪਿਆਰ ਰੱਖ ਕੇ ਗਾਉਣਾ ਚਾਹੀਦਾ, ਮਨ ਵਿੱਚ ਪਿਆਰ ਰੱਖ ਕੇ ਸੁਣਨਾ ਚਾਹੀਦਾ, ਇਸ ਤੋਂ ਵੱਡੀ ਹੋਰ ਕੋਈ ਮਰਿਆਦਾ ਨਹੀਂ ਹੋ ਸਕਦੀ। ਪਰ ਅਸੀਂ ਸਤਿਗੁਰੂ ਜੀ ਦੀ ਦਰਸਾਈ ਮਰਿਆਦਾ ਨੂੰ, ਸਤਿਗੁਰੂ ਦੇ ਦਰਸਾਏ ਹੋਏ ਵਿਧਾਨ ਨੂੰ ਛੱਡ ਕੇ ਹੋਰ ਹੋਰ ਕਰਮ ਵਿੱਚ ਉਲਝ ਗਏ। ਸਤਿਗੁਰੂ ਗਰੀਬ ਨਿਵਾਜ ਨੇ ਆਖਿਆ ਭਾਈ ਨਹੀਂ, ਜਦੋਂ ਅਸੀਂ ਗੁਰੂ ਕੋਲੋਂ ਸੇਧ ਲਵਾਂਗੇ ਮਨ ਸੱਚ ਦਾ ਵਪਾਰੀ ਬਣੇਗਾ, ਜਦੋਂ ਅਸੀਂ ਸਤਿਗੁਰੂ ਜੀ ਤੇ ਟੇਕ ਰੱਖਾਂਗੇ ਭਰੋਸਾ ਰੱਖਾਂਗੇ ਸਾਡਾ ਮਨ ਗੁਣਾਂ ਦਾ ਗਾਹਕ ਬਣੇਗਾ। ਗੁਣਾਂ ਦਾ ਗਾਹਕ ਬਣਦਾ ਹੋਇਆ ਗੁਣ ਲੈਣ ਵਾਸਤੇ ਕਿੰਨੀ ਵੀ ਕੁਰਬਾਨੀ ਕਰਨੀ ਪਵੇ ਮਨੁੱਖ ਕਰ ਜਾਏਗਾ, ਸੱਚਮੁੱਚ ਕਰ ਜਾਏਗਾ। ਸਤਿਗੁਰੂ ਦੇ ਗੁਣਾਂ ਨਾਲ ਜਿਨ੍ਹਾਂ ਦੀ ਸਾਂਝ ਬਣੀ ਵੱਡੀ ਤੋਂ ਵੱਡੀ ਕੀਮਤ ਉਤਾਰੀ ਹੈ, ਬਹੁਤ ਮਹਿੰਗੀ ਤੋਂ ਮਹਿੰਗੀ ਕੀਮਤ ਉਤਾਰੀ ਹੈ, ਵੱਡੀਆਂ ਵੱਡੀਆਂ ਮੁਸ਼ਕਲਾਂ ਦੇ ਨਾਲ ਟਕਰਾਉਣ ਦਾ ਉਹਨਾਂ ਨੇ ਲਗਾਤਾਰ ਜਜ਼ਬਾ ਧਾਰਨ ਕੀਤਾ। ਮੁਸ਼ਕਲਾਂ ਨਾਲ ਟਕਰਾਉਂਦਿਆਂ ਹੋਇਆਂ ਵੀ ਸਤਿਗੁਰੂ ਦੇ ਗੁਣਾਂ ਨਾਲੋਂ ਸਾਂਝ ਨਹੀਂ ਤੋੜੀ। ਪਰ ਅਸੀਂ ਇੱਥੋਂ ਤੱਕ ਪਹੁੰਚੇ ਨਹੀਂ, ਇੱਥੋਂ ਤੱਕ ਪਹੁੰਚਣ ਦਾ ਯਤਨ ਵੀ ਨਹੀਂ ਕਰਦੇ। ਸਤਿਗੁਰੂ ਗੁਰੂ ਅਮਰਦਾਸ ਆਖਦੇ, ਜੇ ਯਤਨ ਕਰਾਂਗੇ ਹਰ ਰਾਸ ਮੇਰੀ, ਪਰਮੇਸ਼ਰ ਦੀ ਇਹ ਸਤਿਗੁਰੂ ਦੀ ਬਾਣੀ ਇਹ ਨਾਮ ਧਨ ਮੇਰੀ ਰਾਸ ਪੂੰਜੀ ਹੈ, ਮੇਰੇ ਜੀਵਨ ਦਾ ਖਜ਼ਾਨਾ ਹੈ। ਮਨ ਵਣਜਾਰਾ, ਮਨ ਇਸ ਰਾਸ ਪੂੰਜੀ ਨੂੰ ਇਕੱਠਾ ਕਰਨ ਵਾਲਾ ਹੈ, ਵਪਾਰੀ ਬਣ ਗਿਆ ਹੈ ਇਸ ਰਾਸ ਪੂੰਜੀ ਦਾ। ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਇਸ ਰਾਸ਼ੀ ਦਾ, ਇਸ ਭੰਡਾਰੇ ਦਾ, ਇਸ ਧਨ ਦੌਲਤ ਦਾ, ਇਹਨਾਂ ਗੁਣਾਂ ਦਾ ਗੁਰੂ ਕੋਲੋਂ ਪਤਾ ਲੱਗਾ, ਗੁਰੂ ਕੋਲੋਂ ਸਮਝ ਲੱਗੀ, ਗੁਰੂ ਨੇ ਦਰਸਾਇਆ ਕਿ ਇਹ ਰਾਸ ਪੂੰਜੀ ਹੀ ਤੇਰੇ ਜੀਵਨ ਦਾ ਅਸਲੀ ਖਜ਼ਾਨਾ ਹੈ। ਪਰ ਕਈ ਵਾਰੀ ਇਹ ਵੀ ਸਾਡੇ ਸਮਾਜ ਦਾ ਰੁਝਾਨ ਬਣਿਆ ਹੋਇਆ, ਕੱਚਾ ਧਨ ਸੰਚੈ ਮੂਰਖ ਗਾਵਾਰਾ, ਕੱਚਾ ਧਨ ਸੰਚਦੇ ਰਹਿੰਦੇ ਹਾਂ, ਨਿੰਦਿਆ ਇਕੱਠੀ ਕਰ ਲਈ, ਚੁਗਲੀ ਇਕੱਠੀ ਕਰ ਲਈ, ਬਹੁਤ ਸਾਰਾ ਵੈਰ ਭਾਵਨਾ ਈਰਖਾ ਇਕੱਠੀ ਕਰ ਲਈ, ਇਹ ਕੱਚਾ ਧਨ ਹੈ, ਇਹ ਨਾਲ ਨਿਭਣ ਵਾਲਾ ਨਹੀਂ, ਇਹ ਜੀਵਨ ਨੂੰ ਸਚਿਆਰ ਨਹੀਂ ਬਣਾਉਂਦਾ। ਇਹ ਕੱਚਾ ਧਨ ਜੀਵਨ ਨੂੰ ਬਰਬਾਦ ਕਰਦਾ ਹੈ, ਈਰਖਾ ਦਾ ਧਨ, ਨਫ਼ਰਤ ਦਾ ਧਨ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਕੱਚਾ ਧਨ ਇਹ ਜੀਵਨ ਨੂੰ ਬਰਬਾਦ ਕਰਦਾ ਹੈ। ਸਤਿਗੁਰੂ ਨੇ ਆਖਿਆ ਨਹੀਂ, ਤੁਸੀਂ ਸੱਚੇ ਧਨ ਦੇ ਵਪਾਰੀ ਬਣਨਾ। ਸੱਚਾ ਧਨ ਸਤਿਗੁਰੂ ਜੀ ਦੀ ਬਾਣੀ ਚ ਦਰਸਾਏ ਗੁਣ, ਤੁਸਾਂ ਸੱਤ ਦੇ ਵਪਾਰੀ ਬਣਨਾ, ਸੰਤੋਖ ਦੇ ਵਪਾਰੀ ਬਣਨਾ, ਤੁਸਾਂ ਧੀਰਜ ਦੇ ਵਪਾਰੀ ਬਣਨਾ, ਧਰਮ ਦੇ ਵਪਾਰੀ ਬਣਨਾ, ਇਹਨਾਂ ਗੁਣਾਂ ਨੂੰ ਆਪਣੇ ਜੀਵਨ ਵਿੱਚ ਵਿਹਾਜਦੇ ਜਾਣਾ ਹੈ, ਇਹਨਾਂ ਗੁਣਾਂ ਨੂੰ ਆਪਣੇ ਜੀਵਨ ਵਿੱਚ ਇਕੱਠਿਆਂ ਕਰਦੇ ਜਾਣਾ ਹੈ। ਤਾਂ ਹੀ ਤੇ ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਕੇ ਆਖਦੇ ਆ, ਹਰ ਹਰ ਨਿਤ ਜਪਿਓ ਜਿਉ। ਭਾਈ ਸਤਿਗੁਰੂ ਦੀ ਇਸ ਬਾਣੀ ਨੂੰ, ਪਰਮੇਸ਼ਰ ਦੀ ਸਿੱਧੋ ਸਲਾਹ ਨੂੰ ਨਿਤ ਨਿਤ ਹਰ ਰੋਜ਼ ਦਿਲੋਂ ਜਪਿਓ, ਦਿਲ ਬਣਾ ਕੇ, ਮਨ ਦੀ ਇੱਛਾ ਬਣਾ ਕੇ, ਤਾਂਘ ਬਣਾ ਕੇ, ਪਿਆਰ ਦੇ ਨਾਲ ਜਪਿਓ। ਜਦੋਂ ਫਿਰ ਜਪਦੇ ਆ ਨਾ ਇਸ ਤਰ੍ਹਾਂ ਮਨ ਕਰਕੇ, ਪਿਆਰ ਨਾਲ, ਉਤਸ਼ਾਹ ਨਾਲ, ਸੋਹਣਾ ਸਤਿਗੁਰੂ ਨਾਲ ਸੰਬੰਧ ਬਣਾ ਕੇ ਜਪਦੇ ਆ, ਤੇ ਫਿਰ ਸਤਿਗੁਰੂ ਆਖਦੇ, ਉਮਕੇ ਉਹੀਓ ਮਿਲਣ ਪ੍ਰਭ ਤਾਈ। ਭਾਈ ਮੇਰਾ ਹਿਰਦਾ ਉਛਾਲੇ ਮਾਰਦਾ ਹੈ ਰੱਬ ਜੀ ਨਾਲ ਮਿਲਾਪ ਵਾਸਤੇ, ਹੁਣ ਨੀ ਨਾ ਮਾਰਦਾ, ਅਜੇ ਨਹੀਂ ਮਾਰਦਾ, ਅਜੇ ਸਾਨੂੰ ਲੱਗਦਾ ਹੈ ਕਦੋਂ ਖਹਿੜਾ ਛੁੱਟ ਜਾਏ, ਕਦੋਂ ਇਸ ਗੱਲ ਤੋਂ ਭੱਜ ਜਾਈਏ, ਕਦੋਂ ਅਸੀਂ ਇਸ ਗੱਲ ਨਾਲੋਂ ਸੰਬੰਧ ਤੋੜ ਲਈਏ, ਕੌਣ ਹੋਵੇ ਜਿਹੜਾ ਸਾਨੂੰ ਬਣਿਆ ਬਣਾਇਆ ਹੀ ਸਾਰਾ ਕੁਝ ਦੇ ਦੇਵੇ। ਸਤਿਗੁਰੂ ਆਖਦੇ ਨਹੀਂ, ਮਨ ਉਛਾਲੇ ਮਾਰੇ, ਮਨ ਦੇ ਵਿੱਚ ਤਾਂਘ ਪੈਦਾ ਹੋ ਜਾਏ, ਮੈਂ ਸਤਿਗੁਰੂ ਨਾਲ ਸਾਂਝ ਪਾਉਣੀ ਹੈ, ਮੈਂ ਬਾਣੀ ਪੜ੍ਹਨੀ ਹੈ। ਤੁਸੀਂ ਵੇਖਿਆ ਹੋਏਗਾ ਕਿਸੇ ਵਿਅਕਤੀ ਦਾ ਕੋਈ ਕੀਮਤੀ ਸਮਾਨ ਗਵਾਚ ਜਾਏ, ਕੋਈ ਗਹਿਣਾ ਗਵਾਚ ਜਾਏ, ਕੋਈ ਪਰਸ ਗਵਾਚ ਜਾਏ, ਜਾਂ ਕੋਈ ਹੋਰ ਮਹਿੰਗੀ ਵਸਤੂ ਗਵਾਚ ਜਾਏ, ਉਹ ਭਾਲਦਾ ਹੈ, ਇੱਧਰ ਉੱਧਰ ਦੌੜ ਭੱਜ ਕਰਦਾ ਹੈ, ਦੂਜਿਆਂ ਨੂੰ ਪੁੱਛਦਾ ਹੈ, ਭਾਈ ਮੇਰਾ ਸਮਾਨ ਗਵਾਚ ਗਿਆ, ਮੇਰੀ ਵਸਤੂ ਗਵਾਚ ਗਈ, ਤੁਸੀਂ ਦੇਖੀ ਨੀ, ਤੁਹਾਨੂੰ ਲੱਭੀ ਨਹੀਂ। ਜੇ ਸਾਡਾ ਮਨ ਸੱਚ ਧਰਮ ਵੱਲ ਪੈਰ ਰੱਖੇਗਾ, ਸਾਡਾ ਵੀ ਇਹੀ ਹਾਲ ਹੋਏਗਾ, ਅਸੀਂ ਵੀ ਇਸੇ ਤਰੀਕੇ ਨਾਲ ਚੱਲਾਂਗੇ। ਭਾਈ ਮੈਂ ਅੱਜ ਬਾਣੀ ਨਹੀਂ ਪੜ੍ਹੀ, ਮੇਰਾ ਮਨ ਨਹੀਂ ਦੇਖਦਾ, ਮੈਂ ਅੱਜ ਸਤਿਗੁਰੂ ਜੀ ਨਾਲ ਗੱਲਾਂ ਨਹੀਂ ਕੀਤੀਆਂ, ਮੈਂ ਸਤਿਗੁਰੂ ਜੀ ਦੀ ਬਾਣੀ ਦੀ ਵਿਚਾਰ ਨਾਲ ਆਪਣੀ ਗਿਰਤੀ ਨਹੀਂ ਬਣਾ ਸਕਿਆ, ਅੱਜ ਮੈਂ ਵਿਚਾਰ ਨਹੀਂ ਸਕਿਆ, ਅੱਜ ਮੈਂ ਸਤਿਗੁਰੂ ਜੀ ਦੀ ਬਾਣੀ ਤੋਂ ਦੂਰ ਹੋ ਗਿਆ, ਅੱਜ ਮੇਰੀ ਸਾਂਝ ਸਤਿਗੁਰੂ ਨਾਲੋਂ ਟੁੱਟ ਗਈ। ਜੇ ਸਾਡਾ ਐਸਾ ਪਿਆਰ ਬਣ ਜਾਏਗਾ, ਤੇ ਫਿਰ ਸਤਿਗੁਰੂ ਨੇ ਇਹੋ ਜਿਹਾ ਉਪਦੇਸ਼ ਦੀ ਪਾਵਨ ਬਾਣੀ ਅੰਦਰ ਦਿੱਤਾ ਕਿ ਇੱਕ ਨਿਮਖ ਵਾਸਤੇ, ਇੱਕ ਸੈਕਿੰਡ ਵਾਸਤੇ ਵੀ ਸਤਿਗੁਰੂ ਦੀ ਬਾਣੀ ਨਾਲੋਂ ਦੂਰ ਹੋਣਾ ਮੈਨੂੰ ਭਾਰਾ ਲੱਗਦਾ ਹੈ, ਬੜੀ ਦੁਖਦਾਇਕ ਗੱਲ ਲੱਗਦੀ ਹੈ, ਮੇਰਾ ਮਨ ਹੁਣ ਹਟਦਾ ਨਹੀਂ, ਮੇਰਾ ਮਨ ਲਗਾਤਾਰ ਜੁੜਿਆ ਹੋਇਆ ਹੈ। ਸਤਿਗੁਰੂ ਗਰੀਬ ਨਿਵਾਜ ਬਖਸ਼ਿਸ਼ ਕਰਕੇ ਆਖਦੇ ਹੈ, ਭਾਈ ਲਾਹਾ ਖੱਟਿਓ ਦਿਹਾੜੀ, ਇਹ ਆਪਣੇ ਜੀਵਨ ਦਾ ਲਾਹਾ ਖੱਟਣਾ ਹੈ, ਪ੍ਰਾਪਤ ਕਰਨਾ ਹੈ, ਘਾਟਾ ਨਹੀਂ ਲਾਭ ਪ੍ਰਾਪਤ ਕਰਨਾ ਹੈ। ਸਾਡਾ ਸਮਾਜ ਪੰਜਾਬ ਦੀ ਧਰਤੀ ਤੇ ਤਾਂ ਮੈਂ ਬਹੁਤ ਦੇਖਿਆ, ਘਰੋਂ ਦੁੱਧ ਦੇ ਡੱਬੇ ਭਰ ਕੇ ਡੇਰੇ ਤੇ ਜਾ ਆਉਂਦੇ ਆ, ਮੱਥਾ ਟੇਕ ਆਉਂਦੇ ਆ, ਉੱਥੋਂ ਪਾਣੀ ਦਾ ਡੱਬਾ ਭਰ ਕੇ ਘਰ ਨੂੰ ਲੈ ਆਉਂਦੇ ਆ, ਇਹ ਵਪਾਰ ਕਰਦੇ ਆ। ਘਰੋਂ ਮਹਿੰਗੀਆਂ ਵਸਤੂਆਂ ਜਾ ਕੇ ਉੱਥੇ ਭੇਂਟ ਕਰ ਆਉਂਦੇ ਆ, ਔਰ ਉੱਥੋਂ ਕੇਵਲ ਫੁੱਲੀਆਂ ਲੈ ਕੇ ਜਾਂ ਕੇਵਲ ਮਖਾਣੇ ਲੈ ਕੇ, ਪ੍ਰਸ਼ਾਦ ਲੈ ਕੇ ਤੇ ਘਰ ਨੂੰ ਆ ਜਾਂਦੇ, ਇਹ ਸੱਚ ਦਾ ਵਪਾਰ ਨਹੀਂ ਹੈ। ਸੱਚ ਦਾ ਵਪਾਰ ਤੇ ਇਹ ਹੈ, ਅਸੀਂ ਸਤਿਗੁਰੂ ਜੀ ਕੋਲ ਆਏ ਹਾਂ, ਸਤਿਗੁਰੂ ਜੀ ਦੇ ਉਪਦੇਸ਼ ਨੂੰ ਮੰਨ ਕੇ, ਵਿਚਾਰ ਕੇ, ਪੜ੍ਹ ਕੇ ਆਪਣੇ ਜੀਵਨ ਵਿੱਚ ਕੋਈ ਸੇਧ ਪੈਦਾ ਕਰੀਏ, ਕੋਈ ਕ੍ਰਾਂਤੀ, ਕੋਈ ਇਨਕਲਾਬ ਵਾਲੀ ਗੱਲ ਸਾਡੇ ਜੀਵਨ ਵਿੱਚ ਆਵੇ, ਜੋ ਕੁਝ ਅਸੀਂ ਕਰ ਰਹੇ ਹਾਂ ਉਸ ਨੂੰ ਸਤਿਗੁਰੂ ਜੀ ਦੀ ਬਾਣੀ ਦੇ ਰਾਹੀਂ ਵਿਚਾਰਨ ਦਾ ਯਤਨ ਕਰੀਏ। ਇਹ ਧਨ ਤਿੰਨਾਂ ਮਿਲਿਆ, जिन हारे आपे पाड़ भाई ए धन उन्हां नूं मिलदा जेड़े अपने जीवन आचार नूं उच्चा चुकण दा जतन करदे है, परमेशर नूं चंगे लग जांदे है, परमेशर नूं पा जांदे है, परमेशर दी नजर विच कबूल हो जांदे है, ए धन फिर उन्हां नूं मिलदा है। ओ इस धन दे व्यापारी बनदे हन। कहे नानक हर रात मेरी मन होवा बनजारा। भाई मेरा मन बनजारा बन गया है, मेरे मन ने इस धन का व्यापार करने का लगातार उपराला किया है, उपराला कर रहा है। आओ असी भी जतन करिए, सतगुरु के इस उपदेश नूं मन लईए। वणज करो बन जा रहे हो, वखर लहो समाल, तैसी वस्त विसाही है, जैसी निभ है नाल, अगे शाह सुजान है, लैसी वस्त संभाल। भाई वह बड़ा सियाणा है, वह धोखा नहीं खांदा, वह खोट नूं प्रवान नहीं करदा, उसने तो सचो सच कबूल करना है, क्योंकि सतगुरु ने कहता उथ है सचे ही सच निबड़े, चुन वख कटे जजमालिया। सतगुरु की बाणी ते तां सचे ही खरे उतरनगे, सचे ही प्रवान होणगे, दूजे झूठे प्रवान नहीं हो सकते। आओ खोट की रात नूं छड के, कच्ची रात नूं छड के, सतगुरु के गुणा के भंडार नाल मन बिरतियां जोड़न का जतन करिया करिए। भगत रविदास ने होका दिता, ओए दुनियादारो, ओ दुनिया वालियो, आओ मैं तुहानू होका दिना आ, मैं सचे नाम का भंडार लद्या है, मैं अपने इन्हां ज्ञान इंद्रिया कर्म इंद्रिया के राही, मैं अपने इस जीवन विच सच नाम का व्यापार किया है। आओ जे तुहाडे विच कोई है, मैं होका दे के कहना है, आओ मेरे नाल लगो, आओ मेरे नाल बैठो, आपां सचे नाम का व्यापार करिए, मेरा भी लद्या जाएगा, तुहाडा भी लद्या जाएगा। भगत रविदास ने ते होका दे दिता, को बन जारो राम को, मेरा टांडा लद्या जाए। सतगुरु कृपा कर, आओ नाम तन विहाज दे, गुरमत दी इस विचार नूं धारण करदिया होया, गुरमत दे सोहणे सिद्धांत नूं जीवन विच लैंदिया, असीं वी संसार नूं होका देईए, असीं वी संसार नूं आखीए, आओ संसार दे लोको जीवन नूं सौखा ते सोहणा बनाउण लई गुरु नाल जुड़न दा जतन करिए। सतगुरु कृपा करन, फुल्लां चुक्कां दी खिमा इन्हीं विचार प्रवान, होईआं फुल्लां चुक्कां दी खिमा करदे होए असीस बख्शिश करो। आखो जी प्यार नाल वाहिगुरु जी का खालसा, वाहिगुरु जी की फतह।
1: प्रोग्राम दा ए हिस्सा तुहाडे तक कैनेडियन स्क्रू पाइल्स दे सहयोग नाल पहुंचाया जा रहा है। होम एक्सटेंशन, पैटियो डेक, प्रीकास्ट कंक्रीट स्टेप अते किसे भी तरह दी सॉफ्ट ग्राउंड जिमें गैराज फ्लोर दे स्ट्रॉन्ग अते सिक्योर बेस लई स्क्रू पाइल्स इंस्टॉल कराउण लई जसकरन बराड़ नूं कॉल करो 403-439-7700 403-439-7700। प्रोग्राम दा ए हिस्सा तुहाडे तक फेयर डील फर्नीचर दे सहयोग नाल पहुंचाया जा रहा है। किसी भी तरह दे मॉडर्न, ट्रेडिशनल, कस्टमाइज्ड फर्नीचर दी जानकारी लई पिछले 33 सालां तों कैलगरी विच सेवावां दे रहे फेयर डील फर्नीचर नूं कॉल करो 403-250-5646 403-250-5646। इना दा पता है 2023 34th स्ट्रीट नॉर्थ ईस्ट कैलगरी। प्रोग्राम दा ए हिस्सा तुहाडे तक YYC होम केयर सर्विसेज दे सहयोग नाल पहुंचाया जा रहा है। ए किसे भी उम्र तो लै के बुजुर्गां तक दी घर विच रह के संभाल करदे ने। इना दे एक्सपीरियंस्ड पंजाबी केयर गिवर्स डेली एक्टिविटीज जिवें नवाउणा, दवाई देना, अपॉइंटमेंट्स ते लै के जाना या सफाई विच मदद करदे ने। तुहानू जेब विचों कोई भी खर्चा नहीं आएगा, ए सिद्धा सरकार नू बिल करदे ने। होर जानकारी लई कॉल करो 825-760-0983 825-760-0983। प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347। रासा प्लेडियम दा पता है 202 17th Avenue साउथ ईस्ट कैलगरी नियर स्टैंपेड ग्राउंड।
2: प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसी भी तरह दे इंडियन टीक वुड मेड बेड बॉक्स सोफे लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैण लई तुसी पंजाब फर्नीचर्स एंड डेकोर नू 403-798-0063 यानी 403-798-0063 ते संपर्क कर सकते हो। पंजाब फर्नीचर्स एंड डेकोर दा पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।

0: ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਆਸਾ ਕੀ ਵਾਰ ਦੇ ਅੰਮ੍ਰਿਤ ਬਚਨਾਂ ਦੀ ਜੋ ਲੜੀਵਾਰ ਵਿਚਾਰ ਚੱਲ ਰਹੀ ਹੈ, ਉਸ ਵਿਚਾਰ ਦੇ ਅਧੀਨ 8ਵੀਂ ਪੌੜੀ ਨਾਲ ਜੋ 2 ਸ਼ਲੋਕ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦਰਜ ਨੇ, ਪਹਿਲੀ ਤਾਂ ਗੱਲ ਸਤਿਗੁਰਾਂ ਨੇ ਪਹਿਲੇ ਸ਼ਲੋਕ ਵਿੱਚ ਬਖਸ਼ਿਸ਼ ਕੀਤੀ ਸੀ ਕਿ ਇਨਸਾਨੀ ਸੋਚ, ਇਨਸਾਨੀ ਖੋਜ, ਇਨਸਾਨ ਦੀ ਭੁੱਖ, ਕਰਤੇ ਦਾ ਅੰਤ ਪਾਉਣਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਸੱਚ ਇਵੇਂ ਕਰਤੇ ਦੀ ਬਣਾਈ ਹੋਈ ਕਿਰਤ ਦਾ ਵੀ ਕੋਈ ਅੰਤ ਨਹੀਂ ਪਾ ਸਕਦਾ। ਉਸ ਵਿੱਚ ਸਤਿਗੁਰਾਂ ਨੇ ਸਾਰੇ ਗਿਣ ਦਿੱਤੇ ਸਨ ਕਿ ਪੁਰਖਾਂ, ਬਿਰਖਾਂ, ਤੀਰਥਾਂ, ਤੱਟਾਂ, ਮੇਘਾਂ, ਖੇਤਾਂ, ਇਹ ਸਾਰੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਕਿ ਉਸ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਦੀ ਬਣਾਈ ਹੋਈ ਰਚਨਾ ਵਿੱਚ ਇਨਸਾਨਾਂ ਦੀ ਵੀ ਕੋਈ ਗਿਣਤੀ ਨਹੀਂ ਕਰ ਸਕਦਾ, ਰੁੱਖਾਂ ਦਾ ਵੀ ਕੋਈ ਪਤਾ ਨਹੀਂ। ਸੱਚ ਇਵੇਂ ਜੜ ਤੇ ਚੇਤਨ ਇੰਨਾ ਕੁਝ ਪਰਮਾਤਮਾ ਨੇ ਪੈਦਾ ਕੀਤਾ, ਉਸ ਦੇ ਪੈਦਾ ਕੀਤੇ ਹੋਏ ਨੂੰ ਉਹ ਹੀ ਜਾਣਦਾ, ਕਿਸੇ ਇਨਸਾਨ ਕੋਲ ਤਾਕਤ ਨਹੀਂ ਉਹ ਮੁਕੰਮਲ ਤੌਰ ਤੇ ਕਿਸੇ ਵੀ ਚੀਜ਼ ਬਾਰੇ ਕਹਿ ਸਕੇ ਕਿ ਮੈਂ ਪੂਰਾ ਗਿਆਨ ਹਾਸਲ ਕਰ ਲਿਆ, ਉਹ ਪੂਰਾ ਮੁਕੰਮਲ ਕਹਿ ਹੀ ਨਹੀਂ ਸਕਦਾ। ਉਸ ਤੋਂ ਬਾਅਦ ਇੱਕ ਸਤਿਗੁਰਾਂ ਨੇ ਕਿਰਪਾ ਹੋਰ ਕੀਤੀ, ਕਹਿੰਦੇ ਨੇ ਯਾਦ ਰੱਖੋ ਜੋ ਕੁਝ ਉਸ ਨੇ ਪੈਦਾ ਕੀਤਾ ਆਪਣੇ ਕੀਤੇ ਹੋਏ ਦੀ ਉਹਨੂੰ ਇੱਕ ਚਿੰਤਾ ਹੈ, ਪਰ ਉਹ ਚਿੰਤਾ ਸਾਡੀ ਚਿੰਤਾ ਵਰਗੀ ਨਹੀਂ। ਸਾਡੀ ਚਿੰਤਾ ਦੇ ਵਿੱਚ ਰੋਗ ਜਨਮ ਲੈਂਦਾ ਹੈ ਤੇ ਪਰਮਾਤਮਾ ਦੀ ਚਿੰਤਾ ਦੇ ਵਿੱਚ ਉਹਦਾ ਖੇੜਾ ਤੇ ਵਿਗਾਸ ਦਿਸਦਾ। ਫਿਰ ਸ਼ਬਦ ਧਿਆਨ ਨਾਲ ਸੁਣੇ, ਸਾਨੂੰ ਚਿੰਤਾ ਲੱਗੀ ਅਸੀਂ ਝੂਰਨੇ ਹਾਂ, ਪਰਮਾਤਮਾ ਨੂੰ ਚਿੰਤਾ ਹੈ ਤੇ ਉਹਦੇ ਕੋਲ ਖੇੜਾ ਹੈ। ਜਿੰਨੇ ਜੀਵ ਪੈਦਾ ਕੀਤੇ ਨੇ ਹਰ ਇੱਕ ਦੀ ਰੋਜ਼ੀ ਦਾ ਉਹਨੂੰ ਆਪਣਾ ਆਪ ਫਿਕਰ ਹੈ। ਅਸੀਂ ਇਹ ਪੜ੍ਹ ਚੁੱਕੇ ਹਾਂ ਹਜ਼ੂਰ ਦੇ ਇਹ ਅੰਮ੍ਰਿਤ ਬੋਲ ਕਿ ਜਿਸ ਕਰਤੇ ਨੇ ਜੱਗ ਪੈਦਾ ਕੀਤਾ ਸੋ ਕਰਤਾ ਚਿੰਤਾ ਕਰੇ ਜਿਹਨੂੰ ਉਪਾਇਆ ਜੱਗ। ਉਸ ਕਰਤੇ ਪੁਰਖ ਨੂੰ ਰੋਜ਼ੀ ਦਾ, ਉਹਨੂੰ ਰਿਜ਼ਕ ਦਾ ਪਤਾ ਹੈ, ਉਹਨੇ ਜੀਵ ਦੀ ਰੋਜ਼ੀ ਆ ਬਣਾਈ ਹੈ। ਅਸੀਂ ਹਜ਼ੂਰ ਦੇ ਅੰਮ੍ਰਿਤ ਬੋਲ ਪੜ੍ਹਨੇ ਹਾਂ। ਗੁਰੂ ਸਾਹਿਬ ਨੇ ਕਿਤੇ ਵੀ ਉਦਮ ਨੂੰ ਇਨਕਾਰਿਆ ਨਹੀਂ। ਚਿੰਤਾ ਦੇ ਅਰਥ ਪਰਮਾਤਮਾ ਦੇ ਰੋਜ਼ੀ ਦੇਣ ਦੇ ਅਰਥ ਕੋਈ ਆਪਣੀ ਜ਼ਿੰਦਗੀ ਦੇ ਆਲਸ ਨਾਲ ਨਾ ਜੋੜੇ ਕਿ ਦੇਖੋ ਪਰਮਾਤਮਾ ਸਭ ਕੁਝ ਦਿੰਦਾ ਪਿਆ, ਬਾਣੀ ਨੇ ਤੇ ਕਹਿ ਦਿੱਤਾ। ਪਰ ਇੱਕ ਮੈਂ ਅਰਜ਼ ਕਰਾਂ, ਦਿੰਦਾ ਸਭ ਨੂੰ ਹੈ, ਪਰ ਉਹ ਪਰਮਾਤਮਾ ਸੱਚ ਇਹ ਵੇ ਕਿ ਸਾਰਿਆਂ ਨੂੰ ਉਦਮ ਦੀ ਦਾਤ ਵੀ ਉਹਨੇ ਦਿੱਤੀ। ਹਾਲਾਂਕਿ ਸਤਿਗੁਰਾਂ ਨੇ ਬਾਣੀ 'ਚ ਬੇਅੰਤ ਪ੍ਰਮਾਣ ਦਿੱਤੇ ਕਿ ਰਿਜ਼ਕ ਦਾ ਦਾਤਾ ਪਾਰ ਬ੍ਰਹਮ ਪਰਮੇਸ਼ਰ। ਅਸੀਂ ਪੜ੍ਹਦੇ ਹਾਂ ਕਿ ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕੋ ਦੇ ਦਾਨ, ਤੂੰ ਕਾਹੇ ਡੋਲੈ ਪ੍ਰਾਣੀਆਂ, ਤੁਧ ਰੱਖ ਹੈਗਾ ਸਿਰਜਣਕਾਰ, ਜਿਨ ਪਾਦਾਇਸ਼ ਤੂੰ ਕੀਆ ਸੋਈ ਤੇ ਆਧਾਰ। ਜਿਹਨੇ ਤੈਨੂੰ ਪੈਦਾ ਕੀਤਾ ਚਿੰਤਾ ਉਹਨੂੰ, ਪਰ ਮਹਾਰਾਜ ਕਹਿੰਦੇ ਉਹਦੀ ਚਿੰਤਾ ਵਿੱਚ ਖੇੜਾ, ਸੋ ਕਰਤਾ ਚਿੰਤਾ ਕਰੇ। ਮਹਾਰਾਜ ਕਹਿ ਰਹੇ ਨੇ ਕਿ ਜਿਹਨੂੰ ਉਪਾਇਆ ਜੱਗ। ਗੁਰੂ ਸਾਹਿਬ ਕਹਿੰਦੇ ਸਿਰਫ ਤੂੰ 2 ਕੰਮ ਕਰ ਲੈ, ਤੂੰ ਚਿੰਤਾ ਨਾ ਕਰ। ਇੱਕ ਤਾਂ ਰਿਜ਼ਕ ਦਾਤੇ ਨੂੰ ਮੱਥਾ ਟੇਕ ਦੇ, ਤੇ ਦੂਸਰਾ ਆਪਣੀ ਜ਼ਬਾਨ ਤੋਂ ਕਹਿ ਪਰਮਾਤਮਾ ਤੇਰੀ ਜੈ ਜੈਕਾਰ, ਤੇਰੇ ਜੈਸਾ ਕੋਈ ਵੀ ਨਹੀਂ। ਤੇ ਜੋਹਾਰੀ, ਜੋਹਾਰੀ ਦਾ ਅਰਥ ਹੁੰਦਾ ਮੱਥਾ ਟੇਕਣਾ। ਜੇ ਅਸੀਂ ਖਾਹੇ ਦੀ ਤਾਂ ਐੜਾ ਲਾ ਦਿੱਤਾ ਨਾ, ਤੇ ਇੱਕੋ ਦਮ ਅਰਥ ਬਦਲ ਜਾਣੇ। ਜੋਹਾਰੀ ਦਾ ਅਰਥ ਹੁੰਦਾ ਮੱਥਾ ਟੇਕਣਾ, ਤੇ ਜੁਆਰੀ ਦਾ ਅਰਥ ਹੁੰਦਾ ਜੂਆ ਖੇਡਣ ਵਾਲਾ। ਮਹਾਰਾਜ ਕਹਿੰਦੇ ਤੂੰ ਇੱਕ ਕੰਮ ਕਰ, ਤਿਸ ਜੋਹਾਰੀ, ਉਹਨੂੰ ਨਮਸਕਾਰ ਕਰਨ ਨੂੰ ਮੱਥਾ ਟੇਕ। ਸਵਸਥ ਤਿਸ, ਤੇ ਸਵਸਥ ਦਾ ਅਰਥ ਹੁੰਦਾ ਕਲਿਆਣ ਹੋਵੇ, ਜੈ ਹੋਵੇ, ਸ਼ਾਬਾਸ਼ ਹੋਵੇ। ਉਸ ਪਰਮਾਤਮਾ ਨੂੰ ਵੱਡਾ ਕਹਿ, ਉਹਦੀ ਸਿਫਤ ਕਰ। ਤੇ ਮਹਾਰਾਜ ਜੀ ਨੇ ਕਿਹਾ ਤਿਸ ਦੀਵਾਨ ਅਪਗ, ਉਹਦਾ ਦਰਬਾਰ ਨਾਸ਼ ਰਹਿਤ ਹੈ। ਪਰ ਨਾਲ ਇਹ ਗੱਲ ਹੋਰ ਕਹਿ ਦਿੱਤੀ, ਪਰ ਮੈਂ ਸੋਚਣਾ ਇਹ ਮਹਾਰਾਜ ਗੱਲ ਚੱਲਦੀ ਵੀ ਰਿਜ਼ਕ ਦੀ, ਗੱਲ ਚੱਲਦੀ ਵੀ ਰਚਨਾ ਦੀ, ਪਰ ਇੱਕੋ ਦਮ ਨਾਲ ਅਖੀਰ ਤੇ ਤੁਕ ਸੱਚ ਤੇ ਮਿਥਿਆ ਤੇ ਮੁਕਾ ਦਿੱਤੀ। ਕਹਿਣ ਲੱਗੇ ਦੁਨੀਆਂ ਦੇ ਲੋਕੋ, ਇੱਥੇ ਲੋਕ ਸੱਚ ਨੂੰ ਜਾਣਨ ਤੋਂ ਬਿਨਾਂ, ਸੱਚ ਨੂੰ ਜਪਣ ਤੋਂ ਬਿਨਾਂ, ਸੱਚ ਨੂੰ ਪਹਿਚਾਨਣ ਤੋਂ ਬਿਨਾਂ ਆਪਣੇ ਤਨ ਉੱਤੇ ਟਿੱਕੇ ਲਾਈ ਬੈਠੇ ਨੇ, ਕੋਈ ਜੰਜੂ ਪਾਈ ਬੈਠਾ, ਜਿਸ ਬੰਦੇ ਦੇ ਅੰਦਰ ਸੱਚੇ ਨਾਮ ਦਾ ਨਿਵਾਸ ਨਹੀਂ, ਉਹਦੇ ਟਿੱਕੇ ਦੇ ਤੇ ਉਹਦੇ ਧਾਗੇ ਦਾ ਕੋਈ ਵੀ ਅਰਥ ਨਹੀਂ। ਦੇਖੋ ਇਹ ਬਚਨ ਅਸੀਂ ਪੜ੍ਹੇ ਸਨ, ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਧਾਗਾ। ਜਦੋਂ ਧਰਮ ਦੇ ਚਿੰਨ ਪਾ ਕੇ ਲੋਕ ਮਾੜੇ ਰਸਤਿਆਂ ਤੇ ਚੱਲ ਪੈਣ, ਉਦੋਂ ਲੋਕ ਚਿੰਨ੍ਹਾਂ ਉੱਤੇ ਵੀ ਉਂਗਲ ਉਠਾਉਣ ਲੱਗ ਪੈਂਦੇ। ਬੰਦੇ ਮਾੜੇ ਇੱਕ ਦੋ ਚਾਰ ਹੀ ਹੁੰਦੇ, ਪਰ ਇੱਥੇ ਸਾਹਿਬ ਨੇ ਕਿਹਾ ਧਾਗਾ ਜਿਹੜਾ ਪਾ ਲਿਆ। ਇਹ ਕਿਉਂ ਮੈਂ ਲਫ਼ਜ਼ ਵਰਤੇ ਸਨ, ਇਹਦਾ ਅਰਥ ਕਿ ਇਹਨਾਂ ਦਾ ਸਿੱਧਾ ਸੰਬੰਧ ਸੱਚ ਨਾਲ ਨਹੀਂ। ਫਿਰ ਬੇਨਤੀ ਸੁਣਿਓ, ਸੰਪਰਦਾਇਕ ਚਿੰਨ੍ਹ ਜਿਹੜੇ ਨੇ ਇਹ ਕਿਸੇ ਮੁਰਸ਼ਦ ਦੇ ਦਿੱਤੇ ਹੋਏ ਆਪਣੀ ਪ੍ਰਜਾ ਵਾਸਤੇ ਆਪਣੀ ਰਾਇਆ ਵਾਸਤੇ ਨੇ। ਖਿਮਾ ਕਰਿਓ, ਸਾਰੀ ਦੁਨੀਆਂ ਤੇ ਲਾਗੂ ਨਹੀਂ ਹੁੰਦੇ। ਹਰ ਇੱਕ ਧਰਮ ਦਾ ਜਿਹੜਾ ਕਰਮ ਹੈ ਉਹ ਦੂਜੇ ਧਰਮ ਵਾਸਤੇ ਪਤਿਤ ਪੁਣਾ। ਦੇਖੋ ਅਸੀਂ ਕੇਸਾਂ ਨੂੰ ਕੋਈ ਬੇਅਦਬੀ ਕਰੇ, ਅਸੀਂ ਸਾਰੇ ਕਹਿੰਦੇ ਹਾਂ ਬੰਦਾ ਪਤਿਤ ਹੋ ਗਿਆ, ਪਰ ਹਿੰਦੂ ਧਰਮ ਵਿੱਚ ਤੇ ਧਰਮ ਦੇ ਨਾਂ ਤੇ ਮੁੰਡਨ ਕੀਤਾ ਜਾਂਦਾ। ਮੇਰੀ ਬੇਨਤੀ ਹੈ, ਇੱਕ ਬੰਦਾ ਧਾਗਾ ਪਾ ਰਿਹਾ, ਦੂਸਰਾ ਨਹੀਂ ਸਵੀਕਾਰ ਕਰ ਰਿਹਾ। ਧਾਗਾ ਜਿਹੜਾ ਵਰਨ ਆਸ਼ਰਮ ਦਾ ਚਿੰਨ੍ਹ ਹੈ, ਇਹਦਾ ਸੰਬੰਧ ਸਿੱਧਾ ਪਰਮਾਤਮਾ ਨਾਲ ਸੱਚ ਨਾਲ ਕੋਈ ਨਹੀਂ। ਜੇ ਸੱਚ ਨਾਲ ਹੁੰਦਾ ਤੇ ਬਾਬਾ ਜੀ ਨੇ ਇਹ ਕਿਉਂ ਸ਼ਬਦ ਵਰਤਿਆ, ਨਾਨਕ ਸੱਚੇ ਨਾਮ ਬਿਨ? ਇਹਦਾ ਮਤਲਬ ਸੱਚ ਨਾਲ ਕੋਈ ਸੰਬੰਧ ਨਹੀਂ। ਧਾਗੇ ਦਾ ਸੰਬੰਧ ਹੈ ਵਰਨ ਆਸ਼ਰਮ ਨਾਲ। ਤੇ ਮੈਂ ਅਰਜ਼ ਕੀਤੀ ਸੀ ਜਿਹੜਾ ਟਿੱਕਾ ਹੈ, ਤਿਲਕ ਹੈ, ਇਹਦਾ ਸੰਬੰਧ ਹੈ ਵੈਸ਼ਨ ਮਤ ਨਾਲ। ਹਾਲਾਂਕਿ ਕਿਹਾ ਜਾਂਦਾ ਹੈ ਕਿ ਜਿਹਨੂੰ ਤਿਲਕ ਲੱਗ ਜਾਏ, ਠੱਪਾ ਲੱਗ ਜਾਏ, ਇਹ ਨਿਸ਼ਾਨੀ ਹੈ ਰੱਬ ਦੇ ਘਰ ਵਿੱਚ ਪ੍ਰਵਾਨ। ਪਰ ਗੁਰੂ ਨੇ ਕਿਹਾ ਨਹੀਂ, ਕਿ ਨਾਮ ਤੋਂ ਬਿਨਾਂ, ਸੱਚ ਤੋਂ ਬਿਨਾਂ, ਬੰਦਗੀ ਤੋਂ ਬਿਨਾਂ ਧਾਗੇ ਦੀ, ਟਿੱਕੇ ਦੀ, ਬਾਹਰ ਦੇ ਚਿੰਨ੍ਹਾਂ ਦੀ ਕੋਈ ਵੀ ਅਹਿਮੀਅਤ ਨਹੀਂ। ਫਿਰ ਬੇਨਤੀ ਕਰਾਂ, ਇਸ ਤੋਂ ਅਗਲੀ ਗੱਲ ਅਸੀਂ ਪੜ੍ਹੀ, ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ। ਫਿਰ ਮਹਾਰਾਜ ਜੀ ਨੇ ਕਿਹਾ, ਆ ਤੈਨੂੰ ਦੱਸਾਂ, ਜੋ ਲੋਕ ਧਰਮ ਕਮਾਉਂਦੇ ਪਏ ਨੇ, ਗੁਰੂ ਸਾਹਿਬ ਨੇ ਇੱਥੇ ਵੀ ਗੱਲ ਕਹਿ ਦਿੱਤੀ, ਇਹ ਮਤੀ ਮਿੱਥਿਆ ਆਪਣੀ ਖੌਮੇ ਦੇ ਮਤ ਨਾਲ ਕਮਾਉਂਦੇ ਪਏ ਨੇ, ਅਸਲੀ ਨਿਸ਼ਾਨ ਤਾਂ ਉਹਦੀ ਬਖਸ਼ਿਸ਼ ਹੈ। ਫਿਰ ਬੇਨਤੀ ਸੁਣਿਓ, ਹੁਣ ਜੇ ਕਹੀਏ ਮੈਂ ਆਹ ਚਿੰਨ੍ਹ ਧਾਰਨ ਕੀਤੇ ਨੇ ਤੇ ਕਰਮ ਕਰਤੂਤ ਮੇਰੇ ਮਾੜਾ ਹੋਵੇ, ਪਿਆਰਿਓ ਅਸਲ ਚ ਜਿਹਨੂੰ ਬਖਸ਼ਿਸ਼ ਦਾ ਚਿੰਨ੍ਹ ਮਿਲ ਜਾਏ, ਕਿਰਪਾ ਦਾ ਚਿੰਨ੍ਹ ਮਿਲ ਜਾਏ, ਕਿਰਪਾ ਵਾਲੇ ਦੇ ਮੱਥੇ ਤੇ ਲੱਗਿਆ ਹੋਇਆ ਚਿੰਨ੍ਹ ਰੱਬ ਦੀ ਦਰਗਾਹ ਵਿੱਚ ਉਹਦੀ ਥਾਂ ਬਣਾਉਂਦਾ। ਪਰ ਥੋੜੀ ਜਿਹੀ ਬੇਨਤੀ, ਤਰਤੀਬ ਸੁਣਿਓ, ਇੱਥੇ ਸੀ ਸਲੋਕ ਦੀ ਸੰਪੰਨਤਾ, ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ। ਹੁਣ ਅਗਲਾ ਸਲੋਕ ਸੀ, ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾ ਪ੍ਰਵਾਨ, ਲੱਖ ਤਪ ਉਪਰ ਤੀਰਥਾਂ, ਸਹਿਜ ਜੋਗ ਬੇਬਾਣ, ਲੱਖ ਸੁਰਤਨ ਸੰਗਰਾਮ, ਰਣ ਮੈਂ ਛੁੱਟੇ ਪ੍ਰਾਣ। ਮਹਾਰਾਜ ਜੀ ਕਹਿੰਦੇ ਕੁਝ ਬੰਦੇ ਐਸੇ ਨੇ ਜਿਹੜੇ ਨੇਕੀ ਇਸ ਕਰਕੇ ਕਰਦੇ ਨੇ ਕਿ ਸਮਾਜ ਵਿੱਚ ਮੈਂ ਸਭ ਤੋਂ ਚੰਗਾ ਬਣ ਜਾ। ਮਹਾਰਾਜ ਕਹਿੰਦੇ ਰੱਬ ਲਈ ਤਾਂ ਨੇਕੀ ਨਹੀਂ ਕੀਤੀ, ਤੂੰ ਆਪਣੇ ਨਾਮ ਨੂੰ ਕਮਾਉਣ ਵਾਸਤੇ ਨੇਕੀ ਕਰ ਰਹੇ, ਹਾਲਾਂਕਿ ਜਿਹੜੇ ਕਰਮ ਕਰ ਰਹੇ ਉਹ ਮਾੜੇ ਨਹੀਂ। ਫਿਰ ਧਿਆਨ ਨਾਲ ਸੁਣਿਓ, ਦਾਨ ਕਰਨਾ ਕਰਮ ਕੋਈ ਮਾੜਾ ਨਹੀਂ, ਚੌਂਕੜਾ ਮਾਰ ਕੇ ਤਪੱਸਿਆ ਕਰਨੀ, ਬੰਦਗੀ ਕਰਨੀ ਕੋਈ ਮਾੜਾ ਕਰਮ ਨਹੀਂ, ਸੂਰਮਿਆਂ ਦੀ ਤਰ੍ਹਾਂ ਜੂਝ ਜਾਣਾ ਕੋਈ ਮਾੜਾ ਕਰਮ ਨਹੀਂ। ਪਰ ਤੇਰੇ ਅੰਦਰ ਦੀ ਮਤ ਵਿੱਚ ਤੇਰੀ ਖੌਮੇ ਟਿੱਕੀ ਏ ਕਿ ਜਿੰਨੇ ਕੰਮ ਮੈਂ ਨੇਕੀ ਦੇ ਕਰਨਾ ਵਾ ਇਹਦੇ ਨਾਲ ਮੇਰੇ ਨਾਮ ਦੀ ਜੈ ਜੈਕਾਰ ਹੋਵੇ। ਬਾਬਾ ਕਹਿੰਦਾ ਇੱਥੋਂ ਵੀ ਸੱਚਾ ਨਾਮ ਨਿਕਲ ਗਿਆ, ਕਰਮ ਤੂੰ ਧਰਮ ਦੇ ਕਰ ਰਹੇ, ਲੱਖ ਨੇਕੀਆਂ ਚੰਗਿਆਈਆਂ, ਲੱਖਾਂ ਤੂੰ ਭਲਿਆਈ ਵਾਸਤੇ ਚੰਗੇ ਕਰਮ ਕਰ, ਨੇਕੀਆਂ ਕਰ, ਲੱਖ ਪੁੰਨਾ ਪ੍ਰਵਾਨ, ਲੱਖਾਂ ਤੂੰ ਪੁੰਨ ਕਰ ਜਿਹਨੂੰ ਸਮਾਜ ਪ੍ਰਵਾਨ ਕਰ ਲਵੇ। ਮੈਂ ਇੱਥੇ ਇੱਕ ਅਰਜ਼ ਜ਼ਰੂਰ ਕਰ ਦਿਆਂਗਾ, ਸਮਾਜ ਦੀ ਪ੍ਰਵਾਨਤਾ ਨੂੰ ਰੱਬ ਦੀ ਪ੍ਰਵਾਨਤਾ ਕਦੀ ਨਾ ਸਮਝੇ। ਫਿਰ ਧਿਆਨ ਨਾਲ ਸੁਣਿਓ, ਮੈਂ ਸਮਾਜ ਦੀ ਗੱਲ ਕਰ ਰਿਹਾ, ਇੱਕ ਬੰਦੇ ਨੂੰ ਸਾਰਾ ਸਮਾਜ ਪ੍ਰਵਾਨ ਕਰ ਲੈਂਦਾ, ਕੀ ਪਰਮਾਤਮਾ ਦੀ ਦਰਗਾਹ ਵਿੱਚੋਂ ਪ੍ਰਵਾਨ ਹੋ ਜਾਏਗਾ? ਅਸੀਂ ਵੋਟਾਂ ਨਾਲ ਬੰਦੇ ਨੂੰ ਪ੍ਰਵਾਨ ਕਰ ਲਾਂਗੇ, ਪਰ ਉੱਥੇ ਰੱਬ ਦੇ ਘਰ ਵਿੱਚ ਇਹ ਸਿਸਟਮ ਨਹੀਂ। ਮਹਾਰਾਜ ਕਹਿੰਦੇ ਲੋਕਾਂ ਨੇ ਤੇਰੇ ਤਪ ਨੂੰ ਪ੍ਰਵਾਨ ਕਰ ਲਿਆ, ਤੇਰੀ ਚੰਗਿਆਈ ਨੂੰ ਪ੍ਰਵਾਨ ਕਰ ਲਿਆ, ਤੇ ਨਾਲ ਬਚਨ ਕੀਤਾ ਲੱਖ ਤਪ ਉੱਪਰ ਤੀਰਥਾਂ, ਤੀਰਥਾਂ ਉੱਤੇ ਲੱਖਾਂ ਤਪ ਕੀਤੇ, ਸਹਿਜ ਜੋਗ ਬੇਬਾਨ। ਬੇਬਾਨ ਦਾ ਅਰਥ ਕੱਲ ਕੀਤਾ ਸੀ ਜੰਗਲ ਬਿਆਬਾਨ, ਇਕਾਂਤ ਵਿੱਚ ਬੈਠਾ ਹੱਟ ਜੋ ਕਰ, ਰੋਟੀ ਪਾਣੀ ਨਹੀਂ ਖਾ ਲਿਆ। ਮਹਾਰਾਜ ਕਹਿੰਦੇ ਲੱਖਾਂ ਇਹ ਤਪ ਕੀਤੇ ਹੋਣ, ਲੱਖ ਸੂਰਤਨ ਸੰਗਰਾਮ, ਸੂਰਤਨ ਦਾ ਅਰਥ ਸੂਰਮੇ। ਮੇਰਾ ਖਿਆਲ ਇਸ ਗੱਲ ਨੂੰ ਸਿੱਖਾਂ ਨੂੰ ਧਿਆਨ ਨਾਲ ਸੋਚਣਾ ਚਾਹੀਦਾ ਹੈ, ਕੇਵਲ ਮਰ ਜਾਣ ਨਾਲ ਕੀ ਮੰਜ਼ਲ ਨਹੀਂ ਮਿਲਦੀ, ਜਿੰਨੀ ਦੇਰ ਤੱਕ ਮਰਿਆ ਹੋਇਆ ਗੁਰੂ ਦੇ ਦਰ ਤੇ ਪ੍ਰਵਾਨ ਨਹੀਂ ਹੋ ਜਾ। ਇਹ ਕਹੀਏ ਜੀ ਫਲਾਣਾ ਮਰ ਗਿਆ ਸੂਰਮ, ਅਸੀਂ ਖਿੰਨ ਚ, ਬਖਸ਼ ਦਿਆ ਜੇ ਮੈਨੂੰ, ਮੈਂ ਇਹ ਨਹੀਂ ਕਿ ਸੂਰਮ ਗਤੀ ਜਾਂ ਜੋ ਗੁਰੂ ਨੇ ਸਾਨੂੰ ਸ਼ਸਤਰ ਵਾਲਾ ਪੱਖ ਦਿੱਤਾ ਉਹਦਾ ਮੈਂ ਕੋਈ ਬਰਖਲਾਫ ਕਰ ਰਿਹਾ। ਮੇਰੀ ਸਿਰਫ ਇੱਕ ਬੇਨਤੀ ਹੈ, ਐਵੇਂ ਇਮੋਸ਼ਨਲ ਹੋ ਕੇ ਹਰ ਮਰੇ ਕੋਈ ਬੰਦੇ ਨੂੰ ਸ਼ਹੀਦ ਮਤ ਕਹੋ। ਗੁਰੂ ਨਾਨਕ ਸਾਹਿਬ ਕਹਿੰਦਾ ਲੱਖਾਂ ਵਾਰੀ ਜਨਮ ਲੈ ਕੇ ਸੰਗਰਾਮ ਦੇ ਵੀ ਸੂਰਮਿਆਂ ਦੀ ਤਰ੍ਹਾਂ ਮਰ ਜਾ, ਜੇ ਤੇਰੇ ਮੱਥੇ ਤੇ ਸੱਚ ਦਾ ਨਿਸ਼ਾਨੀ ਤੇ ਮਰਿਆ ਹੋਇਆ ਵੀ ਪਰਵਾਹ। ਲੱਖ ਸੂਰਤਨ ਸੰਗਰਾਮ ਰਣ ਮੈਂ ਛੁੱਟੈ, ਪ੍ਰਾਣ ਮੈਦਾਨ ਵਿੱਚ ਤੇਰੇ ਪ੍ਰਾਣ ਰਹਿ ਜਾਣ। ਤੇ ਅਗਲੇ ਬਚਨ ਸੰਗ ਲੱਖ ਸੁਰਤੀ ਮਹਾਰਾਜ ਕਹਿ ਰਹੇ ਸਨ, ਲੱਖ ਗਿਆਨ ਧਿਆਨ ਪੜੀਆਂ ਪਾਠ ਪੁਰਾਣ। ਇਹ ਮੈਂ ਜ਼ਿਆਦਾ ਦੁਹਰਾਵਾਂਗਾ ਨਹੀਂ। ਇਹ ਦੋ ਤੁਕਾਂ ਚ ਪਹਿਲੇ ਚ ਆਇਆ ਰਣ ਮੈਂ ਛੁੱਟੈ ਪ੍ਰਾਣ, ਦੂਜੇ ਵਿੱਚ ਆਇਆ ਪੜੀਆਂ ਪਾਠ ਪੁਰਾਣ। ਇੱਕ ਔਂਕੜ ਨਾਲ ਹੀ ਅਰਥ ਬਦਲ ਜਾਂਦੇ। ਜਿੱਥੇ ਔਂਕੜ ਲੱਗੀ ਉੱਥੇ ਪੁਰਾਣ ਦਾ ਅਰਥ 18 ਪੁਰਾਣ, ਤੇ ਪ੍ਰਾਣ ਦਾ ਅਰਥ ਸਾਡੇ ਸਵਾਸ, ਸਾਡੇ ਅੱਜ ਪ੍ਰਾਣ ਚੱਲ ਰਹੇ ਨੇ। ਮਹਾਰਾਜ ਕਹਿੰਦੇ ਲੱਖਾਂ ਵੇਦਾਂ ਦੀਆਂ ਸੁਰਤੀਆਂ ਪੜੀਆਂ ਹੋਣ, ਲੱਖਾਂ ਗਿਆਨ ਇਕੱਠੇ ਕੀਤੇ ਹੋਣ, ਲੱਖਾਂ ਸਮਾਧੀਆਂ ਲਾ ਕੇ ਧਿਆਨ ਪਕਾਏ ਹੋਣ, ਪਰ ਸਤਿਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ ਫਿਰ ਵੀ ਸੱਚ ਇਹ ਵੇ ਕਿ ਜਿਨ ਕਰਤਾ ਕਰਨਾ ਕੀਆ ਲਿਖਿਆ ਆਵਣ ਜਾਣ। ਜਿਸ ਕਰਤੇ ਨੇ ਸਭ ਕੁਝ ਕੀਤਾ ਹੈ ਉਹਨੇ ਪਿਆਰੇ ਸਭ ਦੇ ਮੱਥੇ ਤੇ ਲਿਖ ਦਿੱਤਾ ਜਨਮ ਤੇ ਮਰਨ, ਆਉਣ ਤੇ ਜਾਣ ਦਾ ਟਾਈਮ ਉਹਨੇ ਮੁਕਰਰ ਕਰ ਦਿੱਤਾ। ਹੁਣ ਸਾਰੀਆਂ ਗੱਲਾਂ ਕਰਕੇ, ਸਾਰੇ ਬਚਨ ਕਰਕੇ, ਜਿਹੜੀ ਗੱਲ ਮੈਂ ਖਾਸ ਕਰਕੇ ਆਪ ਜੀ ਦੀ ਤਵੱਜੋ ਦੇਣੀ ਚਾਹੁੰਦਾ ਵਾ, ਉਹਦੇ ਵਿੱਚ ਮਹਾਰਾਜ ਜੀ ਨੇ ਕਿਹਾ ਨਾਨਕ ਮਤੀ ਮਿਥਿਆ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਜੋ ਤੂੰ ਕੀਤਾ, ਮਤੀ ਦਾ ਅਰਥ ਹੈ ਮਤ, ਮਿਥਿਆ ਦਾ ਅਰਥ ਹੈ ਝੂਠ। ਤੂੰ ਆਪਣੀ ਮਤ ਮੁਤਾਬਕ ਚੰਗਿਆਈਆਂ ਕਰੀ ਗਿਆ, ਮਤ ਮੁਤਾਬਕ ਤਪ ਕਰੀ ਗਿਆ, ਤੂੰ ਆਪਣੀ ਮਤ ਮੁਤਾਬਕ ਮਰਨ ਵਾਸਤੇ ਤਿਆਰ ਹੋ ਗਿਆ, ਆਪਣੀ ਮਤ ਮੁਤਾਬਕ ਮੈਨੂੰ ਆਹ ਕੁਛ ਮਿਲੇਗਾ, ਤੂੰ ਹਰ ਧਰਮ ਦਾ ਕਰਮ ਕੀਤਾ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ, ਜਿਵੇਂ ਪਹਿਲੇ ਸਲੋਕ ਚ ਕਿਹਾ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ, ਇਸ ਸਲੋਕ ਦੇ ਅੰਤ ਵਿੱਚ ਕਿਹਾ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ। ਕਰਮ ਦਾ ਅਰਥ ਹੈ ਬਖਸ਼ਿਸ਼, ਸੱਚਾ ਦਾ ਅਰਥ ਹੈ ਪਰਮਾਤਮਾ, ਤੇ ਨਿਸ਼ਾਨ ਦਾ ਅਰਥ ਹੈ ਰੱਬ ਦੀ ਬਖਸ਼ਿਸ਼ ਦਾ ਚਿੰਨ੍ਹ। ਮੇਰੀ ਬੇਨਤੀ ਥੋੜੀ ਜਿਹੀ ਤਵੱਜੋ ਦੇ ਕੇ ਸੁਣਿਓ। ਇਹਦਾ ਮਤਲਬ ਸਾਰੇ ਧਰਮ ਦੇ ਕਰਮ ਕਿਹਨੇ, ਸਿੱਖ ਨੇ ਨੇਕੀ ਦਾ ਕਰਮ ਨਹੀਂ ਕਰਨਾ, ਸਿੱਖ ਨੇ ਭਲੇ ਦਾ ਕਰਮ ਨਹੀਂ ਕਰਨਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਜ਼ੂਰ ਕਹਿੰਦੇ ਨੇ ਤੂੰ ਚੰਗਾ ਕੰਮ ਕਰ, ਕਿਸੇ ਗਰੀਬ ਦੀ ਮਦਦ ਕਰ, ਪਰ ਕਹਿੰਦੇ ਮਤੀ ਮਿਥਿਆ ਨਾ ਕਰੀ। ਮਤੀ ਮਿਥਿਆ ਦਾ ਅਰਥ ਹਰ ਕਰਮ ਵਿੱਚ ਆਪਣੀ ਖੌਮੇ ਦੀ ਮਤ ਨੂੰ ਸਮਿਲਤ ਕਰਕੇ ਆਪਣਾ ਨਾਮ ਮਤ ਬਣਾ, ਇਹ ਝੂਠ ਹੋ ਜਾਏਗਾ। ਬਸ ਇੱਕ ਕੰਮ ਕਰ, ਤੂੰ ਕਰਮ ਕਰਨ ਤੋਂ ਬਾਅਦ ਉਹਦੇ ਚਰਨਾਂ ਚ ਅਰਦਾਸ ਕਰ, ਤੇਰੀ ਕਿਰਪਾ ਨਾਲ ਹੋਇਆ, ਮੇਰੇ ਪੱਲੇ ਕੁਛ ਵੀ ਨਹੀਂ। ਫਿਰ ਧਿਆਨ ਰੱਖਿਓ ਇਹ ਪ੍ਰਵਾਨ ਥੋੜਾ ਜਿਹਾ ਅਸੀਂ ਬਾਣੀ ਚ ਦੇਖੀ। ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਸ਼ਲੋਕ ਤੁਹਾਨੂੰ ਸਭ ਨੂੰ ਚੇਤੇ ਹੈ, ਨਾਨਕ ਮਤੀ ਮਿਥਿਆ। ਇਹ ਸ਼ਲੋਕ ਹੈ, ਇੱਕ ਪਾਸੇ ਤਾਂ ਗੁਰੂ ਸਾਹਿਬ ਦੀ ਬਾਣੀ ਚ ਸੋਲਟ ਰਾਗ ਚ ਇੱਕ ਬਚਨ ਆਉਂਦਾ ਕਿ ਮਨ ਕੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਤ ਸੇਵੇ ਚੋਟੀ ਕਾਲ ਗਹੀ। ਅਰਥ ਸਪਸ਼ਟ ਕਿ ਮਨ ਦੀਆਂ ਗੱਲਾਂ ਮਨ ਚ ਰਹਿ ਗਈਆਂ, ਨਾ ਤੀਰਥਾਂ ਤੇ ਗਿਆ। ਕੱਲ ਵੀ ਅਰਜ਼ ਕੀਤੀ ਸੀ ਤੀਰਥ ਲਫ਼ਜ਼ ਨਾਲ ਖੇਟ ਮਤ ਕਰੋ, ਕਿਉਂਕਿ ਅਸੀਂ ਲਫ਼ਜ਼ਾਂ ਨੂੰ ਨਫ਼ਰਤ ਕਰ ਲਾ ਪੈਂਦੇ। ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦਿਆਂ ਸੰਤ ਸ਼ਬਦ ਨੂੰ ਅੱਖਰ ਨੂੰ ਨਫ਼ਰਤ ਕਰਨ ਲੱਗ ਪਏਗਾ, ਜਿਹੜਾ ਗੁਰੂ ਦੇ ਅੱਖਰ ਨੂੰ ਨਫ਼ਰਤ ਕਰਦਾ ਉਸ ਬੰਦੇ ਨੂੰ ਢੋਈ ਕਿੱਥੇ ਮਿਲਣੀ। ਬ੍ਰਹਮ ਗਿਆਨੀ ਲਫ਼ਜ਼ ਨਾਲ ਖੇਟ ਹੋ ਰਹੀ, ਸਾਧ ਲਫ਼ਜ਼ ਨਾਲ ਨਫ਼ਰਤ ਹੋ ਰਹੀ, ਤੇ ਮੈਂ ਕਈ ਵਾਰੀ ਸੋਚਣਾ ਸੱਚੇ ਪਾਤਸ਼ਾਹ ਸਾਨੂੰ ਕਿੱਥੇ ਢੋਈ ਮਿਲੇਗੀ ਜੋ ਤੁਸੀਂ ਬਾਣੀ ਚੋਂ ਕਹਿ ਕੇ ਗਏ। ਕਰੋੜਾਂ ਮਾੜੇ ਹੋ ਸਕਦੇ ਨੇ, ਕਰੋੜਾਂ ਪਖੰਡੀ ਹੋ ਸਕਦੇ ਨੇ, ਪਰ ਜੋ ਮੇਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਉਹ ਵੀ ਝੂਠ ਨਹੀਂ, ਕਿਤੇ ਨਾ ਕਿਤੇ ਤਪੱਸਿਆ ਵਾਲਾ ਵੀ ਬੈਠਾ। ਮੈਨੂੰ ਯਾਦ ਹੈ ਇੱਕ ਗੱਲ, ਭਾਈ ਮੱਖਣ ਸ਼ਾਹ ਲਵਾਣਾ ਬਾਬਾ ਬਕਾਲਾ ਸਾਹਿਬ ਪਹੁੰਚੇ। ਚਲੋ ਉਦੋਂ ਨਾਮ ਬਕਾਲਾ ਹੀ ਸੀ। ਜਦੋਂ ਭਾਈ ਸਾਹਿਬ ਪਹੁੰਚੇ ਪਖੰਡੀ ਅੱਗੋਂ ਸਾਰੇ ਮਿਲੇ। ਆਪ ਸਭ ਨੂੰ ਪਤਾ ਸਭ ਤੋਂ ਵੱਡਾ ਦਾਅਵੇਦਾਰ ਸੀ ਧੀਰਮਲ, ਉਹਦੇ ਕੋਲ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਸੀ ਬਾਬਾ ਧੀਰਮਲ ਜੀ ਕੋਲ। ਦੂਸਰਾ ਉਹ ਗੁਰੂ ਹਰਗੋਬਿੰਦ ਸਾਹਿਬ ਦਾ ਪੋਤਾ ਹੈ ਤੇ ਗੁਰੂ ਹਰ ਰਾਏ ਸਾਹਿਬ ਦਾ ਵੱਡਾ ਭਰਾ ਹੈ ਧੀਰਮਲ। ਬਾਬਾ ਮੱਖਣ ਸ਼ਾਹ, ਭਾਈ ਮੱਖਣ ਸ਼ਾਹ ਸਭ ਕੋਲ ਗਏ, ਸਾਰੇ ਅੱਗੋਂ ਮਿਲਦੇ ਰਹੇ। ਸਾਡਾ ਗੁਰੂ 22 ਮੰਜੀਆਂ ਕਿਹਾ ਜਾਂਦਾ, ਪਰ ਜੇ ਗਿਣਤੀ ਕੀਤੀ ਜਾਏ ਤੇ ਦਾਅਵੇਦਾਰ 3-4 ਹੀ ਬਣਦੇ ਨੇ, 22 ਬਣ ਨਹੀਂ ਸਕਦੇ। ਖੈਰ ਚਲੋ ਅਸੀਂ ਸਵੀਕਾਰਨੇ ਆ 22 ਮੰਜੀਆਂ। ਉੱਥੇ ਹਰ ਇੱਕ ਨੇ ਦਾਅਵਾ ਕੀਤਾ। ਮੱਖਣ ਸ਼ਾਹ ਦਾ ਮੱਥਾ ਠਣਕ ਗਿਆ, ਉਹਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦਾ ਘਰ ਤਾਂ ਦਾਤੇ ਦਾ ਘਰ ਹੈ, ਇਹ ਮੰਗਤੇ ਕਿੱਥੋਂ ਪੈਦਾ ਹੋ ਗਏ ਨੇ? ਗੁਰੂ ਨਾਨਕ ਸਾਹਿਬ ਦੇ ਨਾਂ ਤੇ ਮੰਗਤੇ ਅੱਗੇ ਅੱਗੇ ਦੌੜ ਕੇ ਮੰਗਣ ਜਾਂਦੇ ਪਏ ਨੇ। ਕਹਿੰਦੇ ਉਸ ਵਕਤ ਸ਼ਾਮ ਨੂੰ ਜਦੋਂ ਨਿਰਾਸ਼ ਜਿਹਾ ਹੋ ਗਿਆ ਨਾ, ਪਤਾ ਨੀ ਉਹਦੇ ਅੰਦਰੋਂ ਕੀ ਖਿਆਲ ਉੱਠਿਆ, ਕਹਿੰਦਾ ਨਹੀਂ ਤੂੰ ਘਬਰਾ ਨਾ, ਗੁਰੂ ਕੇਵਲ ਸਮੁੰਦਰ ਦੇ ਬੇੜੇ ਕਿਨਾਰੇ ਨਹੀਂ ਲਾਂਦਾ, ਜਦੋਂ ਅੰਦਰ ਦਾ ਬੇੜਾ ਵੀ ਕਿਤੇ ਡੋਲਦਾ ਦਿਸੇ ਤੂੰ ਅਰਦਾਸ ਕਰ ਗੁਰੂ ਨਾਨਕ ਤੇਰਾ ਅੱਜ ਵੀ ਬੇੜਾ ਕਿਨਾਰੇ ਲਾਏ, ਕਿਉਂਕਿ ਹੁਣ ਡੱਕੋ ਡੋਲੇ ਖਾ ਰਿਹਾ ਵੀ ਸੱਚਾ ਕਿਹੜਾ। ਉਹਨੇ ਜਿਹੜੇ ਲਫ਼ਜ਼ ਕਹੇ ਇਹਨਾਂ ਵੱਲ ਧਿਆਨ ਦੇ, ਹਜੇ ਮੈਂ ਤਾਂ ਅਰਜ਼ ਕੀਤੀ ਥੋੜਾ ਜਿਹਾ ਨਿਕਲਿਆ, 22 ਪਖੰਡੀ ਹੋ ਸਕਦੇ ਨੇ ਤੇ ਸਨ, ਪਰ ਇਸ ਗੱਲ ਨੂੰ ਕਦੀ ਨਾ ਭੁੱਲਿਓ ਇੱਕ ਸੱਚ ਦੀ ਕਮਾਈ ਵਾਲਾ ਵੀ ਬੈਠਾ ਹੋਇਆ। ਮੇਰੀ ਬੇਨਤੀ ਹੈ ਆਪਣੀ ਨਜ਼ਰ ਨਾਲ ਮਤ ਸਪਿਰਚੁਅਲਿਟੀ ਦੀ ਵਿਆਖਿਆ ਕਰੋ ਕਿ ਜੋ ਮੈਨੂੰ ਨਜ਼ਰ ਆ ਰਿਹਾ ਆਖਰੀ ਸੱਚ ਇਹ ਵੇ। ਮੈਂ ਕਹਿੰਦਾ ਸ਼ਬਦ ਦੀ ਰੋਸ਼ਨੀ ਚ ਵਿਆਖਿਆ ਕਰੋ। ਥੋੜਾ ਜਿਹਾ ਮੈਂ ਇੱਕ ਦੋ ਪ੍ਰਵਾਨਤਾ ਨੂੰ ਦੇ ਦੇਣਾ। ਜਦੋਂ ਬੰਦਾ ਇਹ ਦਾਅਵਾ ਕਰਦਾ, ਕਿਉਂਕਿ ਲਫ਼ਜ਼ ਮੈਂ ਵਰਤਿਆ ਤੀਰਤ, ਤੀਰਤ ਦਾ ਆਖਰੀ ਅਰਥ ਹੈ ਪਵਿੱਤਰ, ਤੀਰਤ ਦਾ ਅਰਥ ਗੰਗਾ ਨਹੀਂ, ਤੀਰਤ ਦਾ ਅਰਥ ਸਰੋਵਰ ਨਹੀਂ, ਤੀਰਤ ਦਾ ਅਰਥ ਕੋਸ਼ ਦੇ ਵਿੱਚ ਹੈ ਜੋ ਮੈਲ ਨੂੰ ਲਾ ਕੇ ਪਵਿੱਤਰ ਕਰਦੇ। ਗੁਰੂ ਵੀ ਤਾਂ ਤੀਰਥ, ਗੁਰ ਸਮਾਨ ਤੀਰਥ ਨਹੀਂ ਕੋਈ, ਗੁਰੂ ਪਵਿੱਤਰ ਕਰਦਾ ਹੈ। ਮੈਂ ਸੰਖੇਪ ਜੀ ਬੇਨਤੀ ਕਰਾਂ, ਉਹ ਖੀਰ ਤੇ ਵਿਚਾਰਾ ਹੋ ਗਿਆ, ਅੰਦਰੋਂ ਇੱਕ ਆਵਾਜ਼ ਆਈ। ਮੈਂ ਕਹਿੰਦਾ ਵਾਹ ਏਡਾ ਵੱਡਾ ਫੇਥ। ਉਹਦੇ ਸਾਥੀਆਂ ਨੇ ਕਿਹਾ ਪੂਰਾ ਤਾਂ ਇੱਥੇ ਕੋਈ ਵੀ ਨਹੀਂ। ਉਹਨੇ ਕਿਹਾ ਸੂਰਜ ਛਪ ਰਿਹਾ ਹੈ ਨਾ, ਕਹਿੰਦਾ ਇਹ ਕੱਲ ਨੂੰ ਠੰਡਾ ਹੋ ਜਾਏਗਾ। ਉਹਨੇ ਸੋਚਿਆ ਖੁਦ ਦਿਮਾਗ ਨੂੰ ਅਸਰ ਹੋ ਗਿਆ, ਕਹਿੰਦਾ ਸੂਰਜ ਤਪਦਾ ਕੱਲ ਨੂੰ ਠੰਡਾ ਹੋ ਜਾਏਗਾ, ਜਿਹੜੀ ਹਵਾ ਚੱਲਦੀ ਪਈ ਇਹ ਰੁਕ ਜਾਏਗੀ, ਜਿਹੜਾ ਸਮੁੰਦਰ ਹੈ ਉਹ ਸੁੱਕ ਜਾਏਗਾ। ਕਹਿੰਦਾ ਸੱਚ ਇਹ ਵੇ ਕਿ ਚੰਦਰਮਾ ਵਿੱਚੋਂ ਰਾਤ ਨੂੰ ਅੱਗ ਨਿਕਲੇਗੀ, ਇਹ ਜ਼ਮੀਨ ਜਿਹੜੀ ਇਹ ਖੰਭ ਲਾ ਕੇ ਹਵਾ ਦੀ ਤਰ੍ਹਾਂ ਉੱਡ ਜਾਏਗੀ। ਉਹਨਾਂ ਕਿਹਾ ਭਾਈ ਮੱਖਣ ਸ਼ਾਹ ਇਹ ਕੀ ਕਹਿ ਰਹੇ ਹੈ? ਉਹ ਕਹਿੰਦਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਦੁਨੀਆਂ ਦੀ ਹਰ ਚੀਜ਼ ਆਪਣਾ ਸੁਭਾਅ ਬਦਲ ਸਕਦੀ ਹੈ, ਪਰ ਜੋ ਮੇਰੇ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਕਹਿ ਦਿੱਤਾ ਇਹ ਕਦੀ ਝੂਠ ਨਹੀਂ ਹੋ ਸਕਦਾ। ਮੈਨੂੰ ਨਹੀਂ ਅਜੇ ਮਿਲਿਆ, ਪਰ ਹੈ ਮੇਰਾ ਗੁਰੂ ਬਕਾਲੇ ਦੀ ਧਰਤੀ ਤੇ। ਏਡਾ ਵੱਡਾ ਫੇਥ ਹੋ। ਉਹ ਗਿਆ ਸਿੱਧੀ ਜੀ ਗੱਲ, ਆਪ ਸਭ ਨੂੰ ਪਤਾ ਕਿੰਨਾ ਰੌਲਾ ਪੈ ਰਿਹਾ ਸੀ। 500 ਬੰਦਾ ਤਾਂ ਉਹਦਾ ਆਪਣਾ ਸਿਪਾਹੀ, ਤੋਪ ਰੱਖਣ ਦਾ ਉਹਦੇ ਕੋਲ ਅਧਿਕਾਰ ਹੈ। ਜਦੋਂ ਗਿਆ ਬਸ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਕੋ ਗੱਲ ਕਹੀ, ਕਹਿਣ ਲੱਗੇ ਮੱਖਣ ਸ਼ਾਹ ਨੂੰ ਮੇਰਾ ਸੁਨੇਹਾ ਦੇ ਦਿਓ, ਗੁਰੂ ਘਰ ਰੌਲੇ ਪਾਉਂਦਿਆਂ ਮੱਥੇ ਟੇਕਣ ਨਹੀਂ ਆਈਦਾ, ਨਿਮਰਤਾ ਵਾਲੇ ਹੀ ਝੋਲੀਆਂ ਭਰ ਕੇ ਲਿਜਾਂਦੇ। ਬਸ ਉੱਥੇ ਡਿੱਗ ਪਿਆ। ਮੇਰੀ ਬੇਨਤੀ ਹੈ ਧਿਆਨ ਨਾਲ ਸੁਣਿਓ, ਹੁਣ ਇੱਥੇ ਮੈਂ ਸ਼ਬਦ ਪੜਿਆ ਹੈ ਕਿ ਨਾ ਹਰ ਭਜੇ ਨਾ ਤੀਰਤ ਸੇਵੇ ਚੋਟੀ ਕਾਲ ਗਈ। ਇਹਦਾ ਮਤਲਬ ਸਤਿਗੁਰੂ ਕਹਿੰਦੇ ਨੇ ਤੂੰ ਧਰਮ ਦਾ ਕਰਮ ਕਰ, ਪਰ ਜਿਹੜਾ ਕਰਮ ਕਰਨ ਗਿਆ ਹੈ ਉਹਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਤੇਰਾ ਕਿਸੇ ਅਰਥ ਨਹੀਂ, ਤੇਰੇ ਕਰਮ ਤਾਂ ਇਸ ਤਰ੍ਹਾਂ ਨੇ ਜਿਵੇਂ ਦਰਿਆ ਵਿੱਚ ਖਾਥੀ ਨੂੰ ਨਿਰਮਲ ਪਾਣੀ ਨਾਲ ਇਸ਼ਨਾਨ ਕਰਾਇਆ, ਮਲ ਮਲ ਕੇ ਧੋਤਾ, ਬਾਹਰ ਨਿਕਲਿਆ ਤੇ ਪਿੰਡੇ ਉੱਤੇ ਫਿਰ ਸਵਾ ਪਾ ਲਈ, ਕਰਮ ਮਾੜੇ ਨਹੀਂ ਸਨ। ਮੈਂ ਥੋੜਾ ਜਿਹਾ ਇਹਨੂੰ ਕਲੀਅਰ ਕਰਦਿਆਂ ਵੀ ਕਤੇ ਇਹ ਨਾ ਹੋਵੇ, ਆਸਾ ਦੀਵਾਰ ਤਾਂ ਖੰਡੇ ਦੀ ਧਾਰ ਹੈ, ਇਹ ਇੰਨੀ ਤਿੱਖੀ ਹੈ ਥੋੜੀ ਜੀ ਇਹਦੇ ਅਰਥ ਕਰਦਿਆਂ ਕਿਤੇ ਇਕਾਗਰਤਾ ਖਿੰਡ ਗਈ ਤੇ ਆਪਾਂ ਥੱਲੇ ਡਿੱਗ ਪਵਾਂ, ਇਹਦੇ ਇੱਕ ਇੱਕ ਲਫ਼ਜ਼ ਨੂੰ ਵਿਚਾਰਨਾ ਪਵੇ। ਹੁਣ ਸਤਿਗੁਰੂ ਕਹਿ ਰਹੇ ਨੇ ਮੱਤੀ ਮਿੱਥਿਆ ਕੀ, ਮੈਂ ਅਰਜ਼ ਕੀਤੀ ਖੌਮੇ ਵਾਲੀ ਮੱਤ ਹੀ ਮਿੱਥਿਆ, ਗੁਰੂ ਵਾਲੀ ਮੱਤ ਜਿਹੜੀ ਉਹ ਝੂਠ ਨਹੀਂ। ਇਹਨੂੰ ਫਿਰ ਧਿਆਨ ਨਾਲ ਸੁਣਿਓ ਕਿ ਗੁਰਮਤ ਮੱਤ ਅਚਲ ਹੈ, ਗੁਰੂ ਦੀ ਮੱਤ ਕਦੀ ਚਲਾਏ ਮਾਨ ਨਹੀਂ, ਉਹ ਸਦੀਵ ਕਾਲ ਲਈ ਟਿੱਕੀ ਰਹਿੰਦੀ। ਹੁਣ ਮੱਤੀ ਮਿੱਥਿਆ ਕੀ ਹੈ, ਉਸ ਸਲੋਕ ਵਿੱਚ ਮਹਾਰਾਜ ਕਹਿੰਦੇ ਤੀਰਤ ਬਰਤ ਅਰਦਾਨ ਕਰ, ਇਹ ਮੈਂ ਪੌੜੀ ਪੜੀ ਸੀ, ਨਾ ਹਰ ਭਜੇ ਨਾ ਤੀਰਤ ਸੇਵੇ। ਤੀਰਥ ਵੀ ਕਿਹਾ, ਦਾਨ ਵੀ ਕੀਤਾ, ਵਰਤ ਵੀ ਰੱਖਿਆ, ਪਰ ਸਤਿਗੁਰੂ ਕਹਿੰਦੇ ਵਿੱਚ ਮੱਤੀ ਮਿੱਥਿਆ ਆ ਗਿਆ। ਮੱਤੀ ਮਿੱਥਿਆ ਕੀ ਆਇਆ, ਹੰਕਾਰ ਆ ਗਿਆ। ਤੀਰਥ ਬਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇਪਲ ਜਾਤ ਤੇ ਜਿਉ ਕੁੰਚਰ, ਇਸ਼ਨਾਨ ਨਾਨਕ ਮੱਤੀ ਮਿੱਥਿਆ ਕਰਮ ਸੱਚਾ ਨਿਸ਼ਾਨ। ਵਿੱਚ ਆਪਣੀ ਖੌਮੇ ਆ ਗਈ, ਗੁਮਾਨ ਆ ਗਏ। ਦੂਸਰਾ ਬਚਨ, ਅਸੀਂ ਹਜ਼ੂਰ ਦਾ ਇੱਕ ਸ਼ਬਦ ਹੈ ਜੀ, ਮਹਾਰਾਜ ਕਹਿੰਦੇ ਤੀਰਥ ਜਾਉ ਤਾਂ ਹਉ ਹਉ ਕਰਤੇ। ਹੁਣ ਇੱਥੇ ਮਹਾਰਾਜ ਕਹਿੰਦੇ ਤੀਰਥ ਜਾਉ ਤਾਂ ਹਉ ਹਉ ਕਰਤੇ, ਹਉ ਕਰਤੇ ਦਰ ਤੇ। ਜਦੋਂ ਤੀਰਥ ਤੇ ਜਾਂਦੇ ਨੇ ਲੋਕ, ਜਿਹੜੀ ਮੈਲ ਸੱਟ ਕੇ ਆਉਣੀ ਸੀ ਉਹ ਬੰਨ ਕੇ ਲੈ ਆਏ ਕਿ ਮੈਂ ਇੰਨਾ ਇੰਨੇ ਸਮਾਂ ਗਿਆ, ਮੈਂ ਇੰਨੇ ਤੀਰਥਾਂ ਤੇ ਗਿਆ। ਮਹਾਰਾਜ ਕਹਿੰਦੇ ਪੰਡਿਤ ਪੁੱਛੋ ਤੋਂ ਮਾਇਆ ਰਾਤੇ, ਸੋ ਅਸਥਾਨ ਬਤਾਵੋ ਮੀਤਾ, ਜਾਂ ਕਹਿ ਹਰ ਹਰ ਕੀਰਤਨ ਨੀਤਾ, ਮੈਨੂੰ ਉਹ ਥਾਂ ਦੱਸੋ ਭਲੇ ਲੇਖੋ ਜਿੱਥੇ ਮੱਤੀ ਮਿੱਥਿਆ ਨਹੀਂ। ਜਿੱਥੇ ਕਰਮ ਸੱਚਾ ਨਿਸ਼ਾਨ। ਇਸ ਤੋਂ ਅਗਲੀ ਬੇਨਤੀ, ਜਿੰਨੇ ਆਂਗ ਬੁੱਧ ਵਿੱਚ ਕਰਮ ਕੀਤੇ ਜਾਂਦੇ ਨੇ ਉਹ ਸਵੀਕਾਰ ਨਹੀਂ। ਸਿਰ ਮੈਂ ਇੱਕ ਅਰਜ਼ ਕੀਤੀ ਹੈ ਕਿ ਇਹ ਤਪ, ਇਹ ਪੁੰਨ, ਇਹ ਪੜ੍ਹਨਾ, ਇਹ ਸੂਰਮ ਗਤੀ, ਇਹਨੂੰ ਨੈਗੇਟਿਵ ਅਪਰੋਚ ਲੈ ਕੇ ਮਤਾਂ ਕੋਈ ਕਹਿ ਕਰਨੀ ਨਹੀਂ ਚਾਹੀਦੀ। ਅਫਸੋਸ ਇਸ ਗੱਲ ਦਾ ਕਿ ਇਹਨੂੰ ਸਮਝ ਨਹੀਂ ਆ ਪਾ ਰਹੇ ਕਿ ਅਸੀਂ ਕਹਿੰਦੇ ਅਸੀਂ ਗੁਰੂ ਨਾਨਕ ਵਾਲਾ ਸੱਚ ਬੋਲਦੇ ਹਾਂ। ਚੇਤੇ ਰੱਖਿਓ, ਜਿੱਥੇ ਬਾਬੇ ਨੇ ਸੱਚ ਬੋਲਿਆ ਨਾ, ਅਹਿਮਦਾਬਾਦ ਸੱਚ ਬੋਲਿਆ ਤੇ ਬਾਬਰ ਦੀ ਬੰਦੂਕ ਥੱਲੇ ਹੋ ਗਈ। ਬਾਬੇ ਨੇ ਅਰਬ ਵਿੱਚ ਸੱਚ ਬੋਲਿਆ ਤੇ ਅੱਤ ਦਾ ਧਰਮ ਆਪਣੇ ਵਿੱਚ ਪਰਪੱਖ, ਉਹ ਵੀ ਚਰਨਾਂ ਚ ਬਹਿ ਕੇ ਕੀਰਤਨ ਸੁਣਨ ਲੱਗ ਪਿਆ। ਉਹਨੇ ਟੱਲੀਆਂ ਜਿੱਥੇ ਵੱਜਦੀਆਂ ਸਨ ਉੱਥੇ ਰਬਾ ਵਜਾਈ, ਆਰਤੀ ਉਤਾਰਨ ਵਾਲਾ ਚਰਨਾਂ ਚ ਆ ਗਿਆ। ਆਪਾਂ ਜਿੱਥੇ ਸੱਚ ਬੋਲ ਕੇ ਜਾਂਦੇ ਹਾਂ ਉਦੋਂ ਬਾਅਦ ਦੋ ਗੁਰਦੁਆਰੇ ਬਣ ਜਾਂਦੇ। ਸਾਡੇ ਸੱਚ ਦੇ ਅਰਥ ਕੀ? ਨਹੀਂ ਨਹੀਂ, ਮੇਰਾ ਖਿਆਲ ਇਹ ਲਫ਼ਜ਼ ਕਹਿਣਾ ਸੀ ਗੁਰੂ ਨਾਨਕ ਵਾਲਾ ਸੱਚ ਬੋਲਦੇ ਹਾਂ, ਨਹੀਂ ਅਸੀਂ ਗੁਰੂ ਨਾਨਕ ਦੇ ਬੋਲੇ ਸ਼ਬਦਾਂ ਨੂੰ ਰਿਪੀਟ ਕਰ ਰਹੇ ਹਾਂ। ਗੁਰੂ ਨਾਨਕ ਦਾ ਸੱਚ ਤਾਂ ਉਹਦਾ ਆਪਣਾ ਜੀਵਨ ਹੈ, ਉਸ ਜੀਵਨ ਵਿੱਚੋਂ ਨਿਕਲੇ ਸ਼ਬਦ ਨੇ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਨਾਨਕ ਮਤੀ ਮਿਥਿਆ। ਅਗਲੀ ਗੱਲ ਜਿਹੜੀ, ਕਰਮ ਸੱਚਾ ਨਿਸ਼ਾਨ। ਇੱਥੇ ਕਰਮ ਲਫ਼ਜ਼ ਦਾ ਅਰਥ ਬਖਸ਼ਿਸ਼। ਇਸ ਗੱਲ ਤੇ ਮੈਂ ਜ਼ਰੂਰ ਜ਼ੋਰ ਦੇਣਾ। ਪਹਿਲਾਂ ਮਹਾਰਾਜ ਜੀ ਨੇ ਕਿਹਾ ਚਿੰਤਾ ਤੇਰੀ ਉਹ ਕਰੇਗਾ, ਹੁਣ ਕਿਹਾ ਵੀ ਜੋ ਤੂੰ ਕਰਮ ਕਰ ਰਹੇ ਇਹ ਮਤੀ ਮਿਥਿਆ, ਪਰ ਸੱਚਾ ਨਿਸ਼ਾਨ ਧਾਗੇ ਦਾ ਨਹੀਂ, ਸੱਚਾ ਨਿਸ਼ਾਨ ਤਿਲਕਾਂ ਦਾ ਨਹੀਂ, ਸੱਚਾ ਨਿਸ਼ਾਨ ਧਰਮ ਦੇ ਦਿੱਤੇ ਹੋਏ ਖਿਮਾ ਕਰਿਓ ਕੱਲੇ ਚਿੰਨ ਨਹੀਂ, ਸੱਚਾ ਨਿਸ਼ਾਨ ਤਾਂ ਉਹਦੀ ਨਦਰ ਦਾ ਹੈ। ਜਦੋਂ ਉਹਦੀ ਕਿਰਪਾ ਦਾ ਨਿਸ਼ਾਨ ਪੈ ਜਾਏ ਤੇ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਂਦਾ ਸੱਚਾ ਨਿਸ਼ਾਨ। ਹੁਣ ਕਰਮ ਲਫ਼ਜ਼ ਇਹਦਾ ਬਾਣੀ ਚ ਦੂਸਰੇ ਰੂਪ ਚ ਇਹਦੇ ਅਰਥ ਆਏ ਨੇ ਇੱਕ ਨਦਰ, ਅਸਲ ਚ ਸ਼ਬਦ ਹੈ ਫਾਰਸੀ ਦਾ ਨਜ਼ਰ। ਇਹਦਾ ਜਿਹੜਾ ਤਦਭਵ ਰੂਪ ਹੈ ਨਾ, ਵਿਆਕਰਨ ਪੜ੍ਹਨ ਵਾਲਿਆਂ ਨੂੰ ਪਤਾ ਹੈ, ਉਹ ਹੈ ਨਦਰ। ਤੁਸੀਂ ਗੁਰੂ ਗ੍ਰੰਥ ਸਾਹਿਬ ਚ ਪੜੋਗੇ ਬਖਸ਼ਿਸ਼, ਗੁਰਪ੍ਰਸਾਦ, ਪ੍ਰਸਾਦ, ਪ੍ਰਸਾਦੀ, ਪ੍ਰਸਾਦੇ, ਕਰਮ, ਨਦਰੇ ਕਰਮ, ਇਹ ਸਾਰੇ ਲਫ਼ਜ਼ ਨੇ। ਹਾਲਾਂਕਿ ਇੱਕ ਲਫ਼ਜ਼ ਅਸੀਂ ਫਜ਼ਲ ਵੀ ਵਰਤਦੇ ਹਾਂ, ਭਾਵੇਂ ਗੁਰੂ ਗ੍ਰੰਥ ਸਾਹਿਬ ਚ ਇਹ ਲਫ਼ਜ਼ ਨਹੀਂ ਵਰਤਿਆ ਗਿਆ। ਜਿੰਨੇ ਵੀ ਅਧਿਆਤਮਕਵਾਦੀ ਨੇ, ਜਿੰਨੇ ਵੀ ਸਪਿਰਚੁਅਲਿਟੀ ਨੂੰ ਕਮਾਉਣ ਵਾਲੇ ਨੇ, ਜਦੋਂ ਉਹ ਸ਼ਬਦ ਨੂੰ ਕਮਾ ਕਮਾ ਕੇ ਸ਼ਿਖਰ ਤੇ ਪਹੁੰਚਦੇ ਨੇ, ਸੱਚ ਇਹ ਵੀ ਆਪਣੀ ਕਮਾਈ ਦਾ ਦਾਅਵਾ ਕਦੀ ਨਹੀਂ ਕਰਦੇ, ਉਹ ਸਭ ਕੁਝ ਕਮਾ ਕੇ ਵੀ ਕਹਿੰਦੇ ਤੇਰੀ ਨਦਰ ਦੇ ਨਾਲ ਹੋਇਆ। ਮਹਾਰਾਜ ਕਹਿੰਦੇ ਹੁਣ ਸਵਾਲ ਉੱਠੇ ਕਿ ਨਦਰ ਕਿਵੇਂ ਮਿਲੇਗੀ, ਕਿ ਸਾਡੇ ਹੱਥ ਵਿੱਚ ਐਸੀ ਕਿਰਪਾ ਲੈ ਸਕੀਏ? ਅਸੀਂ ਨਜ਼ਰ ਧੱਕੇ ਨਾ ਰੱਬ ਦੀ ਖੋਜ ਨਹੀਂ ਸਕਦੇ, ਨਜ਼ਰ ਕੰਧ ਮਾਰ ਕੇ ਰੋਕੀ ਨਹੀਂ ਜਾ ਸਕਦੀ, ਨਜ਼ਰ ਕਿਵੇਂ ਮਿਲੇ? ਤੇ ਸਤਿਗੁਰੂ ਕਹਿੰਦੇ ਇੱਕ ਕੰਮ ਕਰ, ਇੱਕ ਤੂੰ ਅਰਦਾਸ ਕਰ, ਦੂਜਾ ਸਿਮਰਨ ਕਰ, ਤੇ ਤੀਸਰਾ ਸਭ ਕੁਝ ਕਰਕੇ ਵੀ ਗਵਾ ਦੇ ਉਹਦੇ ਚਰਨਾਂ ਚ ਕਿ ਮੈਂ ਕੁਛ ਵੀ ਨਹੀਂ ਕੀਤਾ। ਮਹਾਰਾਜ ਕਹਿੰਦੇ ਟੇਕ ਉਹਦੀ ਬਖਸ਼ਿਸ਼ ਦੀ ਰੱਖੀ, ਕਿਉਂਕਿ ਗੁਰੂ ਦੀ ਨਦਰ ਵਿੱਚ ਉਹ ਕੁਛ ਹੈ ਕਿ ਜਿਹੜਾ ਬੰਦਾ ਕਦੀ ਸੋਚ ਵੀ ਨਹੀਂ ਸਕਦਾ। ਮੈਂ ਲਵ ਚਲੋ ਵਰਤ ਲਿਆ, ਸੋਚ ਵੀ ਨਹੀਂ ਕੁਛ ਸਕਦਾ ਨਦਰ ਚ ਕੀ ਵਰਤਦਾ। ਮੈਂ ਤੁਹਾਨੂੰ ਤਿੰਨ ਚਾਰ ਉਦਾਹਰਨਾਂ ਦੇਣੀਆਂ। ਬਾਬਾ ਜੀ ਪਾਕ ਪੱਟਣ ਗਏ ਗੁਰੂ ਨਾਨਕ ਸਾਹਿਬ ਜੀ, ਹਾਲਾਂਕਿ ਪੁਰਾਤਨ ਜਿਹੜੇ ਮਹਾਂਪੁਰਖ ਆਸਾ ਕੀ ਵਾਰ ਬਾਰੇ ਕਹਿੰਦੇ ਸਨ, ਉਹ ਕਹਿੰਦੇ ਸਨ ਇਹਦੀਆਂ 24 ਪੌੜੀਆਂ ਨੇ, ਇਹਦੀਆਂ ਕੁਝ ਪੌੜੀਆਂ ਦੁਨੀ ਚੰਦ ਦੀ ਦਿਉੜੀ ਚ ਉਚਾਰਨ ਕੀਤੀਆਂ ਨੇ ਤੇ ਕੁਝ ਪੌੜੀਆਂ ਪਾਕ ਪੱਟਣ ਉਚਾਰਨ ਕੀਤੀਆਂ। ਇਹ ਕਿਹਾ ਜਾਂਦਾ ਕਿ ਜਨਮ ਸਾਖੀ ਚ ਬੋਲ ਜੀ ਹਜ਼ੂਰ ਜਾਂਦੇ ਨੇ। ਤੇ ਮੈਂ ਅਰਜ਼ ਕਰਾਂ ਬਾਬਾ ਫਰੀਦ ਸਾਹਿਬ ਦੀ ਗੱਦੀ ਤੇ ਬੈਠੇ। ਸਿਰਫ ਹੁਣ ਇਹ ਮੈਂ ਸ਼ਬਦ ਇਸ ਤੇ ਆ ਗਿਆ ਵਾਂ, ਕਰਮ ਸੱਚਾ ਨਿਸ਼ਾਨ, ਮਤੀ ਮਿਥਿਆ। ਜਦੋਂ ਉਹਦੀ ਕਿਰਪਾ ਵਰਤੇ ਤੂੰ ਮਾਨਵਤਾ ਦੀ ਭਲਾ ਕਰੀ, ਉਹ ਮਿਥਿਆ ਕਰਮ ਨਹੀਂ ਹੋਵੇਗਾ, ਉਹਦੀ ਬਖਸ਼ਿਸ਼ ਲੈ ਕੇ ਤੂੰ ਚੱਲ ਆਪਣੀ ਆਪਣੀ। ਇੱਥੋਂ ਤੱਕ ਮੈਂ ਕਹਿਣਾ ਕਿ ਸਤਿਗੁਰੂ ਜਿਸ ਦਿਨ ਜਿੱਤ ਕੇ ਵੀ ਹੁੰਦਾ ਹੈ, ਉਸ ਦਿਨ ਵੀ ਕਹਿੰਦਾ ਜਿੱਤ ਤਾਂ ਮੇਰੀ ਹੋਈ ਪਰ ਕਿਰਪਾ ਤੇਰੀ ਨਾਲ। ਮਹਾਰਾਜ ਨੇ ਪਹਿਲਾਂ ਭੰਗਾਣੀ ਦਾ ਯੁੱਧ ਸ਼ੁਰੂ ਕੀਤਾ। ਮੇਰਾ ਖਿਆਲ ਅੱਜ ਤੱਕ ਮੈਂ ਨਹੀਂ ਕਿਤੇ ਵੇਖਿਆ ਭੰਗਾਣੀ ਦੇ ਸ਼ਹੀਦਾਂ ਨੂੰ ਯਾਦ ਕੀਤਾ ਹੋਵੇ। ਹਾਲਾਂ ਚ ਉਹਦੇ ਗੁਰੂ ਗੋਬਿੰਦ ਸਿੰਘ ਦੇ ਭੂਆ ਦੇ ਪੁੱਤ ਸ਼ਹੀਦ ਹੋਏ, ਬੀਬੀ ਵੀਰੋ ਦੇ ਪੁੱਤਰ ਸ਼ਹੀਦ ਹੋਏ। ਗੁਰੂ ਤਾਂ ਜੰਗ ਨਾਲ ਵੀ ਕਿਰਪਾ ਨੂੰ ਜੋੜ ਕੇ ਦੇਖਦੇ। ਜਦੋਂ ਅਸੀਂ ਹਜ਼ੂਰ ਦੇ ਬੋਲ ਪੜ੍ਹਨੇ, ਮੈਂ ਸਿਰਫ ਦਸਵੀਂ ਚੋਂ ਥੋੜੀ ਜਿਹੀ ਉਦਾਹਰਨ ਤੁਹਾਨੂੰ ਦੇ ਦੇਣਾ ਇਹ ਨਦਰ ਬਾਰੇ, ਕਿਉਂਕਿ ਡਿਟੇਲ ਨਾਲ ਆਪਾਂ ਵਿਚਾਰ ਸਕਾਂਗੇ। ਇੱਕ ਮਹਾਰਾਜ ਜੀ ਦਾ ਬੋਲ ਹੁੰਦਾ ਬਚਿੱਤਰ ਨਾਟਕ ਚ, ਹਰੀਚੰਦ ਕੋਪੀਅੰਗ ਕਮਾਨੰਗ ਸੰਭਾਰੰਗ, ਪ੍ਰਥਮ ਬਾਜਿੰਗ ਤਾਣ ਬਾਣਗ ਪ੍ਰਹਾਰੰਗ, ਉਹ ਚਲਾਏ ਰੱਖਿਆ ਦਾਈਵ ਕਾਨ ਸ਼ਵੈ ਕੈ ਸਦਾਏ, ਤ੍ਰਿਤੀਏ ਤੀਰ ਮਾਰਿਓ ਸੋ ਪੇਟੀ ਮਜਾਰੰਗ। ਮਹਾਰਾਜ ਕਹਿੰਦੇ ਨੇ ਕਿ ਚਿਲਕਤੰਗ ਦਵਾਲ ਪਾਲੰਗ ਪਧਾਰੰਗ, ਚੁਬੀ ਚਿੰਚ ਚਰਮੰਗ ਕਸ਼ੂ ਨਾ ਘਾਏ ਆਇੰਗ। ਕਲੰਕ ਕੇਵਲੰਗ ਦਾਸ ਜਾਨਕ ਬਚਾਏ। ਭੰਗਾਣੀ ਦਾ ਯੁੱਧ ਦਸਮ ਦੀ ਬਾਣੀ ਚ ਕੀ ਬੜੀ ਵੱਡੀ ਗੱਲ ਹੈ। ਇਸ ਭੰਗਾਣੀ ਦੇ ਯੁੱਧ ਚ ਇੱਕ ਮੁਸਲਮਾਨ ਦਰਵੇਸ਼ ਆਪਣੇ ਪੁੱਤਰ ਦੇ ਕੇ ਤੇ ਝੋਲੀ ਅੱਡ ਕੇ ਕੰਧਾਂ ਤੇ ਕੇਸ ਲੈ ਕੇ ਗਿਆ ਸੀ, ਉਹ ਬਖਸ਼ਿਸ਼ ਲੈ ਗਿਆ। ਗੁਰੂ ਗੋਬਿੰਦ ਸਿੰਘ ਕਹਿੰਦੇ ਖਰੀ ਚੰਦ ਸਭ ਤੋਂ ਵੱਡਾ ਤੀਰ ਅੰਦਾਜ਼ ਹੈ ਪਹਾੜੀਆਂ ਦਾ। ਮਹਾਰਾਜ ਕਹਿੰਦੇ ਸਾਨੂੰ ਲਲਕਾਰਿਆ, ਉਮਰ ਕਰਕੇ ਵੱਡਾ ਸੀ। ਮਹਾਰਾਜ ਕਹਿੰਦੇ ਸਾਨੂੰ ਲਲਕਾਰਿਆ, ਗੁੱਸੇ ਵਿੱਚ ਆ ਕੇ ਉਹਨੇ ਆਪਣੇ ਪੱਥੇ ਚੋਂ ਤੀਰ ਕੱਢਿਆ। ਮਹਾਰਾਜ ਕਹਿੰਦੇ ਪਹਿਲਾ ਤੀਰ ਉਹਨੇ ਸਾਨੇ ਘੋੜੇ ਨੂੰ ਮਾਰਿਆ, ਦੂਸਰਾ ਤੀਰ ਕਹਿੰਦੇ ਨੇ ਮੇਰੇ ਮੱਥੇ ਦਾ ਨਿਸ਼ਾਨਾ ਬਣਾਇਆ ਤੇ ਮੈਨੂੰ ਵੰਗਾਰ ਕੇ ਉਹਨੇ ਕਿਹਾ ਵੀ ਤੁਸੀਂ ਸਾਹਮਣੇ ਆਓ। ਮਹਾਰਾਜ ਕਹਿੰਦੇ ਅਕਾਲ ਨੇ, ਮੇਰੇ ਵਾਹਿਗੁਰੂ ਨੇ ਕਿਰਪਾ ਕੀਤੀ, ਨਿਸ਼ਾਨ ਚ ਹੀ ਬੜਾ ਜ਼ਬਰਦਸਤੀ ਤੀਰ ਆਇਆ, ਸੱਪ ਦੀ ਤਰ੍ਹਾਂ ਛੂਕਦਾ, ਮੇਰੇ ਕੰਨ ਨੂੰ ਛੂਕ ਕੇ ਅੱਗੇ ਨਿਕਲ ਗਿਆ। ਸਤਿਗੁਰੂ ਕਹਿੰਦੇ ਤੀਸਰਾ ਤੀਰ ਉਹਨੇ ਮੇਰੇ ਸੀਨੇ ਦਾ ਬਣਾਇਆ, ਹਾਰਟ ਦਾ, ਦਿਲ ਚ ਮਾਰਾਂਗਾ। ਮਹਾਰਾਜ ਕਹਿੰਦੇ ਨਿਸ਼ਾਨਾ ਟਿਕਾਣੇ ਨਹੀਂ ਲੱਗਾ। ਹਜ਼ੂਰ ਦੀ ਜਿਹੜੀ ਪੇਟੀ ਪਾਈ ਸੀ ਨਾ ਜੀ, ਉਹਦੇ ਵਿੱਚ ਰੇਸ਼ਮੀ ਤਸਮੇ ਸਨ। ਉਸ ਪੇਟੀ ਵਿੱਚ ਪੇਟ ਦੇ ਬਿਲਕੁਲ ਵਿੱਚ ਵੱਜਾ, ਚਮੜੇ ਦੀ ਪੇਟੀ ਚ। ਮਹਾਰਾਜ ਕਹਿੰਦੇ ਜਦੋਂ ਅਸੀਂ ਤੀਰ ਪੱਟਿਆ, ਉਹ ਪੇਟੀ ਦੇ ਚਮੜੇ ਵਿੱਚੋਂ ਲੰਘ ਕੇ ਸਾਡੀ ਬੋਡੀ ਦੇ ਨਾਲ ਛੂ ਚੁੱਕਾ ਸੀ, ਥੋੜਾ ਜਿਹਾ ਖੂਨ ਨਿਕਲਿਆ। ਵੇਖੋ ਸਤਿਗੁਰੂ, ਆਪਾਂ ਤਾਂ ਉਂਝ ਗੁੱਸੇ ਚ ਰਹਿੰਦੇ ਹਾਂ ਡਾਂਗ ਫੜ ਕੇ, ਗੁਰੂ ਨੂੰ ਕਦੋਂ ਰੋਸ ਹੁੰਦਾ ਹੈ? ਯਾਦ ਰੱਖਿਓ, ਮੈਨੂੰ ਯਾਦ ਹੈ ਪ੍ਰੋਫੈਸਰ ਪੂਰਨ ਸਿੰਘ ਨੇ ਗੱਲ ਕਹੀ ਸੀ, ਉਹ ਕਹਿੰਦਾ ਯਾਦ ਰੱਖਿਓ ਸਿੱਖ ਦਾ ਅੰਦਰ ਛੇਤੀ ਤਪਦਾ ਨਹੀਂ, ਸਿੱਖ ਛੇਤੀ ਕਿਤਾ ਗੁੱਸੇ ਚ ਕਰੋ ਚ ਵੀਰਾ ਚ ਨਹੀਂ ਆਉਂਦਾ। ਕਹਿੰਦਾ ਜਿਸ ਦਿਨ ਬਾਬੇ ਬੰਦਾ ਸਿੰਘ ਬਹਾਦਰ ਵਰਗਾ ਵੀਰ ਰਸ ਵਿੱਚ ਆ ਜਾਏ, ਸਦੀਆਂ ਲੱਗ ਜਾਂਦੀਆਂ ਨੇ ਉਹ ਜੇ ਸੂਰਮੇ ਨੂੰ ਠੰਡਿਆ ਕਰਨ ਵਾਸਤੇ। ਉਹਦਾ ਅੰਦਰ ਖੌਲਾ ਨਹੀਂ, ਅਸੀਂ ਤਾਂ ਟੀਨ ਆ, ਆ ਜਿਹੜੇ ਘਿਓ ਵਾਲੇ ਆ, ਠੰਡ ਵਿੱਚ ਠਰ ਜਾਂਦੇ ਹਾਂ, ਥੋੜੀ ਜਿਹੀ ਧੁੱਪ ਪੈਂਦੀ ਤੇ ਮਾਰਨੇ ਆ ਅੱਗ। ਹਜ਼ੂਰ ਕਦੋਂ ਰੋਸ ਆਇਆ? ਉਹਨਾਂ ਨੇ ਇੱਕੋ ਦਮ ਨਹੀਂ, ਮੈਂ ਬੇਨਤੀ ਕਰਾਂਗਾ ਗੁਰੂ ਦੇ ਰੋਸ ਨੂੰ ਕ੍ਰੋਧ ਨਾਲ ਮਤ ਜੋੜਿਓ, ਤਿੰਨ ਵਾਰ ਵਾਰ ਹੋਇਆ ਤੇ ਫਿਰ ਜਦੋਂ ਵੱਜਾ, ਮੈਂ ਫਿਰ ਤੋਕਾ ਪੜ੍ਹ ਦਿੰਦੇ ਹਾਂ, ਖਰੀ ਚੰਦ ਕੋਪੰ ਕਮਾਨੰਗ ਸਭਾਰੰਗ। ਖਰੀ ਚੰਦ ਗੁੱਸੇ ਵਿੱਚ ਆਇਆ, ਉਹਨੇ ਕਮਾਨ ਸੰਭਾਰੀ, ਮੈਂ ਥੋੜਾ ਜਿਹਾ ਪ੍ਰਕਰਨ ਚੋਂ ਨਿਕਲਿਆ, ਪਰ ਮੇਰੀ ਇੱਛਾ ਸੀ ਕਿ ਪਿਆਰਿਓ ਗੁਰੂ ਤਾਂ ਤੀਰ ਚਲਾਇਓ ਵੀ ਕਿਰਪਾ ਵਿੱਚ ਲੈ ਕੇ ਜਾਂਦਾ, ਗੁਰੂ ਨੇ ਤਾਂ ਤਲਵਾਰ ਰੱਖੀ ਹੋਈ ਨਹੀਂ। ਉਹਨੇ ਕਿਹਾ ਇਹ ਕਿਰਪਾਨ ਹੈ, ਤਲਵਾਰ ਟੁਕੜੇ ਕਰਦੀ ਹੈ, ਇਹ ਤਾਂ ਕਿਰਪਾ ਵਾਸਤੇ ਵਰਸ ਦੀਏ। ਗੁਰੂ ਦੀ ਕਿਰਪਾਨ ਵੀ ਉਸ ਸਰਜਨ ਦੀ ਤਰ੍ਹਾਂ ਹੈ ਜਿਹੜਾ ਕਿਸੇ ਦੀ ਸਰਜਰੀ ਕਰਨ ਵਾਸਤੇ ਚਾਕੂ ਦੇ ਨਾਲ ਉਹਦੀ ਚਮੜੀ ਨੂੰ ਚੀਰਦਾ। ਗੁਰੂ ਦੇ ਅਰਥ ਹੀ ਕੁਛ ਹੋਰ ਨੇ, ਉਹਦੀ ਹਰ ਚੀਜ਼ ਦੇ ਕੋਈ ਅਰਥ ਨੇ। ਫਿਰ ਬੇਨਤੀ ਹੈ ਖਰੀ ਚੰਦ ਕੋਪੇ ਕਮਾਨੰਗ ਸੰਭਾਰੰਗ। ਕਹਿੰਦੇ ਕਮਾਨ ਸੰਭਾਰੀ, ਪ੍ਰਥਮ ਬਾਜਿੰਗ ਤਾਣ ਬਾਣੰਗ ਪ੍ਰਹਾਰੰਗ, ਪਹਿਲਾ ਤੀਰ ਸਾਡੇ ਘੋੜੇ ਨੂੰ ਮਾਰਿਆ, ਦੁੱਤੀਆ ਤਾਂ ਕਹਿ ਤੀਰ ਮੋਕੋ ਚਲਾਏਂਗ, ਦੂਜਾ ਤੀਰ ਮਹਾਰਾਜ ਕਹਿੰਦੇ ਮੈਨੂੰ ਵੰਗਾਰ ਕਿਉਂ ਨੇ ਮਾਰਿਆ, ਰੱਖਿਆ ਦੇ ਆਈਵ ਕਾਨ ਸ਼ਵੈ ਕਹਿ ਸਦਾਏ, ਮੇਰੇ ਕੰਨ ਕੋਲੋਂ ਨਿਕਲ ਗਿਆ। ਤ੍ਰਿਤੀਆ ਤੀਰ ਮਾਰਿਓ ਸੋ ਪੇਟੀ ਮਝਾਰੰਗ, ਤੀਜਾ ਤੀਰ ਸਿੱਧਾ ਪੇਟੀ ਚ ਮਾਰਿਆ ਤੇ ਮਹਾਰਾਜ ਕਹਿੰਦੇ ਨੇ ਕਿ ਉੱਥੇ ਵੀ ਇਹ ਤੀਰ ਨੇ ਅਸਰ ਨਾ ਕੀਤਾ, ਪਰ ਚੁੱਭੀ ਚਿੰਚ ਚਰਮੰਗ ਕਸ਼ੂ ਨਾ ਘਾਏ ਆਏਂਗ, ਥੋੜੀ ਜਿਹੀ ਮਹਾਰਾਜ ਕਹਿੰਦੇ ਚੁੰਝ ਚਿੱਬ ਗਈ ਮੇਰੀ ਮੇਰੀ ਚਮੜੀ ਚ। ਚੁੱਭੀ ਚਿੰਚ ਚਰਮੰਗ ਕਸ਼ੂ ਨਾ ਘਾਏ ਆਏਂਗ, ਕਲੰਕ ਕੇਵਲੰਗ ਦਾਸ ਜਾਨਕ ਬਚਾਏਂਗ। ਅੱਗੇ ਸੰਤ ਆਉਂਦਾ ਜਬ ਹੈ ਬਾਣ ਲਾਗਿਓ ਤਬ ਹੈ ਰੋਸ ਜਾਗਿਓ। ਪਿਆਰਿਓ ਮੇਰੀ ਬੇਨਤੀ ਹੈ, ਫਿਰ ਮਹਾਰਾਜ ਜੀ ਨੇ ਲਿਖਿਆ ਕਹਿੰਦੇ ਮੈਂ ਹੁਣ ਪੱਥੇ ਚੋਂ ਤੀਰ ਕੱਢਿਆ, ਤਿੰਨ ਚੱਲ ਚੁੱਕੇ ਸਨ, ਜਬ ਹੈ ਬਾਣ ਲਾਗਿਓ ਤਬ ਹੈ ਰੋਸ ਜਾਗਿਓ, ਕਰੰਗ ਲੈ ਕਮਾਨੰਗ ਹਣੰਗ ਬਾਣ ਤਾਨੰਗ ਸਭ ਹੈ ਵੀਰ ਧਾਏ ਸਰੋਗੰਗ ਚਲਾਏ। ਉਹਦੇ ਵਿੱਚ ਮਹਾਰਾਜ ਕਹਿੰਦੇ ਸਾਹ ਕਰੋੜ ਰਾਹੇਂਗ ਵਾਲ ਵਾਹੇ ਕਾਲ ਘਾਏਂਗ, ਹਰੀ ਚੰਦ ਮਾਰੇ ਸੋ ਜੋਧਾ ਲਿਤਾਰੇ। ਇਹਦੇ ਅਖੀਰ ਚ ਕਹਿੰਦੇ ਨੇ ਭਾਈ ਜੀਤ ਮੇਰੀ, ਪਰ ਮੇਰੀ ਕਮਾਈ ਨਾਲ ਨਹੀਂ, ਕਿਰਪਾ ਕਾਲ ਕੇਰੀ। ਮੈਂ ਬੇਨਤੀ ਜਿਹੜੀ ਕਰਨ ਲੱਗਾ ਗੁਰਮੁਖੋ, ਬਸ ਇਸ ਸਲੋਕ ਦੇ ਅਰਥ ਸਮਝਣ ਲਈ ਕਿ ਨੇਕੀਆਂ ਚੰਗਿਆਈਆਂ ਪੁੰਨ ਤਪ ਬੰਦਗੀ ਮਤੀ ਮਿੱਥਿਆ ਅਨੁਸਾਰ ਕਰਾਂਗੇ ਤੇ ਝੂਠ ਜੇ ਕਿਰਪਾ ਲੈ ਕੇ ਕਿ ਗੁਰੂ ਗੁਰੂ ਜਪੇਗਾ ਤੇ ਦੋ ਘੜੀਆਂ ਦਾ ਜਪਿਆ ਵੀ ਪ੍ਰਵਾਨ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੋਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ ਕੈਲਗਰੀ, ਨੀਅਰ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
2: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓਂ ਸੇ ਮੁਕਤੀ ਪਾਨਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇਂ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ, ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓਂ ਮੇਂ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਗਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈ। ਲਾਖੋਂ ਲੋਗੋਂ ਨੇ ਇਨ੍ਹੇ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਜਾਂ 3065818061 ਪਰ ਸੰਪਰਕ ਕਰੇ।
0: ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300, 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।

0: ਦੋ ਤੁਕਾਂ ਲਈਆਂ ਨੇ, ਦੁੱਖ ਵਿਛੋੜਾ ਇੱਕ ਦੁੱਖ ਭੋਗ, ਇੱਕ ਤੁਕ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਦਰਦ ਹੋਵੇ ਰਹਿ ਦੁੱਖ ਰਹਿ ਸਰੀਰ, ਐਸਾ ਦਾਰੂ ਲੱਗੈ ਨਾ ਵੀਰ। ਉਹਦੇ ਚ ਮਹਾਰਾਜ ਨੇ ਕਿਹਾ ਬਿਮਾਰੀ ਤਾਂ ਲੱਗੀ ਖਸਮ ਵਿਸਾਰ ਕੀ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ, ਮਨ ਅੰਧੇ ਕੋ ਬਿਲਸ ਜਾਏ। ਹੁਣ ਮਹਾਰਾਜ ਇਲਾਜ ਦੱਸਦੇ, ਸੁਣਿਓ ਮਹਾਰਾਜ ਕਹਿੰਦੇ ਦੁੱਖ ਮੋਹਰਾ, ਜਿਹਨੂੰ ਆਪ ਰੋਜ ਪੜਦੇ ਹੋ, ਦੁੱਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਦੁੱਖ ਦਾਰੂ, ਦੁੱਖ ਤਾਂ ਜ਼ਹਿਰ ਹੈ ਜੀ, ਪਰ ਗੁਰੂ ਸਾਹਿਬ ਕਹਿੰਦੇ ਨਹੀਂ, ਦਾਰੂ ਦਾਰੂ ਦਰਤੇ ਦਵਾਈ ਹੈ, ਔਸ਼ਧੀ ਇਲਾਜ ਹੈ। ਦੁੱਖ ਦਾਰੂ ਸੁਖ ਰੋਗ ਭਇਆ, ਪਰਮੇਸ਼ਵਰ ਨੂੰ ਭੁਲਾ ਕੇ ਜਿਹੜੇ ਸੁੱਖਾਂ ਚ ਪ੍ਰਵਿਰਤ ਹੈ ਉਹ ਬਿਮਾਰੀ ਹੈ। ਦੁੱਖ ਉਹਦੇ ਵਿੱਚ ਦੁੱਖ ਲਾਗੇ ਰਾਮ ਪੁਕਾਰਾ ਹੈ, ਦੁੱਖ ਲੱਗਾ ਵਾਹਿਗੁਰੂ ਜੀ ਨੂੰ ਚੇਤੇ ਕੀਤਾ। ਮਹਾਰਾਜ ਕਹਿ ਰਿਹਾ ਇਹ ਦੁੱਖ ਜਿਹੜਾ ਦਵਾਈ ਬਣ ਕੇ ਅੰਦਰ ਨੂੰ ਸੁੱਖ ਦਿੰਦਾ। ਸੁਣਿਓ ਦੁੱਖ ਦਾਰੂ ਸੁਖ ਰੋਗ ਭਇਆ, ਜਾ ਸੁਖ। ਜਾ ਸੁਖ ਕਿਹੜਾ ਹੋ ਗਿਆ? ਇੱਥੇ ਤਾਂ ਸਤਿਗੁਰੂ ਕਹਿੰਦੇ ਸੁਖ ਰੋਗ ਭਇਆ, ਫਿਰ ਕਹਿਤਾ ਜਾ ਸੁਖ। ਅਸਲ ਚ ਕੀ ਇਹ ਦੁੱਖ ਦੇ ਵਿੱਚੋਂ ਜਦੋਂ ਦਵਾਈ ਬਣ ਕੇ ਆਤਮਕ ਸੁੱਖ ਨਿਕਲਦਾ, ਜਾ ਸੁੱਖ, ਜਦੋਂ ਉਹ ਸੁੱਖ ਪੈਦਾ ਹੁੰਦਾ ਅੰਦਰ ਦਾ ਸੁੱਖ, ਉਸ ਸੁੱਖ ਦੇ ਉੱਤੇ ਕੋਈ ਦੁੱਖ ਵੀ ਅਸਰ ਨਹੀਂ ਕਰਦਾ। ਫਿਰ ਬੇਨਤੀ, ਮਹਾਰਾਜ ਜੀ ਨੇ ਕਿਹਾ ਦੁੱਖ ਮੋਹਰਾ, ਦੁੱਖ ਜ਼ਹਿਰ ਹੈ, ਮਾਰਨ ਹਰ ਨਾਮ, ਮਾਰਨ ਦਾ ਅਰਥੇ ਮਸਾਲਾ, ਇਹਦੇ ਵਿੱਚ ਮਸਾਲੇ ਪਾ, ਤੂੰ ਖਰੀ ਦੇ ਨਾਮ ਦੇ ਜੜੀਆਂ ਬੂਟੀਆਂ ਪਾਉਂਦਾ। ਸੰਖੀਏ ਵਿੱਚ ਦੁੱਖ ਦੀ ਦਵਾਈ ਜਦੋਂ ਤਿਆਰ ਕਰਨਾ, ਇਹਦੇ ਵਿੱਚ ਵਾਹਿਗੁਰੂ ਬੋਲਿਆ ਕਰ, ਦੁੱਖ ਵਿੱਚ ਪਰਮੇਸ਼ਵਰ ਨੂੰ ਯਾਦ ਕਰ। ਦੁੱਖ ਮੋਹਰਾ ਮਾਰਨ ਹਰ ਨਾਮ ਸਿਲਾ ਸੰਤੋਖ। ਆਪ ਨੂੰ ਪਤਾ ਪੁਰਾਤਨ ਸਾਰੀਆਂ ਉਦਾਹਰਨਾਂ ਨੇ ਜੀ, ਜਿੰਨੀ ਮਰਜ਼ੀ ਆਪੇ ਬਦਲ ਗਿਆ ਸਭ ਕੁਝ, ਪਰ ਉਦਾਹਰਨ ਤਾਂ ਪੁਰਾਣੀਆਂ ਸਾਨੂੰ ਗੁਰਬਾਣੀ ਚੋਂ ਵੀ ਮਿਲਣੀਆਂ। ਉਸ ਵਕਤ ਕੀ ਕਰਦੇ ਸਨ? ਪੱਥਰ ਉੱਤੇ ਰੱਖ ਕੇ ਦਵਾਈ ਰਗੜਦੇ ਸਨ। ਮਹਾਰਾਜ ਕਹਿੰਦੇ ਨੇ ਸੰਤੋਖ ਦਾ ਪੱਥਰ ਲੈ, ਉਹਦੇ ਉੱਤੇ ਹੱਥੋਂ ਦੇ ਕੇ ਭਲਾ ਮਨਾਉਣ ਵਾਲੀ ਜਿਹੜੀ ਦਾਨ ਦੀ ਬਿਰਤੀ, ਇਸ ਬੱਤੇ ਨਾਲ ਪੀ, ਇਹ ਤੇ ਗੁਣ ਹੋ ਗਏ ਸਾਰੇ। ਦੁੱਖ ਮੋਹਰਾ ਹੈ, ਇਹਦੇ ਵਿੱਚ ਨਾਮ ਦੇ ਮਸਾਲਾ ਪਾ ਦੇ, ਸੰਤੋਖ ਤੇਰੇ ਕੋਲ ਹੋਵੇ, ਵੰਡ ਕੇ ਖਾਣ ਦੀ ਬਿਰਤੀ ਹੋਵੇ, ਚੇਤੇ ਰੱਖੀ ਤੇਰੇ ਅੰਦਰ ਦੇ ਦੁੱਖਾਂ ਦੀ ਨਿਵਿਰਤੀ ਹੋ ਜਾਏਗੀ। ਦੁੱਖ ਮੋਹਰਾ ਮਾਰਨ ਹਰ ਨਾਮ ਸਿਲਾ ਸੰਤੋਖ ਪੀਸਣ ਦਾਨ, ਨਿਤ ਨਿਤ ਲਿਓ ਨਾ ਛੀਜਾ ਦੇ, ਅੰਤ ਕਾਲ ਜਾ ਮਾਰੇ ਠੇ, ਐਸਾ ਦਾਰੂ ਖਾਏ ਗਵਾਰ। ਕਹਿੰਦੇ ਜੇ ਤੂੰ ਇਹ ਦਵਾਈ ਖਾਏਗਾ ਨਾ, ਜਿਤ ਖਾਦੇ ਤੇਰੇ ਜਾਏ ਵਿਕਾਰ, ਮੈਂ ਫਿਰ ਵਿਸ਼ੇ ਤੋਂ ਦੂਰ ਨਹੀਂ ਜਾਵਾਂਗਾ। ਸਭ ਤੋਂ ਪਹਿਲੀ ਮੈਂ ਗੱਲ ਕੀਤੀ ਦੁੱਖ, ਇਹਦਾ ਜਿੰਨਾ ਮਰਜ਼ੀ ਆਪਾਂ ਡਿਟੇਲ ਚ ਬਾਣੀ ਚ ਪੜ ਲਈ। ਦੂਜਾ ਸਤਿਗੁਰੂ ਨੇ ਕਿਹਾ ਚਲਿਆ ਜਾਏਗਾ, ਦੂਜਾ ਸ਼ਬਦ ਸੀ ਜੀ ਭਰਮ। ਭਰਮ ਹੈ ਕੀ ਚੀਜ਼? ਇਸ ਦੇ ਪੰਜਾਬੀ ਚ ਅਰਥ ਨੇ ਭੁਲੇਖਾ। ਮੈਂ ਫਿਰ ਅਰਜ ਕਰਾਂਗਾ, ਉਂਝ ਵੇਦਾਂਤ ਵਿੱਚ ਭਰਮ ਦੀਆਂ ਕਈ ਕਿਸਮਾਂ ਨੇ, ਪਰ ਗੁਰਬਾਣੀ ਨੇ ਸਿੱਧੇ ਸ਼ਬਦ ਵਰਤੇ ਆ। ਗੁਰਬਾਣੀ ਨੇ ਕਿਹਾ ਵੀ ਭਰਮ ਦਾ ਅਰਥ ਹੈ ਜੋ ਕੁਝ ਮੇਰਾ ਮਨ ਸਮਝੀ ਬੈਠਾ, ਜਿਹਨੂੰ ਮੈਂ ਸਮਝੀ ਬੈਠਾ ਕੋਈ ਚੀਜ਼ ਆ ਗਏ ਤੇ ਉਹਦੇ ਕੋਲ ਜਾਵਾਂ ਤੇ ਉਹਦੇ ਤੋਂ ਉਲਟ ਨਿਕਲੇ, ਇਹ ਭੁਲੇਖਾ ਹੈ। ਇਹਨੂੰ ਫਿਰ ਸੁਣਿਓ, ਜਿਵੇਂ ਗੁਰਬਾਣੀ ਨੇ ਇੱਕ ਉਦਾਹਰਣ ਲਈ ਹੈ ਕਿ ਦੇਖੋ ਜਦੋਂ ਗਰਮੀ ਪੈਂਦੀ ਹੈ, ਧੁੱਪ ਪੈਂਦੀ ਹੈ, ਤੇ ਅੱਧ ਦੀ ਗਰਮੀ ਦੇ ਵਿੱਚ ਸਾਹਮਣਿਓ ਰੇਤ ਚਮਕਦੀ, ਰੇਤ ਚਮਕਦੀ ਤੇ ਇੰਜ ਪ੍ਰਤੀਤ ਹੁੰਦਾ ਕਿ ਜਿਵੇਂ ਪਾਣੀ ਸਾਡੇ ਵੱਲ ਤੁਰਿਆ ਆ ਰਿਹਾ, ਪਾਣੀ ਦੀਆਂ ਲਹਿਰਾਂ ਨੇ, ਪਰ ਉਹ ਪਾਣੀ ਹੈ ਨਹੀਂ। ਇਹਨੂੰ ਗੁਰਬਾਣੀ ਨੇ ਮ੍ਰਿਗ ਤ੍ਰਿਸ਼ਨਾ ਕਿਹਾ, ਪਰ ਉਹ ਵੀ ਭਰਮ ਹੈ। ਮੇਰੀ ਬੇਨਤੀ ਹੈ, ਮੇਰੇ ਕਿ ਚਮਕਦੀ ਰੇਤ ਨੂੰ ਪਾਣੀ ਸਮਝਦਾ, ਉਹਦੇ ਵੱਲ ਦੌੜਦਾ, ਪਰ ਜਿਉਂ ਜਿਉਂ ਨੇੜੇ ਜਾਂਦਾ ਪਾਣੀ ਨਹੀਂ। ਮਹਾਰਾਜ ਕਹਿੰਦੇ ਭਰਮ ਦਾ ਅਰਥ ਹੈ ਜੋ ਕੋਈ ਸਮਝਣਾ ਸੱਚਾਈ ਵਿੱਚੋਂ ਨਾ ਹੋਣਾ। ਮਹਾਰਾਜ ਕਹਿੰਦੇ ਤੇ ਭਰਮ ਚ ਸੰਸਾਰ ਜੀ ਰਿਹਾ ਹੈ। ਗੁਰੂ ਸਾਹਿਬ ਨੇ ਇੱਕ ਸ਼ਬਦ ਵਰਤਿਆ, ਮਾਧਵੇ ਕਿਆ ਕਹੀਏ ਭਰਮ ਐਸਾ, ਕੀ ਕਹੀਏ ਭਰਮ ਕੀ ਹੈ? ਸਤਿਗੁਰਾਂ ਨੇ ਫਰਮਾਇਆ ਜੈਸਾ ਮਾਨੀਏ ਕੋਏ ਨਾ ਤੈਸਾ, ਜੋ ਕੁਝ ਮੰਨੀ ਬੈਠੇ ਹਾਂ ਹਕੀਕਤ ਵਿੱਚ ਉਹ ਨਾ ਹੋਵੇ, ਸੱਚੇ ਪਾਤਸ਼ਾਹ ਕਹਿੰਦੇ ਅਸਲ ਚ ਉਹ ਭਰਮ ਹੈ। ਫਿਰ ਮੈਂ ਬੇਨਤੀ ਕਰਾਂ, ਆਹ ਵੀ ਤੇ ਇੱਕ ਭਰਮ ਹੈ ਨਾ, ਆ ਮੇਰਾ ਤੁਹਾਡਾ ਸਰੀਰ ਹੈ, ਜੇ ਆਪਾਂ ਸਾਰੇ ਇਹਨੂੰ ਸਮਝਦੇ ਹਾਂ ਸਦਾ ਰਹਿਣ ਵਾਲਾ ਇਹ ਭਰਮ ਹੈ। ਇਹਦੀ ਤਾਂ ਬਣਤਰ ਹਰ ਸਾਲ ਬਦਲਦਾ ਪਿਆ ਜੀ, ਕੇਸਾਂ ਦਾ ਰੰਗ ਬਦਲਦਾ ਪਿਆ, ਸਰੀਰ ਦੀ ਚਮੜੀ ਜਿਹੜੀ ਹੈ ਉਹ ਐਸਤਾ ਐਸਤਾ ਹੱਡੀਆਂ ਨੂੰ ਛੱਡਦੀ ਪਈ ਹੈ ਭਰਮ ਨੇ। ਮਹਾਰਾਜ ਜੀ ਨੇ ਭਰਮ ਬਾਰੇ ਸ਼ਬਦ ਕਿਹਾ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਕ, ਕੂੜ ਮਾੜੀ, ਕੂੜ ਬੈਸਨਹਾਰ। ਮੈਂ ਆਪ ਨੂੰ ਬੇਨਤੀ ਕਰਾਂ, ਗੁਰੂ ਜੀ ਕਹਿੰਦੇ ਜੇ ਤੂੰ ਸਿਆਣਪ ਛੱਡ ਕੇ ਨਾਮ ਜਪੇਗਾ ਇੱਕ ਦੀ ਆਸ ਰੱਖੇਗਾ ਤੇਰੇ ਇਹ ਵੀ ਭਰਮ ਚਲੇ ਜਾਣਗੇ ਜਿਹੜੇ ਭੁਲੇਖੇ ਪਏ ਨੇ ਤੈਨੂੰ, ਕਿਉਂਕਿ ਸ਼ਬਦ ਤੇਰੇ ਅੰਦਰ ਦੇ ਭਰਮ ਨੂੰ ਵੀ ਦੂਰ ਕਰੇਗਾ। ਮੈਂ ਬੇਨਤੀ ਭਰਮ ਇਹੀ ਹੈ, ਮਾਧਵੇ ਕਿਆ ਕਹੀਏ, ਭਰਮ ਐਸਾ ਜੈਸਾ ਮਾਨੀਆ ਹੋਏ ਨਾ ਤੈਸਾ। ਇਹਨੂੰ ਥੋੜੇ ਜਿਹੇ ਅਰਥ ਕਰਨ ਲਈ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬਚਨ ਹੈ ਭਰਮ। ਉਹਨਾਂ ਦਾ ਬਚਨ ਹੈ ਕਿ ਇੱਕ ਬਰਬਾਣੀ ਸ਼ਬਦ ਹੈ ਜੀ ਖਰ ਚੰਦੋਰੀ, ਇਹ ਹਰੀਚੰਦ ਰਾਜੇ ਦੀ ਨਗਰੀ ਮੰਨਿਆ ਜੀ, ਭਾਵੇਂ ਇਹਨੂੰ ਕਿਹਾ ਜਾਂਦਾ ਅਸਮਾਨ ਵਿੱਚ ਲਟਕੀ ਹੋਈ। ਗੁਰਬਾਣੀ ਚ ਇਹਦੇ ਬੜੀਆਂ ਉਦਾਹਰਨਾਂ ਲਈਆਂ। ਕਦੀ ਤੁਸੀਂ ਦੇਖੋ ਬੱਦਲ, ਸਿੱਧੇ ਹੋਰ ਸ਼ਬਦ ਵਰਤਾ, ਬੱਦਲ ਚੜ੍ਹ ਕੇ ਹੁੰਦਾ ਨਾ ਗੱਡੀ ਚਲਾਉਂਦੇ ਹੋ, ਕਈ ਵਾਰੀ ਉਹ ਚ ਕਈ ਸ਼ਕਲਾਂ ਬਣੀ ਜਾਂਦੀਆਂ, ਜਿਵੇਂ ਹਾਥੀ ਬਣ ਗਿਆ, ਘੋੜੇ ਬਣ ਗਏ, ਕਈ ਵਾਰੀ ਕਈ ਲੋਕ ਭੁਲੇਖਾ ਵੀ ਪਾ ਜਾਂਦੇ ਆ ਜਿਹਦੇ ਵਿੱਚੋਂ ਤਾਂ ਸਾਡਾ ਜਿਹੜੇ ਧਰਮ ਦਾ ਸ਼ਬਦ ਹੈ ਉਹ ਬਣ ਗਿਆ, ਵੇਖੋ ਜੀ ਬੱਦਲ ਵਿੱਚੋਂ ਵੀ ਆ ਗਿਆ। ਅਸਲ ਚ ਨਹੀਂ, ਉਹ ਸਿਰਫ ਬੱਦਲਾਂ ਦੀ ਬਣਤਰ ਹੈ। ਕਈ ਵਾਰੀ ਇੰਜ ਲੱਗਦਾ ਕਿ ਬੜੇ ਸੋਹਣੇ ਘਰ ਬਣੇ ਨੇ, ਕਿਲੇ ਬਣੇ ਨੇ, ਪਰ ਕਦੀ ਬੱਦਲਾਂ ਦੇ ਬਣੇ ਕਿਲੇ ਚ ਬੰਦਾ ਰਹਿੰਦਾ ਦੇਖਿਆ? ਸਿਰਫ ਅੱਖਾਂ ਦਾ ਭੁਲੇਖਾ ਹੈ। ਮੈਂ ਅਰਜ ਕੀਤੀ ਮਿਰਗ ਨੂੰ ਚਮਕਦੀ ਹੋਈ ਰੇਤ ਦੱਸ ਦਿਸਦੀ ਏ, ਅੱਜ ਤੱਕ ਕੋਈ ਮਿਰਗ ਚਮਕਦੀ ਰੇਤ ਦੇ ਪਾਣੀ ਵਿੱਚੋਂ ਪਾਣੀ ਪੀ ਕੇ ਉਹਦੀ ਪਿਆਸ ਨਹੀਂ ਗਈ। ਸੁਪਨਾ ਰਾਤ ਨੂੰ ਹੁੰਦਾ, ਸਵੇਰੇ ਕਦੀ ਉਹ ਸੱਚ ਹੁੰਦਾ ਦੇਖਿਆ ਜੀ? ਰੁੱਖ ਦੇ ਥੱਲੇ ਮੰਜੀ ਲਾ ਕੇ ਬੈਠੇ ਆ ਗੁਰਮੁਖੋ, ਉਹ ਸਿੱਧੀ ਗੱਲ ਰੁੱਖ ਦੀ ਸਾਰੀ ਸਰੀਰ ਦੀ ਇਹ ਸ਼ਾਮ ਪਰਛਾਵਾਂ ਵੀ ਭੁਲੇਖਾ ਹੈ। ਜਦੋਂ ਦਿਨ ਚੜ੍ਹਦਾ ਸ਼ਾਮ ਹੋਰ ਪਾਸੇ ਵੇ, ਤੇ ਆਪਾਂ ਕਹਿੰਦੇ ਇੱਥੇ ਮੰਜੀ ਡਾਹ ਕੇ ਬੈਠੇ ਰਹੋ, ਸ਼ਾਂ ਹੈ ਗੁਰਮੁਖੋ, ਮੰਜੀ ਉੱਥੇ ਪੈ ਰਹੀਗੀ ਪਰ ਸ਼ਾਂ ਦਾ ਭੁਲੇਖਾ ਪੈ ਜਾਣਾ, ਕਿਉਂਕਿ ਸ਼ਾਂ ਨੇ ਲੈਂਦੇ ਨੂੰ ਚੜ੍ਹਦੇ ਪਾਸੇ ਚਲੇ ਜਾਣਾ। ਮਹਾਰਾਜ ਕਹਿੰਦੇ ਬਸ ਆਹੀ ਇੱਕ ਭੁਲੇਖਾ ਭਾਈ ਸਾਹਿਬ ਨੇ ਲਿਖਿਆ, ਹਰ ਚੰਦੌਰੀ ਦੇਖ ਕੇ ਕਰਦੇ ਪ੍ਰਵਾਸਾ, ਥਲ ਵਿੱਚ ਤਪਣ ਭੱਠੀਆਂ ਕਿਉਂ ਲੈ ਪਿਆਸਾ, ਸੁਪਨੇ ਰਾਜ ਕਮਾਈਏ ਕਰ ਭੋਗ ਬਿਲਾਸਾ। ਇੱਕ ਉਹਨਾਂ ਸ਼ਬਦ ਬਾਜੀਗਰ ਦੀ ਖੇਡ ਜੋ ਸਭ ਕੂੜ ਤਮਾਸ਼ਾ। ਬਾਜੀਗਰ ਆਪਾਂ ਦੇਖਿਆ ਮਦਾਰੀ ਵੱਲ ਕਿੰਨੀਆਂ ਚੀਜ਼ਾਂ ਕੱਢਦਾ ਜੀ, ਕੱਪੜੇ ਬਰਤਨ ਗਹਿਣੇ, ਪਰ ਜੇ ਇੰਨਾ ਤੇਰੇ ਕੋਲ ਖਜ਼ਾਨਾ ਹੈ ਪਰ ਚੁਰਸਤੇ ਚ ਖਲੋ ਕੇ ਮੰਗਣਾ ਕਿਉਂ ਪਿਆ? ਜਦੋਂ ਖੇਡ ਖਤਮ ਹੁੰਦੀ ਹੈ ਉੱਥੇ ਕਹਿੰਦਾ ਹੁੰਦਾ ਸੀ, ਚਵਾਨੀ ਠਿਆਨੀ ਨੂੰ ਵਰਦੇ ਸਨ ਕਿ ਮੈਨੂੰ ਕੋਈ ਦੇ ਕੇ ਜਾਇਓ, ਤੇ ਜੇ ਕੋਈ ਕਹਿ ਵੀ ਤੇਰੇ ਤਾਂ ਹੱਥ ਜੇ ਨੀ ਕਲਾ, ਤੂੰ ਤਾਂ ਨਿਆਣਿਆਂ ਦੇ ਕੰਨਾਂ ਚ ਰੁਪਈਏ ਦੀ ਛਣਕਾਰ ਸ਼ੁਰੂ ਕਰ ਦਿੰਦਾ। ਉਹ ਕਹਿੰਦਾ ਨਹੀਂ, ਤੁਹਾਨੂੰ ਭਰਮ ਚ ਪਾਇਆ ਹੋਇਆ, ਹਕੀਕਤ ਵਿੱਚ ਕੁਛ ਵੀ ਨਹੀਂ। ਮਹਾਰਾਜ ਕਹਿੰਦੇ ਜਿਹੜੇ ਭਰਮ ਪਏ ਨੇ ਨਾ ਇਹ ਸਾਰੇ ਖਤਮ ਹੋ ਜਾਣਗੇ, ਇੱਕ ਦੁੱਖ, ਦੂਜਾ ਭਰਮ। ਭਾਈ ਸਾਹਿਬ ਨੇ ਲਿਖਿਆ ਬਾਜੀਗਰ ਦੀ ਖੇਡ ਜੋ ਸਭ ਕੂੜ ਤਮਾਸ਼ਾ। ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ, ਪਹਿਲਾ ਦੁੱਖ, ਦੂਜਾ ਭਰਮ ਤੇ ਤੀਸਰਾ ਗੁਰਮੁਖ। ਗੁਰੂ ਅਰਜੁਨ ਦੇਵ ਜੀ ਨੇ ਸ਼ਬਦ ਵਰਤੇ ਹੈ ਭੈ, ਭਉ ਸ਼ਬਦ ਵਰਤੇ। ਸਲੋਕ ਫਿਰ ਪਾਲੀ, ਤਜੋ ਸਿਆਨਕ ਸੁਰਜਨੋ ਸਿਮਰੋ ਹਰ ਹਰ ਰਾਏ। ਇਹ ਜੇ ਆਪਾਂ ਪਹਿਲੀ ਤੁਕ ਨੀ ਅਰਥ ਕੀਤੇ, ਅਗਲੀ ਦੇ ਕਰ ਰਹੇ ਹਾਂ। ਤਜੋ ਸਿਆਨਕ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ। ਤੀਸਰਾ ਸ਼ਬਦ ਹੈ ਭਉ, ਭਉ ਜਿਹਨੂੰ ਆਪਾਂ ਲਫ਼ਜ਼ੀ ਅਰਥ ਕਹਿੰਦੇ ਜੀ ਡਰ। ਮੈਂ ਆਪ ਨੂੰ ਬੇਨਤੀ ਕਰਾਂ, ਡਰ ਕਈ ਤਰ੍ਹਾਂ ਜੇ ਜੀ, ਆ ਡਿਪਰੈਸ਼ਨ ਵੀ ਤਾਂ ਡਰ ਵਿੱਚ ਹੀ ਪੈਦਾ ਹੁੰਦਾ ਹੈ ਨਾ, ਇਹ ਤੋਖਲਾ ਚਿੰਤਾ, ਡਰ ਕਈ ਤਰ੍ਹਾਂ ਦਾ। ਉਂਝ ਸਿਆਣੇ ਲੋਕ ਕਹਿੰਦੇ ਆ ਇੱਕ ਦੀਨੀ ਭੈ ਹੈ, ਭੈ ਜਿਹੜਾ ਦੀਨੀ ਵੀ ਹੈ, ਦੂਜਾ ਦੈਵੀ ਭੈ ਹੈ, ਤੀਸਰਾ ਗੁਰਮੁਖੋ। ਦੀਨੀ ਭੈ, ਦੈਵੀ ਭੈ, ਤੀਸਰਾ ਹੈ ਦੁਨਿਆਵੀ ਭਉ। ਆ ਦੁਨਿਆਵੀ ਭਉ ਦਾ ਅਰਥ ਹੈ ਜਿਹੜਾ ਦੁਨੀਆਂ ਦਾ ਡਰ, ਤੇ ਕਈ ਵਾਰੀ ਜੋ ਕੁਝ ਨਹੀਂ ਮਨ ਉਹਨੂੰ ਵੀ ਸਵੀਕਾਰ ਕਰ ਲੈਂਦਾ ਹੈ। ਮੇਰੀ ਫਿਰ ਬੇਨਤੀ ਹੈ, ਜਿਹੜਾ ਦੁਨਿਆਵੀ ਭੈ ਹੈ, ਚੰਗਾ ਭਲਾ ਇਨਸਾਨ, ਘਰ ਕੰਮ ਕਾਰ ਸਭ ਕੁਝ ਚੱਲਦਾ ਪਿਆ, ਅੰਦਰ ਭੈ ਇਹ ਖਾਣ ਲੱਗ ਪਿਆ ਕਿਤੇ ਸਭ ਕੁਝ ਖਤਮ ਨਾ ਹੋ ਜਾਏ, ਬੱਚੇ ਚੰਗੇ ਭਲੇ ਸਕੂਲ ਗਏ ਆ, ਇੱਕ ਭੈ ਲੱਗਦਾ ਖਬਰ ਕਿਸੇ ਦੀ ਸੁਣੀ, ਤੇ ਮਨ ਮੰਨਣ ਲੱਗ ਪੈਂਦਾ ਕਿ ਇਹ ਮੇਰੇ ਬੱਚਿਆਂ ਨਾਲ ਨਾ ਵਾਪਰ ਜਾਏ। ਇਹ ਗੁਰਮੁਖੋ ਦੁਨਿਆਵੀ ਭੈ, ਇਹਦੇ ਤੋਂ ਕੋਈ ਨਹੀਂ ਜੇ ਬਚਿਆ। ਇੱਥੋਂ ਤੱਕ ਇੱਕ ਭੈ ਦਾ ਅਰਥ ਮੈਂ ਕੀਤਾ ਦੈਵੀ ਭੈ, ਇਹ ਦੁਨਿਆਵੀ ਭੈ ਹੈ, ਇਹਦੇ ਵਿੱਚ ਮੌਤ ਵੀ ਆ ਜਾਂਦੀ ਹੈ, ਦੁੱਖ ਵੀ ਆ ਜਾਂਦਾ ਹੈ, ਬਿਮਾਰੀ ਵੀ ਆ ਜਾਂਦਾ ਹੈ, ਲੋਕਾਂ ਨਾਲ ਵਾਪਰਦੀਆਂ ਘਟਨਾਵਾਂ ਵੀ ਆ ਜਾਂਦੀਆਂ। ਇੱਕ ਭੈ ਹੈ ਦੈਵੀ, ਉਹ ਭੈ ਸਭ ਤੇ ਲਾਗੂ ਹੈ, ਇਹ ਧਰਤੀ ਵੀ ਭੈ ਵਿੱਚ ਹੈ। ਮਹਾਰਾਜ ਦੇ ਭੈ ਵਿੱਚ, ਭੈ ਵਿੱਚ ਪਵਨ ਵੈ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢਿਆ ਵਿਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਇਹਦੇ ਵਿੱਚ ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ, ਇਹ ਸਾਰੇ ਭੈ ਚ ਨੇ। ਬਾਹਰ ਲੱਕੜ ਹੈ ਜੀ, ਆ ਘਰ ਲੱਕੜ ਦਾ ਹੈ ਨਾ, ਇਹ ਵੀ ਭੈ ਚ ਹੈ। ਆ ਬਾਅਦ ਜਿਹੜੇ ਆਪ ਜੀ ਦੇ ਬਾਗ ਨੇ ਫਲਾਂ ਵਾਲੇ, ਇਹ ਵੀ ਭੈਚ ਨੇ। ਹਰ ਇੱਕ ਲੱਕੜ ਦੇ ਰੁੱਖ ਦੇ ਪੱਤੇ ਪੱਤੇ ਵਿੱਚ ਅੱਗ ਭਰੀ ਪਈ ਏ, ਉਹਦਾ ਕੀ ਕੁਝ ਆ ਭੈ ਜੀ, ਪੱਤੇ ਵਿੱਚੋਂ ਅੱਗ ਨੂੰ ਪ੍ਰਗਟ ਨਹੀਂ ਹੋਣ ਦਿੰਦਾ ਪਿਆ, ਉਹ ਬੰਨੀ ਹੋਈ। ਗੁਰੂ ਗ੍ਰੰਥ ਸਾਹਿਬ ਚ ਬਚ ਨਹੀਂ ਕਹਾਉਂਦਾ। ਆ ਸਮੁੰਦਰ ਸਾਰੇ ਕਿੰਨੇ, ਤਿੰਨ ਹਿੱਸਾ ਪਾਣੀ ਹੈ ਨਾ ਇਸ ਪਲੈਨਟ ਦਾ, ਇੱਕ ਹਿੱਸਾ ਬਾਹਰ ਕਹਿੰਦੇ ਧਰਤੀ, ਇਹ ਸਰੀਰ ਕਹਿੰਦੇ, ਇਸ ਦੇ ਸਰੀਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਜਿਵੇਂ ਤੂੜੀ ਦੀ ਪੰਡ ਨਹੀਂ ਬੰਨਦੇ ਆਪਾਂ, ਕਹਿੰਦੇ ਵਾਹਿਗੁਰੂ ਨੇ ਸਮੁੰਦਰ ਨੂੰ ਇਸ ਤਰ੍ਹਾਂ ਪੰਡ ਚ ਬੰਨ ਕੇ ਰੱਖਿਆ ਜਿਵੇਂ ਤੂੜੀ ਦੀ ਪੰਡ, ਇਹ ਦੈਵੀ ਭੈ ਹੈ। ਭੀਤਰ ਅਗਨ ਬਨਾਸਪਤ ਮੌਲੀ, ਵਾਹਿਗੁਰੂ ਅੱਗ ਤਾਂ ਫਲਾਂ ਨੂੰ ਸਾੜ ਦਿੰਦਾ ਹੈ, ਗੁਰੂ ਸਾਹਿਬ ਬਖਸ਼ਿਸ਼ ਕਰ ਰਿਹਾ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਰੁੱਖ ਦੀ ਜੜ ਤੋਂ ਲੈ ਕੇ ਫਲ ਤੱਕ ਕੋਈ ਥਾਂ ਐਸੀ ਨੀ ਜਿੱਥੇ ਅੱਗ ਨਹੀਂ, ਉਸਨੇ ਅੱਗ ਵਿੱਚੋਂ ਮਿੱਠਾ ਫਲ ਪੈਦਾ ਕਰ ਦਿੱਤਾ। ਇਹ ਕਿਹੜੀ ਚੀਜ਼ ਸੀ? ਇਹ ਦੈਵੀ ਭੈ ਹੈ। ਭੀਤਰ ਅਗਨ ਅੰਦਰ ਰੁੱਖ ਦੇ ਅੱਗ ਹੈ। ਬਨਾਸਪਤ ਮੌਲੀ ਜਿਹੜੇ ਫੁੱਲੇ ਖਿੜੇ ਹੋਏ ਫੁੱਲਾਂ ਨੂੰ ਦੇਖ ਰਿਹਾ, ਇਹ ਵੀ ਤਾਂ ਅੱਗ ਚੋਂ ਪੈਦਾ ਹੋਏ ਨੇ। ਭੀਤਰ ਅਗਨ ਬਨਾਸਪਤ ਮੌਲੀ ਸਾਗਰ ਪੰਡੈ ਪਾਇਆ, ਪੰਡ ਸ਼ਬਦ ਜੀ ਆਪਣਾ ਪੁਰਾਣਾ ਗਠੜੀ ਨੀ, ਸਾਗਰ ਪੰਡੈ ਪਾਇਆ ਇਸ ਸਮੁੰਦਰ ਨੂੰ ਉਹਨੇ ਵਾਹਿਗੁਰੂ ਜੀ ਨੇ ਗੁਰਮੁਖੋ ਭੈ ਵਿੱਚ। ਇਹ ਭੈ ਇਕੱਲੇ ਬੰਦੇ ਤੇ ਨਹੀਂ, ਸਗਲਿਆਂ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ ਸਿਰਫ ਇੱਕ। ਉਹ ਮੈਂ ਅਰਜ ਕੀਤੀ ਜੀ, ਨਾਨਕ ਦੁੱਖ ਭਰਮ ਭਉ ਜਾਏ ਕਹਿ ਰਹੇ, ਜਿਹੜਾ ਦੈਵੀ ਭੈ ਹੈ। ਮੈਂ ਫਿਰ ਸ਼ਬਦ ਵਰਤਾ, ਭੈ ਵੀ ਆਇਆ ਤੇ ਗੁਰਬਾਣੀ ਚ ਭਉ ਵੀ ਆਇਆ। ਇਹ ਗੱਲ ਹੋਰ, ਜਿਹੜਾ ਵਾਹਿਗੁਰੂ ਜੀ ਦਾ ਭੈ ਹੈ ਨਾ ਜੀ, ਜਿਹਨੂੰ ਸਤਿਗੁਰੂ ਨੇ ਲਾਵਾਂ ਚ ਕਿਹਾ ਨਿਰਮਲ ਭਉ ਪਾਇਆ, ਹਰ ਗੁਣ ਗਾਇਆ, ਹਰ ਵੇਖੈ ਰਾਮ ਹਧੂਰੇ, ਨਿਰਮਲ ਭਉ। ਜੇ ਹੁਣ ਕਈ ਕਹਿੰਦੇ ਜੀ ਆਪਾਂ ਚੌਰ ਸਾਹਿਬ ਕਿਉਂ ਕਰਨੇ ਆ ਜੀ, ਗੁਰੂ ਸਾਹਿਬ ਤੋਂ ਪਿੱਛੇ ਕਿਉਂ ਚੱਲਨੇ ਆ ਜੀ, ਤਰਕ ਕਰਨ ਵਾਲਾ ਬਹੁਤ ਕੁਝ ਕਰ ਸਕਦਾ, ਪਰ ਸੱਚ ਇਹ ਵੇ ਇਹ ਸਾਰੀਆਂ ਚੀਜ਼ਾਂ, ਕਦੀ ਤੁਸੀਂ ਦੇਖੋ ਗੁਰੂ ਸਾਹਿਬ ਦੀ ਹਜ਼ੂਰੀ ਚ ਕਦੀ ਕੋਈ ਬੋਲਦਾ ਨਾ, ਇੱਥੋਂ ਤੱਕ ਜਿਹੜਾ ਸਾਡਾ ਬੁਰਾ ਹਾਲ ਹੈ, ਮਹਾਰਾਜ ਦੀ ਹਜ਼ੂਰੀ ਚ ਲੜਦੇ ਆ ਜੀ, ਉਂਝ ਕੋਈ ਬੇਅਦਬੀ ਕਰੇ ਤੇ ਧਰਨੇ ਲਾਉਂਦੇ ਆ, ਚੰਗੀ ਕੌਮ ਸੰਗਠਿਤ ਧੋਣੀ ਚਾਹੀਦੀ ਹੈ। ਉਹਨਾਂ ਵਿਰੁੱਧ ਕਦੀ ਨੀ ਕੋਈ ਧਰਨਾ ਲਾਉਂਦਾ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਗਾਲੀ ਗਲੋਚ ਕਰਦੇ, ਕਿ ਉਦੋਂ ਬੇਅਦਬੀ ਨਹੀਂ। ਮੇਰੀ ਇੱਕ ਬੇਨਤੀ ਹੈ, ਜਿੰਨਾ ਬੰਦਾ ਗੁਰੂ ਦਾ ਅਦਬ ਕਰੇਗਾ, ਉਹਨਾਂ ਉਹਦੇ ਅੰਦਰ ਪ੍ਰੇਮ ਦਾ ਰੁੱਖ ਵਿਕਸੇਗਾ। ਜਿੰਨਾ ਬੰਦਾ ਗੁਰੂ ਪ੍ਰਤੀ ਬੇਅਦਬ ਹੋ ਜਾਏਗਾ, ਉਹਨਾਂ ਅੰਦਰ ਸੁੱਕ ਜਾਏਗਾ। ਇਸ ਬੇਨਤੀ ਨੂੰ ਧਿਆਨ ਨਾਲ ਸੁਣੇ। ਮਹਿਮਾ ਪ੍ਰਕਾਸ਼ ਵਿੱਚ ਇੱਕ ਘਟਨਾ ਦਾ ਜ਼ਿਕਰ ਹੈ ਕਿ ਧੰਨ ਗੁਰੂ ਅੰਗਦ ਸਾਹਿਬ ਜੀ ਦੀ ਸੇਵਾ ਕੀਤੀ ਗੁਰੂ ਅਮਰਦਾਸ ਜੀ ਨੇ, 12 ਸਾਲ ਗਾਦਰ ਟੋਈ, ਤੇ ਗੁਰੂ ਅੰਗਦ ਸਾਹਿਬ ਜੀ ਤੋਂ ਉਮਰ ਕਰਕੇ ਤਕਰੀਬਨ 25 ਸਾਲ ਵੱਡੇ ਨੇ ਜੀ ਗੁਰੂ ਅਮਰਦਾਸ ਜੀ, ਉਮਰ ਕਰਕੇ ਦੂਜੇ ਪਾਤਸ਼ਾਹ ਜੀ ਤੋਂ 25 ਸਾਲ ਵੱਡੇ ਨੇ, 12 ਸਾਲ ਗਾਦਰ ਟੋਈ। ਇਤਿਹਾਸ ਕਹਿੰਦਾ ਹੈ ਕਿ ਮਹਾਰਾਜ ਸ਼ਾਮ ਨੂੰ ਜਦੋਂ ਸੈਰ ਕਰਨ ਜਾਂਦੇ ਸਨ ਤੇ ਧੰਨ ਗੁਰੂ ਅਮਰਦਾਸ ਮੋਢੇ ਤੇ ਪਰਨਾ ਰੱਖਿਆ ਹੋਣਾ, ਸਤਿਗੁਰਾਂ ਦੇ ਪਿੱਛੇ ਪਿੱਛੇ ਚੱਲਣਾ, ਮਹਾਰਾਜ ਜੀ ਅੱਗੇ ਚੱਲਣਾ ਤੇ ਉਹਨਾਂ ਨੇ ਪਿੱਛੇ ਪਿੱਛੇ ਹਜ਼ੂਰ ਦੇ ਚਰਨਾਂ ਤੋਂ ਪਿੱਛੇ। ਇੱਕ ਦਿਨ ਕੀ ਹੋ ਗਿਆ ਜੀ, ਅਜੇ ਸੇਵਾ ਕਰ ਰਹੇ ਨੇ, ਇੱਕ ਦਿਨ ਕੀ ਹੋਇਆ, ਤੁਰਦਿਆਂ ਤੁਰਦਿਆਂ ਇਤਿਹਾਸ ਕਹਿੰਦਾ ਹੈ ਬਾਬਾ ਅਮਰਦਾਸ ਜੀ ਦੀ ਜਿਹੜੀ ਬਾਂਹ ਹੈ ਨਾ, ਇਹ ਗੁਰੂ ਅੰਗਦ ਸਾਹਿਬ ਤੋਂ ਅੱਗੇ ਨਿਕਲ ਗਈ। ਮਹਾਰਾਜ ਜੀ ਦੀ ਬਾਂਹ ਤੋਂ ਆਮ ਲੋਕਾਂ ਲਈ ਕਹਾਣੀ ਹੈ, ਅਦਬ ਵਾਲਿਆਂ ਵਾਸਤੇ ਬਹੁਤ ਕੁਛ ਹੈ। ਮੈਂ ਪਰਸ਼ੀਅਨ ਪੜ੍ਹਦਾ ਸਾਂ, ਸਿਰਫ ਅੱਖਰ ਸਮਝਣ ਲਈ, ਕਿਉਂਕਿ ਭਾਸ਼ਾ ਉਹੀ ਜ਼ਿਆਦਾ ਚੇਤੇ ਰਹਿੰਦੀ ਜਿਹੜੀ ਰੋਜ਼ਮਰਾ ਬੋਲੋ। ਹੁਣ ਤੁਸੀਂ ਦੇਖੋ ਇੱਥੇ ਜਦੋਂ ਪੰਜਾਬ ਚ ਕਿੰਨੀ ਪੰਜਾਬੀ ਬੋਲਦੇ ਸਾਂ ਫਟਾਫਟ, ਹੁਣ ਆਪਣੀ ਪੰਜਾਬੀ ਚ ਕਿੰਨੀ ਅੰਗਰੇਜ਼ੀ ਬੋਲਦੇ ਹਾਂ, ਕਿਉਂਕਿ ਜਦੋਂ ਜਿਹੜੀ ਭਾਸ਼ਾ ਜਿਹੜੀ ਬੋਲੀ ਬੋਲਣ ਵਿੱਚ ਘੱਟ ਹੋ ਜਾਏ ਉਹ ਸਮਝ ਹੋਣ ਦੇ ਬਾਵਜੂਦ ਵੀ ਖਤਮ ਹੋ ਜਾਂਦੀ। ਪਰਸ਼ੀਅਨ ਵਿੱਚ ਪੜ੍ਹਾਉਂਦਿਆਂ ਉਰਦੂ ਸ਼ੁਰੂਆਤ ਹੈ ਤਾਂ ਉਰਦੂ ਚ ਜਿਹੜੀ ਲਿਪੀ ਉਹ ਪਰਸ਼ੀਅਨ ਦੀ, ਉਹਦੇ ਵਿੱਚ ਇੱਕ ਦੋ ਸਤਰਾਂ ਸਨ, ਇੱਕ ਸੀ ਬੇਅਦਬ ਬੇਨਸੀਬ, ਬੇਅਦਬ ਬੇਨਸੀਬ, ਬਾ ਅਦਬ ਬਾ ਨਸੀਬ। ਜਿਹੜੇ ਉਰਦੂ ਪੜ੍ਹੇ ਆ ਬਜ਼ੁਰਗ ਉਹਨਾਂ ਨੂੰ ਪਤਾ ਹੋਣਾ, ਚਲੋ ਆਪ ਪੰਜਾਬੀ ਚ ਕਰਨੇ ਆ ਜੀ, ਬੱਬੇ ਦੇ ਉੱਤੇ ਲਾ ਲਾ ਦਿੱਤੀ ਬੇ, ਉਂਝ ਵੈਸੇ ਅਲਫ ਬੇ ਪਰਸ਼ੀਅਨ ਦਾ ਦੂਜਾ ਉਰਦੂ ਦਾ ਜਿਹੜਾ ਹਰੂਫ ਹੈ ਹਰਫ ਹੈ ਉਹ ਬੇ ਹੈ, ਬੇ ਦਾ ਅਰਥ ਰਹਿਤ ਵੀ ਆਉਂਦਾ ਹੈ। ਯਾਦ ਰੱਖਿਓ ਜਿਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਅੱਜ ਵੀ ਬੈਠੇ ਸਨ ਤੇ ਗੱਲ ਚੱਲ ਰਹੀ ਸੀ, ਗੁਰਮੁਖੀ ਮੈਨੂੰ ਖੁਸ਼ੀ ਹੈ ਕਿ ਜਿੰਨੇ ਵੀ ਅਸਥਾਨ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਸਭ ਤੋਂ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ ਪਨੀਰੀ ਤੇ, ਬੱਚਿਆਂ ਤੇ, ਬੱਚੇ ਨਹੀਂ ਪ੍ਰਫੁੱਲਤ ਹੁੰਦੇ। ਤੇ ਮੈਂ ਆਪ ਨੂੰ ਬੇਨਤੀ ਕਰਾਂ ਜਿੰਨੀ ਦੇਰ ਤੱਕ ਬੱਚੇ ਨੂੰ ਗੁਰੂ ਕੋਲ ਬੈਠਣ ਦਾ ਅਦਬ ਹੀ ਨਹੀਂ, ਉਹਦੇ ਅੰਦਰ ਸਿਮਰਨ ਕੁਝ ਕੁ ਦਿਨ, ਜਿੰਨੀ ਦੇਰ ਤੱਕ 13-14 ਸਾਲਾਂ ਦਾ ਉਹ ਧੱਕਿਆਂ ਧੁੱਕਿਆਂ ਸਾਡੇ ਨਾਲ ਆਈ ਜਾਊਗਾ। ਜਿੱਦਣ ਉਹਨੇ 18 ਟੱਪ ਲਿਆ, ਉਹਨੇ ਕਿਹਾ ਕੀ ਲੈ ਜਾ ਕੇ ਕਰਨਾ ਜੀ। ਜੇ ਉਹਦਾ ਇਸ਼ਕ ਗੁਰੂ ਨਾਲ ਪੈਦਾ ਹੋ ਗਿਆ ਨਾ ਪਿਆਰੇ, ਤੁਸੀਂ ਨਾਮ ਹੀ ਕਹੋ, ਇਸ਼ਕ ਵਾਲਿਆਂ ਨੂੰ ਆਪਣੇ ਆਪ ਹੀ ਗੁਰੂ ਖਿੱਚ ਲਿਆਉਂਦਾ, ਇਸ਼ਕ ਪੈਦਾ ਹੋਵੇ। ਮੈਨੂੰ ਯਾਦ ਹੈ, ਚਲੋ ਮੈਂ ਇੱਥੇ ਬੜੀ ਖੁੱਲੀ ਜੀ ਗੱਲ ਕਰਨਾ, ਮੌਲਵੀ ਨਮਾਜ਼ ਪੜ੍ਹ ਰਿਹਾ ਸੀ, ਕਿਹਾ ਜਾਂਦਾ ਮਜਨੂ ਨਿਕਲਿਆ ਸਾਹਮਣੇ ਇਹਨੂੰ ਬੇਨਤੀ ਨੂੰ, ਹਾਲਾਂਕਿ ਭਾਈ ਗੁਰਦਾਸ ਸਾਹਿਬ ਨੇ ਸ਼ਬਦ ਵਰਤੇ ਨੇ ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂ ਦੇਖ ਲਵਾਣਾ। ਉਹ ਨਮਾਜ਼ ਪੜ੍ਹ ਰਿਹਾ, ਉਹ ਅੱਗੋਂ ਨਿਕਲਿਆ, ਸ਼ਦਾਈ ਕੱਪੜੇ ਪਾਟੇ ਹੋਏ, ਵਾਲ ਖਿਲਰੇ ਹੋਏ, ਉਹਨੇ ਨਮਾਜ਼ ਤਾਂ ਪੜ੍ਹ ਲਈ, ਉਹਨੇ ਪਕੜ ਕੇ ਕਿਹਾ ਨੂੰ ਸਜ਼ਾ ਦਿਓ, ਮੇਰੀ ਨਮਾਜ਼ ਕਜ਼ਾ ਹੋ ਗਈ, ਤੂੰ ਨਮਾਜ਼ ਦੀ ਬੇਅਦਬੀ ਕੀਤੀ। ਉਹ ਕਹਿੰਦਾ ਕੀ ਹੋਇਆ? ਕਹਿੰਦਾ ਮੈਂ ਅੱਲਾ ਨਾਲ ਗੱਲਾਂ ਕਰ ਰਿਹਾ, ਅੱਲਾ ਦੀ ਨਮਾਜ਼ ਪੜ੍ਹ ਰਿਹਾ, ਤੂੰ ਅੱਗੋਂ ਨਿਕਲ ਗਿਆ। ਉਹਨੇ ਹੱਸ ਕੇ ਕਿਹਾ ਹੋਏ ਤੂੰ ਨਮਾਜ਼ ਨਹੀਂ ਸੀ ਪੜ੍ਹਦਾ, ਮੈਂ ਤਾਂ ਲੈਲੀ ਦੇ ਪਿਆਰ ਚ ਇੰਨਾ ਕੁ ਮਸ ਆ, ਤੂੰ ਤਾਂ ਮੈਨੂੰ ਦਿਸਿਆ ਹੀ ਕੋਈ ਨੀ, ਤੂੰ ਕਿੱਥੇ ਬੈਠਾ? ਇਹਦਾ ਮਤਲਬ ਜੇ ਮੈਂ ਤੈਨੂੰ ਦਿਸ ਪਿਆ, ਤੂੰ ਰੱਬ ਨੂੰ ਨਹੀਂ ਸੀ ਦੇਖ ਰਿਹਾ। ਮੇਰੀ ਬੇਨਤੀ ਸਮਝ ਗਏ ਨਾ ਜੀ? ਮੈਂ ਫਿਰ ਬੇਨਤੀ ਕਰਾਂਗਾ, ਜਿਹੜੀ ਐੜਾ ਅੱਖਰ ਹੈ ਨਾ ਜੀ ਗੁਰੂ ਗ੍ਰੰਥ ਸਾਹਿਬ ਚ, ਇਹ ਕਈ ਥਾਵਾਂ ਤੇ ਦੇਵਨਾਗਰੀ ਤੋਂ ਬੜਾ ਵੱਖਰਾ। ਉਂਝ ਅਸੀਂ ਹਿੰਦੀ ਚ ਪੜ੍ਹਦੇ ਹਾਂ ਸਥਿਰ ਸਥਿਰ, ਹੈ ਨਾ, ਜਿਹੜੇ ਹਿੰਦੀ ਪੜ੍ਹੇ ਆ ਸਥਿਰ ਦਰ ਤੇ ਟਿਕਿਆ ਹੋਇਆ, ਤੇ ਜੇ ਉੱਥੇ ਆ ਅੱਗੇ ਲਾ ਦਿਓ ਅਸਥਿਰ, ਇਹਦਾ ਅਰਥ ਜਿਹੜਾ ਥਿਰ ਨਹੀਂ, ਪਰ ਗੁਰਬਾਣੀ ਦੀ ਵਿਰਾਖਣਤਾ ਇੱਥੇ ਐੜਾ ਲੱਗ ਜਾਏ ਤੇ ਅਰਥ ਬਦਲ ਜਾਏ, ਅਸਥਿਰ ਰਹੋ ਡੋਲੋ ਮਤ ਕਬ ਹੂੰ, ਇੱਥੇ ਸਥਿਰ ਦੇ ਐੜਾ ਅਗੇਤਰ ਲਾ ਦਿੱਤਾ, ਉਹ ਐੜਾ ਜਿਹੜਾ ਪੋਜ਼ਿਟਿਵ ਅਰਥ ਕਰਦਾ ਪਿਆ। ਮੈਂ ਆਪ ਨੂੰ ਬੇਨਤੀ ਕਰਾਂਗਾ, ਬੇਅਦਬ ਇਹਦਾ ਅਰਥ ਜਿਹਦੇ ਕੋਲ ਅਦਬ ਨਹੀਂ, ਅਦਬ ਦਾ ਅਰਥ ਸਤਿਕਾਰ, ਤੇ ਬੇ ਲੱਗ ਗਿਆ ਨੈਗੇਟਿਵ ਹੋ ਗਿਆ, ਜਿਹਦੇ ਕੋਲ ਜਿਹਨੂੰ ਇੱਕ ਪਾਠ ਕਰਨੇ ਆ ਬੇਗਮਪੁਰਾ ਸ਼ਹਿਰ ਕੋਲੋਂ, ਗਮ ਦਰ ਤੇ ਚਿੰਤਾ ਬੇ ਅੱਗੇ ਲੱਗ ਗਿਆ ਦਾ ਅਰਥ ਜਿੱਥੇ ਚਿੰਤਾ ਕੋਈ ਨੀ। ਉਹ ਕਹਿੰਦੇ ਬੇਅਦਬ ਪੈਰ ਪੈਣਾ, ਜਿਹੜਾ ਬੇਅਦਬ ਹੈ ਜਿਹਨੂੰ ਅਦਬ ਕੋਈ ਨੀ, ਬੇਨਸੀਬ ਨਸੀਬ ਦਰ ਤੇ ਕਿਸਮਤ ਜਿਹਨੂੰ ਬਦ ਕਿਸਮਤ ਕਹਿੰਦੇ ਆ, ਜਿਹੜਾ ਬੰਦਾ ਆਪਣੇ ਬਜ਼ੁਰਗ ਦਾ ਅਦਬ ਨਹੀਂ ਕਰਦਾ, ਸਮਝੋ ਬਦ ਕਿਸਮਤ, ਉਹਦੀ ਕਿਸਮਤ ਹੀ ਚੰਗੀ ਨਹੀਂ। ਬੇਅਦਬ ਬੇਨਸੀਬ, ਅੱਗੇ ਹੈ ਬਾ ਅਦਬ, ਬਾਦਰ ਤੇ ਸਹਿਤ, ਜਿਹੜਾ ਅਦਬ ਸਹਿਤ ਹੈ, ਮੈਂ ਉਹ ਲਿਖਦਾ ਹੈ ਬਾ ਨਸੀਬ, ਬਾ ਨਸੀਬ ਦਾ ਕਿਸਮਤ ਵਾਲਾ ਹੈ ਜਿਹੜਾ ਬਾ ਅਦਬ ਹੈ, ਬਦ ਕਿਸਮਤ ਹੈ ਜਿਹੜਾ ਬੇਅਦਬ ਹੈ। ਮੈਂ ਆਪ ਨੂੰ ਥੋੜੀ ਜਿਹੀ ਬੇਨਤੀ ਜਿਹੜੀ ਕਰਨ ਲੱਗਾ, ਵਿਸ਼ੇ ਤੋਂ ਥੋੜਾ ਨਿਕਲਿਆ, ਗੱਲ ਚੱਲ ਰਹੀ ਹੈ ਭਾਉ ਦੀ, ਪਹਿਲਾਂ ਆਪਾਂ ਭਰਮ ਦੀ ਗੱਲ ਕੀਤੀ, ਭਾਉ ਦੀ ਹੱਥ ਅੱਗੇ ਨਿਕਲ ਗਿਆ ਸੀ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ। ਦੂਜੇ ਦਿਨ ਜਦੋਂ ਆਏ ਤੇ ਆਪਣਾ ਹੱਥ ਲਪੇਟ ਕੇ ਆਪਣੀ ਬਾਂਹ ਸਤਿਗੁਰਾਂ ਨੇ ਗਲੇ ਵਿੱਚ ਪਾਈ ਹੋਈ, ਗੁਰੂ ਬਾਬਾ ਅਮਰਦਾਸ ਜੀ ਪੁੱਛਿਆ ਕੀ ਹੋਇਆ? ਕਹਿਣ ਲੱਗੇ ਮਹਾਰਾਜ ਨੂੰ ਸੱਟ ਵੱਜ ਗਈ। ਕਾਹਦੀ ਸੱਟ ਵੱਜੀ? ਕਹਿੰਦੇ ਨੇ ਗੁਰੂ ਕੀ ਬੇਅਦਬੀ ਦੀ। ਤੇ ਡਾਕੂ ਵੱਡਾ ਭੈ ਵੀ ਜੀ ਦੈਵੀ ਭੈ, ਗੁਰੂ ਅੰਗਦ ਸਾਹਿਬ ਤੇ ਨਹੀਂ ਕਿਹਾ ਵੀ ਤੁਸੀਂ ਮੇਰੇ ਤੋਂ ਅੱਗੇ ਨਾ ਨਿਕਲੋ, ਆਪਣੇ ਮਨ ਚ ਹੀ ਆ ਗਿਆ। ਗੁਰਮੁਖੋ, ਉਸ ਵਕਤ ਬਾਬਾ ਅਮਰਦਾਸ ਜੀ ਨੇ ਕਿਹਾ ਸਤਿਗੁਰੂ ਜੀ ਕੱਲ ਸ਼ਾਮ ਨੂੰ ਤੁਰਦਿਆਂ ਮੇਰਾ ਹੱਥ ਆਪ ਜੀ ਦੇ ਪਵਿੱਤਰ ਕਰ ਕਮਲਾਂ ਤੋਂ, ਵੇਖੋ ਸ਼ਬਦ, ਮੇਰਾ ਹੱਥ ਆਪ ਜੀ ਦੇ ਪਵਿੱਤਰ ਕਰ ਕਮਲ ਹੱਥਾਂ ਤੋਂ ਅੱਗੇ ਨਿਕਲ ਗਿਆ। ਅੱਜ ਤਨ ਅੱਗੇ ਨਿਕਲਦਾ ਪਿਆ, ਕੱਲ ਨੂੰ ਮਨ ਦੇ ਫੁਰਨੇ ਅੱਗੇ ਨਿਕਲਣਗੇ, ਮੈਂ ਇਸ ਕਰਕੇ ਹੱਥ ਦੀ ਵਰਤੋਂ ਛੱਡ ਦਿੱਤੀ। ਮੈਂ ਸਿਰ ਵਿੱਚ ਸਾਖੀ ਤਾਂ ਕਹਿ ਰਿਹਾ, ਗੁਰਮੁਖੋ ਜਿਹੜਾ ਦੈਵੀ ਭੈ ਹੈ, ਆਪ ਜੀ ਦੇਖਿਓ ਜਿੱਥੇ ਭੈ ਹੋਵੇਗਾ ਗੁਰੂ ਦਾ, ਉੱਥੇ ਪ੍ਰੇਮ ਜਨਮ ਲੈਂਦਾ। ਮੈਂ ਆਪ ਜੀ ਨੂੰ ਕਿਹਾ ਭਾਓ ਜਿਹੜਾ ਨਿਰਮਲ ਭਾਓ, ਉਹ ਬੀਜ ਹੈ, ਜੇ ਇਹ ਬੀਜ ਪੈਦਾ ਹੋ ਜਾਏਗਾ ਇਹਨੂੰ ਫਲ ਫਿਰ ਡਰਦਾ ਨਹੀਂ ਲੱਗਦਾ, ਇਹਨੂੰ ਜਿਹੜਾ ਫਲ ਲੱਗਦਾ ਉਹ ਪ੍ਰੇਮ ਦਾ ਲੱਗਦਾ। ਨੱਚਣ ਕੁੱਦਣ ਮਨ ਕਾ ਚਾਹੋ, ਨਾਨਕ ਜਿਨ ਮਨ ਭਾਓ, ਜਿਨ ਮਨ ਭਾਓ, ਇੱਥੇ ਭਾਓ ਦਾ ਅਰਥ ਦੁਨਿਆਵੀ ਭਾਓ ਨਹੀਂ, ਇੱਥੇ ਭਾਓ ਦਾ ਅਰਥ ਹੈ ਨਿਰਮਲ ਭਾਓ, ਵਾਹਿਗੁਰੂ ਜੀ ਦਾ ਭੈ। ਨੱਚਣ ਕੁੱਦਣ ਮਨ ਕਾ ਚਾਹੋ, ਨਾਨਕ ਜਿਨ ਮਨ ਭਾਓ, ਤਿੰਨਾ ਮਨ ਭਾਓ। ਮਹਾਰਾਜ ਕਹਿੰਦੇ ਨੇ ਦੁਨੀਆਂ ਦਾ ਭੈ ਖਤਮ ਹੋ ਜਾਏਗਾ। ਅਗਲਾ ਬਚਨ, ਦੁੱਖ ਭਰਮ ਭਾਓ ਜਾਏ, ਤੇ ਮਹਾਰਾਜ ਇਹ ਖਤਮ ਕਿਵੇਂ ਹੋਣਗੇ? ਕਹਿੰਦੇ ਸਭ ਤੋਂ ਪਹਿਲੀ ਗੱਲ ਤਿੰਨਾਂ ਨੂੰ ਖਤਮ ਕਰਨਾ, ਆਪਣੀ ਸਿਆਣਪ ਛੱਡ ਦੇ, ਤਾਂ ਜੋ ਸਿਆਣਪ ਸੁਰਜਨੋ ਭਲੇ ਪੁਰਖੋ, ਸਿਆਣਪ ਹੁਣ ਇੱਕ ਪਾਸੇ, ਐਸੀ ਮਤ ਦੀ ਜੇ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ, ਹਨਾ, ਇਹ ਵੀ ਤਾਂ ਸਿਆਣਪ ਹੈ ਨਾ। ਨਹੀਂ, ਉਹ ਸਿਆਣਪ ਜਦੋਂ ਇਨਸਾਨ ਬਹੁਤ ਪੜ੍ਹ ਜਾਂਦਾ ਜੀ, ਪੜ੍ਹਨਾ ਚਾਹੀਦਾ, ਤਰਕ ਵਿੱਚ ਪੈ ਜਾਂਦਾ। ਤਰਕ ਵੀ ਹੈ ਜੀ ਗੁਰਬਾਣੀ ਚ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਕਤ ਤਰਕ ਹੈ ਨਾ ਜੀ ਉਹਦੇ ਚ। ਪਰ ਜਦੋਂ ਇਨਸਾਨ ਬਹੁਤ ਜ਼ਿਆਦਾ ਆਪਣੀ ਅਕਲ ਨੂੰ ਸਾਹਮਣੇ ਰੱਖੇ, ਇੱਥੇ ਸ਼ਬਦ ਸੀ ਵਾਹਿਗੁਰੂ ਜੀ ਮੈਨੂੰ ਉਹ ਮਤ ਦਰਜ ਵੀ ਅਕਲ ਹੈ, ਉਹ ਅਕਲ ਦਿਓ, ਉਹ ਸੋਝੀ ਦਿਓ ਜਿਹਦੇ ਨਾਲ ਅੱਠੇ ਪੈਰ ਮੈਂ ਤੇਰਾ ਸਿਮਰਨ ਹੀ ਕਰਦਾ। ਮਹਾਰਾਜ ਨੇ ਪਹਿਲੀ ਪੌੜੀ ਚ ਸ਼ਬਦ ਵਰਤੇ। ਸਿਆਣਪ ਨਾਲ ਲੋਕ ਪ੍ਰਭਾਵਿਤ ਹੁੰਦੇ ਨੇ, ਸਿਆਣੇ ਲੋਕ ਸਲਾਹ ਕਰ ਹੁੰਦੇ ਨੇ, ਸਿਆਣੇ ਲੋਕ ਬਹੁਤ ਕੁਝ ਸਮਾਜ ਕਰਦੇ ਆ, ਪਰ ਪਰਮਾਰਥ ਵਿੱਚ ਨਾ ਸਿਆਣਪ ਚੱਲਦੀ ਨਾ ਚਤੁਰਾਈ ਚੱਲਦੀ। ਸਹਿਜ ਸਿਆਣਪਾਂ ਲੱਖ ਹੋ ਹੈ, ਇੱਕ ਨਹੀਂ ਹਜ਼ਾਰਾਂ ਲੱਖਾਂ ਸਿਆਣਪਾਂ ਹੋਣ, ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਇੱਕ ਵੀ ਨਹੀਂ ਚੱਲਦੀ। ਆਪਣੀ ਉਸ ਸਿਆਣਪ ਨੂੰ ਛੱਡ ਦੇ। ਫਿਰ ਮੇਰੀ ਬੇਨਤੀ ਹੈ ਕਿ ਸੁਗੜ ਸੁਜਾਨ ਹੋਣਾ ਬੰਦਗੀ ਵਿੱਚ ਇਹਦੀ ਵੱਖਰੀ ਬਾਤ ਹੈ, ਜਿਹੜੀ ਤੂੰ ਇਹ ਸਿਆਣਪ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਜਿਹੜੇ ਗੁਰੂ ਜੀ ਨੂੰ ਚੇਤੇ ਕਰਨ ਦੀ ਥਾਂ, ਇਹ ਕਿਵੇਂ ਹੋ ਸਕਦਾ ਜੀ, ਇਹ ਕਿਸ ਤਰ੍ਹਾਂ ਹੋ ਸਕਦਾ ਜੀ। ਮੈਂ ਆਪ ਨੂੰ ਜਿਹੜੀ ਬੇਨਤੀ ਕਰ ਲਗਾ ਕਿ ਜਿੰਨੀ ਬੰਦਾ ਆਪਣੀ ਅਕਲ ਵਰਤਦਾ ਨਾ, ਆਪਣੀ ਅਕਲ ਦਾ ਅਰਥ ਕਿ ਜੋ ਮੈਨੂੰ ਪਤਾ, ਆਪਣੇ ਗਿਆਨ ਨਾਲ ਕਿਉਂ ਗੁਰਬਾਣੀ ਦੀ ਵਿਆਖਿਆ ਕਰਨੀ। ਅੱਜ ਖਿਮਾ ਕਰਿਓ, ਤਕਰੀਬਨ ਹਰ ਬੰਦੇ ਦੀ ਅਕਲ ਵਿਆਖਿਆ ਵਿੱਚ ਗੁਲਾਮ ਹੋਈ ਬੈਠੀ ਹੈ, ਕਿਸੇ ਨਾ ਕਿਸੇ ਬੰਦੇ ਦੇ ਸਿਧਾਂਤ ਨੂੰ ਲੈ ਕੇ ਸਿਧਾਂਤ ਪ੍ਰਚਾਰ ਰਿਹਾ, ਪਰ ਬਾਣੀ ਦੀਆਂ ਤੁਕਾਂ ਵਰਤ ਕੇ। ਗੱਲ ਫਿਰ ਦੁਬਾਰਾ ਸਮਝਿਓ, ਵਿਚਾਰ ਕਿਸੇ ਦੇ ਨੇ, ਕੋਈ ਨਾਸਤਿਕਤਾ ਦੀ ਗੱਲ ਕਰ ਰਿਹਾ ਪ੍ਰਮਾਣ ਦੂਜੇ ਦੂਜੇ ਦੇ ਕੇ। ਤੇ ਜੇ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬਾਣੀ ਦਾ ਜਿਹੜਾ ਪਾਠ ਕਰਨੇ ਆ ਜਪ, ਇਹ ਤਾਂ ਸ਼ੁਰੂ ਹੀ ਜੀ ਤਰਕ ਤੋਂ ਥੋੜਾ ਹੋਈ ਹੈ। ਅੱਗੇ ਜ਼ਰੂਰ ਹੁੰਦਾ ਸੋਚਿਆ ਸੋਚਣਾ ਹੋ ਵੀ ਜੇ ਸੋਚੀ ਲਖਵਾਰ। ਸ਼ੁਰੂਆਤ ਕੀ ਹੈ ਜੀ? ਸ਼ੁਰੂਆਤ ਹੈ ਬਲਾਇੰਡ ਫੇਥ। ਕੋਈ ਤਰਕ ਨਹੀਂ ਦਿੱਤਾ ਵੀ ਸਿੱਧ ਕਰੋ ਰੱਬ ਕਿਵੇਂ ਸੱਚਾ ਹੈ, ਕੋਈ ਤਰਕ ਨਹੀਂ ਦਿੱਤਾ ਜਦੋਂ ਸਮਾਂ ਨਹੀਂ ਸੀ ਟਾਈਮ ਤੋਂ ਪਹਿਲਾਂ ਰੱਬ ਕਿਵੇਂ ਸੱਚਾ ਹੈ। ਤਰਕ ਦਿਓ ਵੀ ਆਉਣ ਵਾਲੇ ਸਮੇਂ ਚ ਰੱਬ ਕਿਵੇਂ ਸੱਚਾ ਰਹੇਗਾ। ਇੱਕੋ ਗੱਲ ਕਹੀ, ਤੂੰ ਸੱਤ ਬਚਨ ਕਰਕੇ ਮਨ ਸਿਆਣਪ ਨੂੰ ਛੱਡ ਦੇ, ਬਸ ਇਹ ਗੱਲ ਮੰਨ ਲੈ। ਆਦ ਸੱਚ, ਜੁਗਾਦ ਸੱਚ, ਖੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਮਹਾਰਾਜ ਆਹ ਬਚਨ ਨਹੀਂ ਪੜ੍ਹਦੇ, ਸਿਆਣਪ ਛੱਡਣ ਲਈ ਕਹਿ ਰਹੇ ਆ। ਜਦੋਂ ਪ੍ਰਸ਼ਨ ਕੀਤਾ, ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉਂ ਚੱਲ ਲੈ ਗੁਰ ਚਾਲੀ, ਕਿਵੇਂ ਗੁਰੂ ਜੀ ਤੁਹਾਡੇ ਰਸਤੇ ਤੇ ਕਿਵੇਂ ਤੁਰੀਏ। ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਨ। ਪਾਲੀ ਮਹਾਰਾਜ ਕਹਿੰਦੇ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮੰਨੋ, ਜੋ ਗੁਰੂ ਜੀ ਕਹਿੰਦੇ ਨੇ ਉਹਨੂੰ ਭਲਾ ਕਰਕੇ ਮੰਨ ਲੈ ਪਿਆਰਿਓ, ਇਹ ਹੈ ਸਿਆਣਪ ਛੱਡਣੀ। ਜੋ ਗੁਰ ਕਹੇ ਸੋਈ ਭਲ ਮੰਨੋ, ਹਰ ਹਰ ਕਥਾ ਨਿਰਾਲੀ। ਮੈਂ ਫਿਰ ਬੇਨਤੀ ਕਰਾਂਗਾ, ਸਿਆਣਪ ਚ ਜਮਦੂਤ ਘੇਰਦਾ, ਸਿਆਣਪ ਛੱਡ ਕੇ ਗੁਰੂ ਜਪ ਲਈਏ ਤੇ ਜਮਦਾ ਭੈ ਵੀ ਚਲਾ ਜਾਂਦਾ। ਬਹੁਤ ਸਿਆਣਪ ਜਮਕਾ, ਉਹ ਮਹਾਰਾਜ ਨੇ ਲਿਖ ਦਿੱਤਾ ਬਾਣੀ ਚ, ਬਹੁਤ ਸਿਆਣਪ ਜਮਕਾ ਪਾਉਗਾ ਪੈ। ਇੱਕ ਬਚਨ ਹੁੰਦਾ ਗੁਰਮਤ ਸਾਚੀ, ਗੁਰੂ ਦੀ ਮਤ ਮੰਨ ਲੈਗਾ ਤੇ ਸੱਚ ਗਏ ਖੁਜਤ ਦੂਰ। ਸੁਣਿਓ ਧਿਆਨ ਨਾਲ, ਜਿੰਨੀਆਂ ਖੁਜਤਾਂ ਕਰੇਗਾ ਓਨਾ ਦੂਰ ਹੋ ਜਾਏਗਾ। ਬਹੁਤ ਸਿਆਣਪ ਲੱਗੇ ਧੂਰ, ਇੱਕ ਧੂਰ ਦਰ ਤੇ ਚਰਨ ਧੂੜ, ਇੱਥੇ ਧੂਰ ਦਰ ਤੇ ਮੈਲੀ ਮਿੱਟੀ, ਜਿੰਨੀਆਂ ਖੁਜਤਾਂ ਕਰੇਗਾ ਤੇਰੀ ਸੁਰਤ ਮੈਲੀ ਹੋ ਜਾਏਗੀ। ਗੁਰੂ ਸਾਹਿਬ ਕਹਿੰਦੇ ਆ ਕਿ ਤਜੋ ਸਿਆਣਪ ਸੁਰਜਨੋ, ਇੱਥੇ ਸੁਰਜਨੋ ਕਿਹਾ, ਇਹਦਾ ਮਤਲਬ ਸਿਆਣਾ ਵੀ ਪੜ੍ਹਿਆ ਲਿਖਾ ਹੁੰਦਾ। ਮੈਂ ਇੱਕ ਦਿਨ ਕਿਹਾ ਸੀ ਨੁਕਤਾ ਚੀਨੀ ਸਿਆਣੇ ਬੰਦੇ ਕਰਦੇ ਆ, ਨਿੰਦਿਆ ਮੂਰਖ ਤੋਂ ਮੂਰਖ ਵੀ ਕਰ ਲੈਂਦਾ। ਅਸੀਂ ਨਿੰਦਿਆ ਨੂੰ ਨੁਕਤਾ ਚੀਨੀ ਨਾਲ ਰਲਾ ਦਿੱਤਾ। ਨਹੀਂ ਨਹੀਂ, ਨੁਕਤਾ ਚੀਨ ਤਾਂ ਕਦੀ ਕੋਈ ਟਾਵਾਂ ਟਾਵਾਂ ਹੁੰਦਾ, ਨੁਕਤਾ ਨੁਕਤਾ ਦਰਦ ਇਹ ਵੀ ਫਾਰਸੀ ਚ ਹੁੰਦਾ ਜਿਹਨੂੰ ਆਪਾਂ ਬਿੰਦੀ ਕਹਿੰਦੇ ਹਾਂ। ਨੁਕਤਾ ਦਰਦ ਹੁੰਦਾ, ਚੀਨ ਦਰਦ ਹੁੰਦਾ ਪੜਚੋਲਣਾ। ਮੈਂ ਇੱਕ ਉਦਾਹਰਨ ਦੇਣਾ, ਕਿਸੇ ਬੰਦੇ ਨੇ ਬਹੁਤ ਸੋਹਣੀ ਪੇਂਟਿੰਗ ਬਣਾਈ, ਹੁਣ ਉਸਨੂੰ ਕੋਈ ਸਿਆਣਾ ਬੰਦਾ ਉਹਦੇ ਤੋਂ ਵੱਧ ਅਕਲ ਵਾਲਾ ਦੇਖਣ ਆਇਆ, ਉਹਨੇ ਦੇਖ ਕੇ ਕਿਹਾ ਵੀ ਆਹ ਰੰਗ ਬੜੇ ਠੀਕ ਨੇ, ਪਰ ਨਾਲ ਨਾ ਨਿਸ਼ਾਨ ਲਾ ਦਿੱਤਾ ਗੁਲਾਈ ਚ ਪੈਨ ਲੈ ਕੇ, ਇੱਥੋਂ ਠੀਕ ਕਰ ਲੈ ਬਾਕੀ ਠੀਕ ਹੈ। ਯਾਦ ਰੱਖਿਓ, ਜਿਹਨੂੰ ਸਮਝ ਹੈ, ਹੁਣ ਤੁਹਾਡੇ ਇੱਥੇ ਕੰਮ ਹੁੰਦਾ ਨਾ ਜੀ, ਆ ਘਰ ਬਣਦੇ ਨੇ ਜਦੋਂ ਉਹ ਪੜਚੋਲ ਕਰਨ ਵਾਸਤੇ ਆਉਂਦੇ, ਨਿਸ਼ਾਨੀਆਂ ਲਾ ਜਾਂਦੇ ਨਾ, ਕਹਿੰਦੇ ਤਾਂ ਪਾਸ ਕਰਾਂਗੇ ਆਹ ਠੀਕ ਕਰੋ, ਪਰ ਕਦੀ ਕਿਸੇ ਮੂਰਖ ਨੇ ਕਿਹਾ ਵੀ ਸਾਰਾ ਘਰ ਢਾ ਕੇ ਦੁਬਾਰਾ ਬਣਾਓ। ਯਾਦ ਰੱਖਿਓ, ਨਿੰਦਕ ਘਰ ਢਾਂਦਾ ਹੈ, ਨੁਕਤਾ ਚੀਨ ਇੰਨੀ ਸਮਝ ਰੱਖਦਾ ਉਹ ਇੱਕ ਪੁਆਇੰਟ ਪਕੜ ਕੇ ਕਹਿੰਦਾ ਬਸ ਇੱਥੋਂ ਗਲਤ ਹੈ ਬਾਕੀ ਸਭ ਠੀਕ ਹੈ। ਨੁਕਤਾ ਚੁੰਨੀ ਵਾਸਤੇ ਅਕਲ ਚਾਹੀਦੀ ਹੈ, ਜੇ ਫੋਟੋ ਦੇ ਰੰਗਾਂ ਦਾ ਪਤਾ ਹੋਵੇਗਾ ਤੇ ਨਿਸ਼ਾਨ ਲਾਏਗਾ, ਤੇ ਜਿਹਨੂੰ ਸਮਝ ਕੋਈ ਨੀ ਉਹ ਤਾਂ ਫੋਟੋ ਪਾੜ ਦੂਗਾ। ਮੈਂ ਤਾਂ ਬੇਨਤੀ ਕੀਤੀ ਹੈ ਜੀ, ਸਿਆਣੇ ਬੰਦੇ ਨੁਕਤਾਚੀਨੀ ਕਰਦੇ ਸੁਰਜ ਨੂੰ ਕਿਹਾ ਤਾਂ ਜੋ ਸਿਆਣਪ ਸੁਰਜ ਨੂੰ ਗੁਰ ਕੀ ਮਾਤੂ ਲੇ ਆਨੇ ਭਗਤ ਬਿਨਾ ਪਉ ਡੁੱਬੇ ਸਿਆਣੇ ਇੱਥੋਂ ਤੱਕ ਜੀ ਗੁਰਮੁਖੋ ਭਾਈ ਨੰਦ ਲਾਲ ਸਾਹਿਬ ਜੀ ਵਰਗਾ ਗੁਰਮੁਖ ਵਿਦਵਾਨ ਜਿਹਦੀ ਰਚਨਾ ਨੂੰ ਹਰਿਮੰਦਰ ਸਾਹਿਬ ਪੜਿਆ ਜਾਂਦਾ। ਮੈਂ ਬੇਨਤੀ ਕਰਨਾ ਹੁੰਦਾ ਅੱਜ ਭਾਈ ਸਾਹਿਬ ਸਿਰਫ ਇੱਕ ਸਾਖੀ ਬਣ ਕੇ ਰਹਿ ਗਿਆ, ਕਸੂਰ ਤੁਹਾਡਾ ਨਹੀਂ। ਸਮਾਂ ਇਹੋ ਜਿਹਾ ਬਣ ਗਿਆ ਕੋਈ ਬਿਕਮ ਸ਼ਬਦ ਦੀ ਕਥਾ ਤੁਸੀਂ ਸ਼ੁਰੂ ਕਰ ਲਓ, ਮੇਰਾ ਥੋੜਾ ਜਿਹਾ ਤਜਰਬਾ ਹੋ ਚੁੱਕਾ। ਇਹ ਕਹਿ ਦੇਣਾ ਜੀ ਗੱਲ ਉੱਤੋਂ ਨਿਕਲ ਗਈ, ਕੋਈ ਸਮਝ ਨਹੀਂ ਪਈ। ਭਾਈ ਸਾਹਿਬ ਭਾਈ ਨੰਦ ਲਾਲ ਨੇ ਜਿੰਨੀ ਗੁਰੂ ਸਾਹਿਬ ਨੂੰ ਮੁਹੱਬਤ ਕੀਤੀ, ਜੇ ਕਿਸੇ ਨੇ ਰੱਬ ਨੂੰ ਇਸ਼ਕ ਕਰਨ ਦੀ ਜਾਚ ਸਿੱਖਣੀ ਗੁਰਸਿੱਖੀ ਚ ਭਾਈ ਨੰਦ ਲਾਲ ਸਾਹਿਬ ਨੂੰ ਪੜ੍ਹੋ। ਪੰਜਾਬੀ ਚ ਵੀ ਮਿਲ ਜਾਂਦੇ ਨੇ ਜੀ, ਬੜਾ ਪਾਠ ਭੇਦ ਬਹੁਤ ਹੋ ਚੁੱਕਾ। ਡਾਕਟਰ ਗੰਡਾ ਸਿੰਘ ਨੇ ਸਾਰਾ ਐਡਿਟ ਕੀਤਾ ਹੋਇਆ ਸੀ, ਪਟਿਆਲਾ ਯੂਨੀਵਰਸਿਟੀ ਛਾਪਿਆ। ਤੇ ਦੇਖੋ ਇੱਕ ਅਕਸਰ ਸ਼ੇਰ ਸੁਣਾਉਂਦੇ ਆ, ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤ ਵੇਲੇ ਕੇਸੀ ਇਸ਼ਨਾਨ ਕੀਤਾ ਤੇ ਸਤਿਗੁਰੂ ਦਸਤਾਰ ਸਜਾ ਰਹੇ ਨੇ। ਭਾਈ ਨੰਦ ਲਾਲ ਸਾਹਿਬ ਨੇ ਸਤਿਗੁਰਾਂ ਦੇ ਪਵਿੱਤਰ ਕੇਸਾਂ ਦੀ ਜਦੋਂ ਕੰਘਾ ਕਰ ਰਹੇ ਨੇ, ਇੱਕ ਲਿਟ ਲਿਟ ਸਮਝਦੇ ਨਾ, ਦੋ ਕੇਸ ਮਹਾਰਾਜ ਦੇ ਥੱਲੇ ਲਮਕਦੇ, ਜਦੋਂ ਚੱਟਾਂ ਨਾਲ ਚੁੱਕਣ ਲੱਗੇ, ਵਾਹ ਵਾਹ ਅੰਦਰ ਸ਼ਹਿਰੀ ਆ ਗਈ। ਕਹਿਣ ਲੱਗੇ ਆ ਜਿਹੜੀਆਂ ਦੋ ਕੇਸ ਨੇ ਗੁਰੂ ਗੋਬਿੰਦ ਸਿੰਘ ਦੇ, ਇਹਦੇ ਵਿੱਚ ਦੋ ਜਹਾਨਾਂ ਦਾ ਸੁੱਖ ਬੱਜਾ ਹੋਇਆ ਹੈ। ਦੀਨ ਦੁਨੀਆ ਦਰਕ ਮੰਦੇ ਆ ਪਰੀ ਰੁਕ ਸਾਰੇ ਮਾਂ, ਵਾਹ ਵਾਹ ਪਰੀ ਆਪਾਂ ਸਮਝਦੇ ਨਾ ਪਰੀਆਂ, ਕਹਿੰਦੇ ਨੇ ਉਹ ਪਰੀਆਂ ਦੇ ਚਿਹਰੇ ਕੀ ਕਰਨਗੇ, ਆ ਦੇਖੋ ਮੇਰੇ ਗੁਰੂ ਗੋਬਿੰਦ ਸਿੰਘ ਦੇ ਸਰੂਪ ਦੇ ਸਾਹਮਣੇ ਤੇ ਪਰੀਆਂ ਦੇ ਚਿਹਰੇ ਵੀ ਖੇਚ ਦੇ। ਦੀਨ ਦੁਨੀਆ ਦਰਕ ਮੰਦੇ ਆ ਪੁਰੀ ਰਖ ਸਾਰੇ, ਪੁਰੀ ਨੇ ਪਰੀ ਹੈ, ਆ ਪਰੀ ਰਖ ਸਾਰੇ ਮਾਂ, ਹਰ ਦੋ ਆਲਮ ਕੀਮਤੇ ਯਕ ਤਾਰੇ ਮੂਹੇ ਯਾਰੇ ਮਾਂ, ਮੇਰੇ ਸੋਹਣੇ ਮਾਂ ਦਾ ਅਰਥ ਮੇਰੇ, ਆ ਪੰਜਾਬੀ ਵਾਲਾ ਮਾਂ ਨਹੀਂ, ਇਹ ਪਰਸ਼ੀਅਨ ਹੈ, ਮਾਂ ਮੇਰੇ। ਕਹਿੰਦੇ ਦੀਨ ਤੇ ਦੁਨੀਆਂ ਦੋਨੋਂ, ਇਹਦੇ ਪੰਜਾਬੀ ਚ ਤਰਜਮਾ ਹੈ, ਦੀਨ ਦੁਨੀਆਂ ਦਰਕ ਮੰਦੇ ਆ ਪਰੀ ਰੁਖ ਸਾਰੇ ਮਾਂ, ਹਰ ਦੋ ਆਲਮ ਕੀਮਤੇ, ਦੋ ਆਲਮ ਦੋ ਲੋਕ ਦੋ ਜਹਾਨ, ਕੀਮਤੇ ਸਮਝ ਗਿਆ ਆਪਾਂ ਸ਼ਬਦ ਪੰਜਾਬੀ ਚ ਵਰਤਨੇ, ਹਰ ਦੋ ਆਲਮ ਕੀਮਤੇ ਯਕ, ਯਕ ਦਾ ਅਰਥ ਇੱਕ ਫਾਰਸੀ ਦਾ ਸ਼ਬਦ, ਮੂਹੇ ਦਾ ਅਰਥ ਵਾਲ, ਇੱਕ ਮੂਹੇ ਪੰਜਾਬੀ ਚ ਕਹਿੰਦਾ ਮਰ ਜਾਣਾ ਤੇ ਪਰਸ਼ੀਅਨ ਵਿੱਚ ਮੂਹੇ ਕਿਹਾ ਜਾਂਦਾ ਵਾਲ ਨੂੰ, ਕੇਸ ਨੂੰ। ਗੁਰੂ ਗ੍ਰੰਥ ਸਾਹਿਬ ਚ ਆਉਂਦਾ ਮਮ ਸਰ ਮੂਹੇ ਅਜ਼ਰਾਇਲ ਗ੍ਰਫਤ ਹੈ, ਦੀਨ ਦੁਨੀਆਂ ਦਰਕ ਮੰਦੇ ਆ ਪਰੀ ਰੁਖ ਸਾਰੇ ਮਾਂ, ਹਰ ਦੋ ਆਲਮ ਕੀਮਤੇ ਯਕ ਤਾਰੇ ਮੂਹੇ ਯਾਰੇ ਮਾਂ, ਉਹ ਮੇਰੇ ਯਾਰ ਦੀ ਇੱਕ ਸੁਣੋ, ਇਹਦੇ ਵਿੱਚ ਦੀਨ ਤੇ ਦੁਨੀਆਂ ਦੇ ਦੋਨੋਂ ਸੁੱਖ ਬੱਧੇ ਹੋਏ ਆ। ਏਡਾ ਵੱਡਾ ਮੁਹੱਬਤ, ਇਹ ਕੋਈ ਆਮ ਕਵੀ ਨਹੀਂ, ਦਾਰੂ ਪੀ ਕੇ ਕਵਿਤਾ ਲਿਖਣ ਵਾਲਾ, ਯਾਦ ਰੱਖੇ ਭਾਂਡੇ ਮਾਂਜ ਕੇ ਕਵਿਤਾ ਲਿਖਣ ਵਾਲਾ ਹੈ, ਸਾਰੀ ਸਾਰੀ ਜਾਤ ਜਾ ਕੇ ਗੁਰੂ ਦੀ ਸੇਵਾ ਕਰਨ ਵਾਲੇ। ਪੰਜਾਬੀ ਚ ਦਾ ਤਰਜਮਾ ਜੀ, ਦੀਨ ਤੇ ਦੁਨੀਆਂ ਦੋਵੇਂ ਬੱਧੇ, ਅੰਦਰ ਜ਼ੁਲਮ ਪਿਆਰੇ ਹੋ, ਇੱਕ ਇੱਕ ਵਾਲ ਮਾਹੀ ਦੇ ਉੱਤੋਂ ਮੈਂ ਦੋਨੋਂ ਆਲਮ ਮਾਰੇ ਹੋ। ਮੈਂ ਆਪ ਬੇਨਤੀ ਕਰਾਂਗਾ, ਆ ਸਿਆਣਪ ਸਿਆਣਾ ਹੋ ਕੇ ਮਹਾਰਾਜ ਕਹਿੰਦੇ ਤਜੋ ਸਿਆਣਪ ਸੁਰਜਨੋ, ਭਲੇ ਪੁਰਸ਼ੋ ਸਿਆਣਪ ਛੱਡ ਦਿਓ, ਤੇ ਕੀ ਕਰੀਏ ਜੀ? ਕਹਿਣ ਲੱਗੇ ਸਿਮਰੋ, ਸਿਮਰਨ ਕਰੋ, ਤੁਸੀਂ ਸਿਮਰਨ ਕਰੋ, ਇਹਦਾ ਅਰਥ ਤੁਸੀਂ ਸਿਮਰਨ ਕਰੋ, ਸਿਮਰੋ ਇੱਕ ਹੈ ਸਿਮਰੋ, ਉਹਦਾ ਅਰਥ ਮੈਂ ਕਰ ਰਿਹਾ, ਇਹ ਤੇ ਸਿਮਰੋ ਤੁਸੀਂ ਕਰੋ, ਸੁਰਜਨੋ ਭਲੇ ਪੁਰਸ਼ੋ ਤਜੋ ਸਿਆਣਪ ਸੁਰਜਨੋ ਸਿਮਰੋ, ਹਰ ਹਰ ਰਾਏ ਖਰੀ ਰਾਜੇ ਨੂੰ ਵਾਹਿਗੁਰੂ ਜੀ ਨੂੰ ਸਿਮਰੋ। ਤੇ ਅਗਲੀ ਗੱਲ, ਸਿਮਰਨ ਕਰਕੇ ਬੰਦੇ ਦੀ ਆਸ ਤੇ ਨਾ ਜੀਓ, ਏਕ ਆਸ ਹਰ ਮਨ ਰੱਖੋ, ਇੱਕ ਆਸ ਤੇ ਕਿਸੇ ਕੋਈ ਕੋਈ ਮੰਝ ਨਿਮਾਣੀ, ਇੱਕ ਤੋਂ ਸਗਲ ਦੁਆਰ ਕੋ ਛੱਡ ਕੇ ਗਇਓ ਤੁਹਾਰੋ, ਦੁਆਰ ਬਾਹੇ ਗਏ ਕਿ ਲਾਜਸ ਗੋਬਿੰਦ ਦਾਸ ਤੁਖਾਰ। ਮਹਾਰਾਜ ਕਹਿੰਦੇ ਏਕ ਆਸ ਹਰ ਮਨ ਰੱਖੋ, ਫਿਰ ਕੀ ਹੋਵੇਗਾ ਜੀ? ਮਹਾਰਾਜ ਗਏ ਸਿਆਣਪ ਛੱਡ ਦੇ, ਸਿਮਰਨ ਕਰਿਆ ਕਰ, ਇੱਕ ਤੇ ਆਸ ਰੱਖ ਤੇ ਫਲ ਇਹ ਮਿਲੇਗਾ, ਨਾਨਕ ਦੋਖ ਭਰਮ ਪਹੁੰਚ ਜਾਏ, ਤਿੰਨਾਂ ਤੋਂ ਛੁਟਕਾਰਾ ਹੋ ਜਾਏਗਾ, ਤਿੰਨ ਜ਼ਿੰਦਗੀ ਧਾਰਨ ਕਰ। ਦੇਖੋ ਇੱਕ ਸ਼ਲੋਕ ਹੈ, ਛੇ ਗੱਲਾਂ ਚ ਆ ਗਈਆਂ, ਅੱਗੇ ਫਿਰ 80 ਤੁਕਾਂ ਚ ਨਾ ਇਹਨਾਂ ਛੀਆਂ ਦੀ ਵਿਆਖਿਆ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। प्रोग्राम का यह हिस्सा तुहाडे तक HMP कस्टम कैबिनेट्स के सहयोग नाल पहुंचाया जा रहा है। होर जानकारी ले पॉल सेखू जी नो 403-829-5000 या फिर 403-719-4947 ते संपर्क कर सकते हो। HMP कस्टम कैबिनेट्स लिमिटेड का पता है यूनिट नंबर 11 2316 एवेन्यू नॉर्थ ईस्ट कैलगरी। प्रोग्राम का यह हिस्सा तुहाडे तक सुंदर बिल्डिंग एंड सप्लाईज दे सहयोग नाल पहुंचाया जा रहा है। इना तो किसी भी तरह दे ड्राई वॉल रूफिंग इंसुलेशन दे नाल नाल किसी भी प्रकार दे कस्टम मेटल मिटन साइडिंग दे सामान बारे कोई भी जानकारी लैण लई तुसीं अज ही निर्वैर जौहल जी नूं 403-690-8700 यानी 403-690-8700 या फिर भजन सिंह जौहल जी नूं 403-561-0227 यानी 403-561-0227 ते संपर्क कर सकते हो। सुंदर बिल्डिंग एंड सप्लाईज लिमिटेड दे ऑफिस दा पता है यूनिट नंबर 4612 6th स्ट्रीट नॉर्थ ईस्ट कैलगरी। प्रोग्राम दा ए हिस्सा तुहाडे तक M&R रूफिंग एंड साइटिंग लिमिटेड दे सहयोग नाल पहुंचाया जा रहा है। इना तो किसी भी तरह दी रूफिंग साइडिंग स्टुको सॉफ्ट फेशिया स्मार्ट रिम फ्लैट रूफ अते रेनोवेशन बारे कोई भी जानकारी लैण लई तुसी रंजीत विर्क जी नूं 403-903-0483 यानी 403-903-0483 ते संपर्क कर सकते हो। M&R रूफिंग एंड साइडिंग लिमिटेड। प्रोग्राम दा ए हिस्सा तुहाडे तक कैसडी हे इंजरी लॉ तो तारा कैसडी जी दे सहयोग नाल पहुंचाया जा रहा है। इना तो किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसडी जी नूं 403-777-1099 यानी 403-777-1099 ते संपर्क कर सकते हो। कैसडी हे इंजरी ला दा पता है यूनिट नंबर 1507 14 एवेन्यू साउथ वेस्ट कैलगरी।

ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

ਜਿਹੜਾ ਹਰਿਮੰਦਰ ਸ਼ਬਦ ਹੈ, ਕਈ ਵਾਰੀ ਅਸੀਂ ਗੁਰੇਜ ਕਰਨੇ ਆ ਹਰਿਮੰਦਰ ਕਹਿਣ ਤੋਂ। ਅਧਿਉਨਕ ਵਿਦਵਾਨ ਜਿਹੜੇ ਨੇ ਉਹਨਾਂ ਨੂੰ ਹਰੀ ਵਿੱਚੋਂ ਵਿਸ਼ਨੂੰ ਦਾ ਜ਼ਿਕਰ ਸਮਝਣੇ ਆ ਜਾਂਦਾ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਹਰਿਮੰਦਰ ਸ਼ਬਦ ਤਿੰਨ ਅਰਥਾਂ ਵਿੱਚ ਵਰਤਿਆ ਗਿਆ। ਇੱਕ ਤਾਂ ਹਰਿਮੰਦਰ ਦਾ ਅਰਥ ਹੈ ਇਹ ਸਮੁੱਚਾ ਬ੍ਰਹਿਮੰਡ ਜਿਹੜਾ ਇਹ ਹਰੀ ਕਾ ਮੰਦਰ ਹੈ, ਹਰਿਮੰਦਰ ਇਹੋ ਸੰਸਾਰ ਹੈ। ਦੂਸਰਾ ਹਰਿਮੰਦਰ ਦਾ ਅਰਥ ਹੈ ਜਿਹਨੂੰ ਆਪਾਂ ਪੰਜਾਂ ਤੱਤਾਂ ਦਾ ਇਹ ਚੋਲਾ ਕਹਿ ਰਹੇ ਹਾਂ। ਸੱਚ ਇਹ ਵੇ ਇਹ ਪੰਜਾਂ ਤੱਤਾਂ ਦਾ ਜੋ ਚੋਲਾ ਹੈ ਇਹ ਵੀ ਹਰਿਮੰਦਰ ਹੈ। ਗੁਰੂ ਸਾਹਿਬ ਜੀ ਨੇ ਫਰਮਾਇਆ ਹਰਿਮੰਦਰ ਇਹੋ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ ਬ੍ਰਹਿਮੰਡ। ਮੈਂ ਸ਼ਬਦ ਵਰਤਾਂਗਾ, ਕੱਲਾ ਮੈਂ ਇਹ ਪਲੈਨਟ ਨਹੀਂ ਕਿਹਾ, ਪੂਰਾ ਬ੍ਰਹਿਮੰਡ ਜਿਹੜਾ ਹੈ, ਕਿੰਨੀਆਂ ਧਰਤੀਆਂ, ਕਿੰਨੇ ਆਕਾਸ਼, ਕਿੰਨੇ ਸੂਰਜ, ਇੱਕ ਤਾਂ ਇਹ ਸਾਰਾ ਹਰਿਮੰਦਰ ਹੈ। ਦੂਸਰਾ ਹਜ਼ੂਰ ਨੇ ਫਰਮਾਇਆ ਆ ਪੰਜਾਂ ਤੱਤਾਂ ਦਾ ਸਰੀਰ ਵੀ ਪਰਮਾਤਮਾ ਦਾ ਮੰਦਰ ਹੈ, ਹਰਿਮੰਦਰ ਹੈ। ਤੀਸਰਾ ਗੁਰੂ ਗ੍ਰੰਥ ਸਾਹਿਬ ਵਿੱਚ ਹਰਿਮੰਦਰ ਸ਼ਬਦ ਆਪਾਂ ਦਰਬਾਰ ਸਾਹਿਬ ਮੈਂ ਵਰਤ ਰਹੇ ਹਾਂ, ਉਸ ਲਈ ਵਰਤਿਆ ਗਿਆ। ਖਾਸ ਕਰਕੇ ਭਾਈ ਕਾਨ ਸਿੰਘ ਨਾਭਾ ਜੀ ਨੇ ਅਰਥ ਕੀਤੇ ਨੇ ਇਸਦੇ ਕਿ ਹਰ ਜਪੇ ਹਰਿਮੰਦਰ ਸਾਜਿਆ, ਸੰਤ ਭਗਤ ਗੁਣ ਗਾਵੇ ਰਾਮ। ਉਹਦੇ ਅਰਥ ਕੀਤੇ ਨੇ ਉਹ ਹਰਿਮੰਦਰ ਜਿੱਥੇ ਅੱਠੇ ਪੈਰ ਮੈਂ ਸ਼ਬਦ ਵਰਤਾਂਗਾ, ਇੱਕ ਤਾਂ ਅੰਮ੍ਰਿਤ ਵੇਲੇ ਤੋਂ ਲੈ ਕੇ ਮਹਾਰਾਜ ਦੀ ਸੇਵਾ ਤੱਕ ਲਗਾਤਾਰ ਸ਼ਬਦ ਕੀਰਤਨ ਹੁੰਦਾ। ਕਹਿੰਦੇ ਨੇ ਸਤਿਗੁਰਾਂ ਨੇ ਇਹ ਹਰਿਮੰਦਰ ਇਸ ਕਰਕੇ ਸਾਜਿਆ ਹੈ, ਇੱਥੇ ਪਰਮਾਤਮਾ ਦੀ ਇਬਾਦਤ ਵਾਲੇ ਸੰਤ ਜਨ, ਭਗਤ ਜਨ, ਗੁਰਮੁਖ ਜਨ, ਪਰਮੇਸ਼ਵਰ ਵਿੱਚ ਭਿੱਜੀਆਂ ਹੋਈਆਂ ਰੂਹਾਂ ਜਿਹੜੀਆਂ ਨੇ ਉਹ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਣ। ਹਰ ਜਪੇ ਹਰਿਮੰਦਰ ਸਾਜਿਆ, ਸੰਤ ਭਗਤ ਗੁਣ ਗਾਵੇ ਰਾਮ। ਮੈਂ ਅਰਜ਼ ਕਰਾਂ ਉਹਨਾਂ ਸਭ ਤੋਂ ਪਹਿਲੀ ਕਿਰਪਾ ਕੀਤੀ ਕਿ ਹਰਿਮੰਦਰ ਸਾਹਿਬ ਦੀ ਉਸਾਰੀ ਆਪਣੇ ਹੱਥੀ ਕਰਾਈ। ਦੂਸਰਾ ਹਰਿਮੰਦਰ ਸਾਹਿਬ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਪੋਥੀਆਂ ਰੂਪ ਸੀ ਜੀ, ਉਹਨਾਂ ਨੂੰ ਸਾਰੀਆਂ ਨੂੰ ਇੱਕ ਥਾਂ ਤੇ ਇਕੱਤਰ ਕਰਕੇ ਗ੍ਰੰਥ ਦਾ ਰੂਪ ਦੇ ਦਿੱਤਾ। ਮੈਨੂੰ ਪਤਾ ਹੈ ਪੁਰਾਤਨ ਵਿਦਵਾਨ ਇਹ ਕਹਿੰਦੇ ਸਨ ਤੇਲੀ ਹਿੱਸਿਆਂ ਚ, ਗੁਰੂ ਅਰਜੁਨ ਦੇਵ ਜੀ ਵੇਲੇ ਕਹਿੰਦੇ ਸਨ ਪੋਥੀ ਹੈ, ਪੋਥੀ ਪਰਮੇਸ਼ਰ ਕਾ ਥਾਂ। ਫਿਰ ਸ਼ਬਦ ਵਰਤਿਆ ਇਹ ਗ੍ਰੰਥ ਹੈ, ਤੀਸਰਾ ਕਹਿੰਦੇ ਸਨ ਗੁਰੂ ਗ੍ਰੰਥ ਸਾਹਿਬ ਹੈ। ਪਰ ਮੈਂ ਆਪ ਨੂੰ ਬੇਨਤੀ ਕਰਾਂਗਾ ਪੰਜਵੇਂ ਸਤਿਗੁਰਾਂ ਨੇ ਜੋ ਇਤਿਹਾਸ ਵੀ ਸ਼ਬਦ ਵਰਤੇ ਗਿਆ ਉਸ ਵਿੱਚ ਗੁਰੂ ਗ੍ਰੰਥ ਸ਼ਬਦ ਹੀ ਵਰਤਿਆ ਗਿਆ। ਮੇਰੀ ਅਰਜ਼ ਹੈ ਪਹਿਲਾ ਹਰਿਮੰਦਰ ਸਾਹਿਬ ਕੇਂਦਰੀ ਸਥਾਨ, ਦੂਸਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼, ਤੀਸਰਾ ਸਤਿਗੁਰਾਂ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਜਿਸ ਲਿਪੀ ਦੀ ਆਰੰਭਤਾ ਕੀਤੀ ਗਈ ਜਿਹਨੂੰ ਆਪਾਂ ਗੁਰਮੁਖੀ ਲਿਪੀ ਕਹਿੰਦੇ ਹਾਂ, ਗੁਰਮੁਖੋ, ਉਸ ਵਿੱਚ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੀ 15 ਭਾਸ਼ਾਵਾਂ ਨੇ ਗੁਰੂ ਗ੍ਰੰਥ ਸਾਹਿਬ ਚ। ਸਤਿਗੁਰੂ ਨੇ ਹਰ ਭਾਸ਼ਾ ਨੂੰ ਜਿਹੜਾ ਚੋਲਾ ਦਿੱਤਾ, ਜਿਹੜੇ ਅੱਖਰਾਂ ਦਾ ਜਾਮਾ ਪਹਿਨਾਇਆ, ਉਸ ਲਿਪੀ ਨੂੰ ਆਪਾਂ ਗੁਰਮੁਖੀ ਕਹਿੰਦੇ ਹਾਂ। ਮੇਰੀ ਮਰਜ਼ੀ ਬੇਨਤੀ ਹੈ ਗੁਰਮੁਖੀ ਤਿੰਨ ਚੀਜ਼ਾਂ ਦੇ ਦਿੱਤੀਆਂ ਜੀ, ਆਪਣੀ ਲਿਪੀ, ਕੇਂਦਰੀ ਸਥਾਨ, ਤੇ ਤੀਸਰੀ ਕਿਰਪਾ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ। ਉਹਨਾਂ ਦਾ ਇੱਕ ਬਚਨ ਮੈਂ ਆਪ ਨਾਲ ਸਾਂਝਾ ਕਰਨਾ ਹੈ, ਸੁਖਮਨੀ ਸਾਹਿਬ ਜੀ ਦਾ ਪਾਠ ਆਪਾਂ ਕਰਨੇ ਆ। ਸੁਖਮਨੀ ਸਾਹਿਬ ਦੀ ਬਾਣੀ ਧੁਰ ਮਨ ਨੂੰ ਸੁਖ ਦੇਣ ਵਾਲੀ ਹੈ, ਜਿਹਨੂੰ ਸਤਿਗੁਰਾਂ ਨੇ ਅੰਮ੍ਰਿਤ ਬਾਣੀ ਵਿੱਚ ਰਹਾਉ ਦੀਆਂ ਤੁਕਾਂ ਚ ਕਿਹਾ, ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਾਣਾ ਕਹਿ ਮਨ ਵਿਸਰਾ। ਇਹਦਾ ਅਰਥ ਬੜਾ ਸਪਸ਼ਟ ਹੈ। ਮੈਂ ਇੱਕ ਵਾਰ ਅਰਜ਼ ਕੀਤੀ ਸੀ ਕਿ ਸੁਖ ਮਨੀ ਮਨੀ ਲਫ਼ਜ਼ ਦੇ ਅਰਥ ਆਪਣੇ ਆਪਣੇ ਢੰਗ ਨਾਲ ਵੀ ਕਰਦੇ ਆ ਜੀ, ਜਿੰਨੀ ਜਿੰਨੀ ਕਿ ਸੋਝੀ, ਜਿਵੇਂ ਚਿੰਤਾ ਮਣੀ, ਪਾਰਸ ਮਣੀ, ਨਾਗ ਮਣੀ ਨੇ ਪਿਆਰਿਓ। ਸ਼੍ਰੀਮਾਨ ਭਾਈ ਵੀਰ ਸਿੰਘ ਇਹਦੇ ਅਰਥ ਕਰਦੇ ਨੇ, ਮਨ ਇਹਦਾ ਅਰਥ ਹੈ ਮਨ ਨੂੰ ਸੁੱਖ ਦੇਣ ਵਾਲੀ, ਸੁੱਖ ਮਨੀ ਇਹਦਾ ਅਰਥ ਸੁੱਖ ਮਨ ਨੂੰ ਸੁੱਖ ਦੇਣ ਵਾਲੀ, ਜਿਹਨੂੰ ਆਪਾਂ ਪੀਸ ਆਫ ਮਾਇੰਡ ਕਹਿੰਦੇ ਹਾਂ, ਮਨ ਨੂੰ ਟਿਕਾ ਦੇਣ ਵਾਲੀ ਜਿਹੜੀ ਬਾਣੀ ਹੈ ਉਹ ਸੁਖਮਨੀ ਹੈ। ਤੇ ਸੁਖਮਨੀ ਦਾ ਨਿਵਾਸ ਕਿੱਥੇ ਹੈ? ਇੱਕ ਤਾਂ ਗੁਰੂ ਗ੍ਰੰਥ ਸਾਹਿਬ ਦੇ ਗੌੜੀ ਰਾਗ ਵਿੱਚ ਹੈ, ਅਸਲ ਚ ਸੁਖ ਮਨੀ ਦਾ ਨਿਵਾਸ ਭਗਤੀ ਕਰਨ ਵਾਲਿਆਂ ਦੇ ਹਿਰਦੇ ਦੇ ਵਿੱਚ ਹੈ। ਸੁਖ ਮਨੀ ਸੁਖ ਅੰਮ੍ਰਿਤ ਪਰਮ ਨਾਮ, ਭਗਤ ਜਨਾ ਕਹਿ ਮਨ ਵਿਸਰਾਮ। ਭਗਤ ਜਨਾ ਦੇ ਮਨ ਵਿੱਚ ਟਿਕਾ ਹੈ, ਮਨ ਦਾ ਸੁਖ ਹੈ।
ਉਸ ਵਿੱਚ ਇੱਕ ਸਲੋਕ ਮੈਂ ਅਰਜ ਕਰਕੇ ਜਾਣਾ। ਮਹਾਰਾਜ ਜੀ ਨੇ ਬੇਬਖਸ਼ਿਸ਼ ਕੀਤੀ, ਕਹਿੰਦੇ ਤਿੰਨ ਗੱਲਾਂ ਆਪਣੀ ਜ਼ਿੰਦਗੀ ਚ ਧਾਰਨ ਕਰ ਲੈ ਤੇ ਤਿੰਨਾਂ ਤੋਂ ਤੇਰਾ ਖੇੜਾ ਛੁੱਟ ਜਾਏਗਾ ਤੇ ਸਮੁੱਚੇ ਸੰਸਾਰ ਨੂੰ ਇਹਦਾ ਤੀਜਾ ਤਿੰਨਾਂ ਨੇ ਅੰਦਰੋਂ ਗ੍ਰਸਿਆ ਹੋਇਆ ਹੈ। ਉਸ ਵਿੱਚ ਸਭ ਤੋਂ ਪਹਿਲਾਂ ਦੁੱਖ, ਭਾਵੇਂ ਭਾਸ਼ਾ ਕੋਈ ਹੋਵੇ, ਧਰਮ ਕੋਈ ਹੋਵੇ, ਬੰਦੇ ਦੇ ਰਹਿਣ ਸਹਿਣ ਦਾ ਤਰੀਕਾ ਕੋਈ ਹੋਵੇ, ਪਰ ਦੁੱਖ ਦੀ ਚੀਜ਼ ਜਿਹੜੀ ਹੈ ਉਹਦੀ ਕੋਈ ਭਾਸ਼ਾ ਨਹੀਂ ਹੁੰਦੀ ਵੱਖਰੀ, ਉਹ ਸਾਰਿਆਂ ਦੇ ਅੰਦਰ ਇੱਕੋ ਜਿਹਾ ਅਸਰ ਹੀ ਕਰਦੀ, ਚਾਹੇ ਗੋਰਾ ਹੋਵੇ, ਕਾਲਾ ਹੋਵੇ, ਹਿੰਦੂ ਹੋਵੇ, ਮੁਸਲਮਾਨ ਹੋਵੇ, ਦੁੱਖ ਦੀ ਪੀੜਾ ਇੱਕੋ ਜਿਹੀ। ਸਿਆਣੇ ਲੋਕ ਕਹਿੰਦੇ ਅਥਰਵਾਂ ਦਾ ਸਵਾਦ ਖਾਰਾ ਹੁੰਦਾ ਤੇ ਖੂਨ ਦਾ ਰੰਗ ਲਾਲ ਹੀ ਹੁੰਦਾ, ਇਹ ਸਮੁੱਚੀ ਮਾਨਵਤਾ ਦਾ ਇਹ ਸੱਚਾਈ ਹੈ। ਮਹਾਰਾਜ ਜੀ ਨੇ ਕਿਹਾ ਪਹਿਲਾ ਹੈ ਦੁੱਖ, ਉਸ ਦੁੱਖ ਤੋਂ ਤੇਰਾ ਖਹਿੜਾ ਛੁੱਟ ਜਾਏਗਾ। ਦੂਸਰਾ ਹੈ ਭਰਮ, ਉਹਦੇ ਤੋਂ ਤੇਰਾ ਖਹਿੜਾ ਛੁੱਟ ਜਾਏਗਾ। ਤੀਸਰਾ ਹੈ ਭੈ, ਡਰ। ਤਿੰਨ ਗੱਲਾਂ ਮੰਨ ਲੈ, ਤਿੰਨਾਂ ਤੋਂ ਖਹਿੜਾ ਛੁੱਟ ਜਾਏਗਾ, ਦੁੱਖ ਤੋਂ, ਭਰਮ ਤੋਂ, ਭੈ ਤੋਂ। ਤੇ ਮਹਾਰਾਜ ਮੰਨੀਏ ਕੀ ਕਹਿਣ ਲੱਗੇ, ਸਭ ਤੋਂ ਪਹਿਲਾਂ ਆਪਣੀ ਅਕਲ ਦਾ ਤਿਆਗ ਕਰ ਦੇ। ਹਲ ਬੇਨਤੀ ਸੁਣਿਓ, ਆਪਣੀ ਸਿਆਣਪ ਨੂੰ ਛੱਡ ਦੇ। ਮਹਾਰਾਜ ਕਹਿੰਦੇ ਨੇ ਪਰਮਾਤਮਾ ਦਾ ਸਿਮਰਨ ਕਰ, ਦੂਜੀ ਗੱਲ ਇਹ ਸਿਆਣਪ ਨੂੰ ਛੱਡ ਦੇ, ਸਿਮਰਨ ਨੂੰ ਗ੍ਰਹਿਣ ਕਰ ਲੈ। ਤੇ ਮਹਾਰਾਜ ਅੱਗੇ ਸ਼ਬਦ ਵਰਤਦੇ ਆ, ਕਹਿਣ ਲੱਗੇ ਤਾਂ ਜੋ ਸਿਆਣਪ ਸੁਰਜਨੋ। ਫਿਰ ਸੁਣਿਓ ਬੇਨਤੀ, ਇਹ ਸਲੋਕ ਆਪਾਂ ਰੋਜ਼ ਪੜ੍ਹਨੇ, ਚੌਦਵੀਂ ਅਸ਼ਟਪਦੀ ਦਾ ਸਲੋਕ ਹੈ ਜੀ। ਤਾਂ ਜੋ ਛੱਡ ਦਿਓ ਸਿਆਣਪ ਸੁਰਜਨੋ ਦਾ ਅਰਥ ਹੈ ਜਿਹੜੇ ਚੰਗੇ ਭਲੇ ਪੁਰਸ਼, ਜਿਨ੍ਹਾਂ ਨੂੰ ਲੋਕ ਵਿਦਵਾਨ ਕਹਿੰਦੇ ਨੇ, ਬੜਾ ਸੂਝਵਾਨ ਕਹਿੰਦੇ ਆ। ਕਹਿੰਦੇ ਨੇ ਜੇ ਤੂੰ ਦੁੱਖ, ਭਰਮ, ਭੈ ਤੋਂ ਮੁਕਤ ਹੋਣਾ, ਸਭ ਤੋਂ ਪਹਿਲਾਂ ਆਪਣੀ ਅਕਲ ਦੇ ਘੋੜੇ ਦੌੜਾਣੇ ਬੰਦ ਕਰ ਦੇ, ਆਪਣੀ ਸਿਆਣਪ ਨੂੰ ਛੱਡ ਕੇ ਮੱਥਾ ਟੇਕ ਦੇ। ਮੈਂ ਤਾਂ ਬੇਨਤੀ ਕੀਤੀ, ਗੁਰੂ ਗ੍ਰੰਥ ਸਾਹਿਬ ਤਾਂ ਭੰਡਾਰਾ ਜੀ, ਜੇ ਕੋਈ ਕਹਿ ਜੀ ਮੈਂ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਅੰਤ ਪਾ ਜਾਂਗਾ, ਮੈਂ ਇੱਕ ਬੇਨਤੀ ਕਰਾਂਗਾ ਕਿ ਸਾਰਾ ਸੰਸਾਰ ਇੱਕੋ ਵਕਤ ਬੋਲ ਬੋਲ ਕੇ ਅਰਥ ਕਰ ਲਾ ਪੈ, ਪਰ ਗੁਰੂ ਗ੍ਰੰਥ ਸਾਹਿਬ ਦਾ ਅਰਥ ਮੁਕੰਮਲ ਕੋਈ ਨਹੀਂ ਕਰ ਸਕਦਾ ਜੀ। ਮਹਾਰਾਜ ਜੀ ਨੇ ਕਿਹਾ ਤਜੋ ਸਿਆਣਪ ਸੁਰਜਨੋ, ਭਲੇ ਪੁਰਸ਼ੋ ਸਿਆਣਪ ਨੂੰ ਛੱਡ ਦਿਓ। ਦੂਜਾ ਕੰਮ ਕੀ ਕਰੋ, ਸਿਮਰੋ ਕਿਨੂੰ, ਹਰ ਹਰ ਰਾਏ। ਰਾਏ ਦਾ ਲਫ਼ਜ਼ੀ ਅਰਥ ਹੁੰਦਾ ਰਾਜਾ, ਖਰੀ ਦਾ ਅਰਥ ਹਰ ਦੇ ਲਫ਼ਜ਼ੀ ਅਰਥ ਬਹੁਤ ਨੇ, ਪਰ ਇੱਥੇ ਹਰ ਦਾ ਅਰਥ ਸੀ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਵਰ। ਕਰਾ ਸਿਆਣਪ ਨੂੰ ਤਿਆਗ ਦੇ, ਖਰੀ ਦਾ ਸਿਮਰਨ ਕਰਿਆ ਕਰ। ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਦੋ ਗੱਲਾਂ ਹੋ ਗਈਆਂ, ਸਿਆਣਪ ਛੱਡ, ਸਿਮਰਨ ਕਰ। ਤੀਜਾ, ਬੰਦੇ ਦੀ ਆਸ ਨਾ ਜੀਵੀ, ਸੰਸਾਰ ਦੀ ਆਸ ਨਾ ਜੀਵੀ। ਤੀਜਾ ਕੰਮ ਇਹ ਕਰ, ਏਕ ਆਸ ਹਰ ਮਨ ਰੱਖੋ। ਦੇਖੋ ਤਿੰਨ ਬਚਨ ਕਹਿ, ਇਹ ਚੀਜ਼ਾਂ ਕਮਾਲ ਹੈ। ਸਿਆਣਪ ਨੂੰ ਤਿਆਗ ਦੇ, ਸਿਮਰਨ ਨੂੰ ਗ੍ਰਹਿਣ ਕਰ ਲੈ, ਬੰਦੇ ਦੀ ਆਸ ਤੋਂ ਛੱਡ ਦੇ। ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ। ਤੇ ਮਹਾਰਾਜ ਕਹਿੰਦੇ ਏਕ ਆਸ ਹਰ ਮਨ ਰੱਖੋ, ਨਾਨਕ ਦੁੱਖ ਭਰਮ ਭਉ ਜਾਏ। ਤਿੰਨ ਸ਼ਬਦ ਵਰਤੇ ਜੀ, ਤੇਰਾ ਦੁੱਖ ਵੀ ਚਲਾ ਜਾਊਗਾ, ਤੇਰਾ ਭਰਮ ਵੀ ਚਲਾ ਜਾਊਗਾ, ਤੇਰਾ ਭੈ ਵੀ ਚਲਾ ਜਾਏਗਾ। ਥੋੜਾ ਜਿਹਾ ਆਪਾਂ ਇਹਦੇ ਅਰਥ ਕਰ ਲਈਏ ਜੀ। ਦੁੱਖ ਭਰਮ ਭਉ ਜਾਏ, ਮਹਾਰਾਜ ਕਹਿੰਦੇ ਦੁੱਖ ਭਰਮ ਤੇ ਭਉ। ਮੈਂ ਅਰਜ਼ ਕੀਤੀ, ਦੁੱਖ ਇੱਕ ਸਰਵ ਵਿਆਪਕ ਸੱਚਾਈ ਹੈ ਜੀ। ਗੁਰੂ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਚ ਬਖਸ਼ਿਸ਼ ਕਰ ਦਿੱਤੀ, ਜਿਹੜਾ ਅਸੀਂ ਸ਼ਬਦ ਪੜ੍ਹਦੇ ਹਾਂ ਸਲੋਕ, ਗੁਰੂ ਨਾਨਕ ਸਾਹਿਬ ਦਾ ਸਹੰਸਰਦਾਨ ਦੇ ਇੰਦਰ ਰੁਆਇਆ, ਪਰਸ ਰਾਮ ਰੋਵੈ ਕਰ ਆਇਆ, ਅਜੈ ਸਰੋਵੈ ਭੀਖਿਆ ਤਾਏ, ਐਸੀ ਦਰਗਹਿ ਮਿਲੈ ਸਜਾਏ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ। ਉਹਦੇ ਅਖੀਰ ਚ ਗੁਰੂ ਜੀ ਨੇ ਫਰਮਾਇਆ, ਬਾਲੀ ਰੋਵੈ ਨਾਹੇ ਪਤਾਰ। ਬਾਲਕੀ ਰੋ ਰਹੀ ਹੈ, ਪਤੀ ਚਲਾ ਗਿਆ। ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਮਹਾਰਾਜ ਜੀ ਨੇ ਕਿਹਾ ਇੱਕ ਨਹੀਂ, ਇਹ ਸਮੁੱਚੇ ਦਾ ਸਮੁੱਚਾ ਸੰਸਾਰ ਦੁਖੀ ਹੈ। ਕਿਉਂਕਿ ਆਪਾਂ ਦੁੱਖ ਨੂੰ ਫੋਲਣ ਦੀ ਗੱਲ ਹੀ ਮੈਂ ਕਰ ਰਿਹਾ। ਸਤਿਗੁਰੂ ਕਹਿੰਦੇ ਦੁੱਖ ਚਲਾ ਜਾਏਗਾ, ਭਰਮ ਚਲਾ ਜਾਏਗਾ, ਭਉ ਤੋਂ ਮੁਕਤ ਹੋ ਜਾਏਗਾ, ਪਰ ਸਿਆਣਪ ਛੱਡ ਕੇ ਸਿਮਰਨ ਕਰ, ਇੱਕ ਪਾਰ ਬ੍ਰਹਮ ਪਰਮੇਸ਼ਵਰ ਦੀ ਆਸ ਲੈ। ਸੁਣੋ ਇਸ ਬੇਨਤੀ ਨੂੰ,
ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਤਿੰਨ ਤਾਂ ਵੀ ਆਉਂਦਾ, ਉਂਝ ਵੈਸੇ ਆਦਿ ਵਿਆਦ ਉਪਾਦ ਵੀ ਕਹਿੰਦੇ, ਰੋਗ ਲੱਗੇ ਹੋਏ, ਕੁਦਰਤੀ ਆਫਤ ਆ ਜਾਣੀਆਂ, ਕਈ ਕਰਮਾਂ ਦੇ ਦੁੱਖ ਲੱਗੇ ਹੋਣੇ। ਮਹਾਰਾਜ ਜੀ ਨੇ ਵੀ ਸ਼ਬਦ ਵਰਤਿਆ, ਤਿੰਨੇ ਤਾਪ ਨਿਵਾਰਨ ਖਾਰਾ ਦੁੱਖ ਹੰਤਾ ਸੁਖ ਰਾਸ, ਦੁੱਖਾਂ ਦਾ ਖਾਤਮਾ ਕਰਨ ਵਾਲਾ ਤੇ ਸੁੱਖਾਂ ਦੀ ਪੂੰਜੀ ਹੈ। ਮਹਾਰਾਜ ਕਹਿ ਰਹੇ ਤਿੰਨੇ ਤਾਪ ਨਿਵਾਰਨ ਖਾਰਾ ਦੁੱਖ ਹੰਤਾ ਸੁਖ ਰਾਸ, ਸੁੱਖਾਂ ਦੀ ਪੂੰਜੀ ਤਿੰਨ ਤਾਪ ਗਏ। ਗੁਰੂ ਰਾਮਦਾਸ ਜੀ ਦਾ ਬਚਨ ਹੈ, ਜੇ ਹਰ ਸਿਮਰਨ ਭਇਆ ਤੈ ਉਪਾਦ ਗਤ ਕਿੰਨੀ, ਆਦ ਵਿਆਦ ਉਪਾਦ, ਉੱਥੇ ਉਪਾਦ ਖਤਮ ਹੋ ਗਈ, ਤਿੰਨੇ ਤਾਪ ਚਲੇ ਗਏ। ਪਰ ਮੈਂ ਅਰਜ ਕਰਾਂ, ਗੁਰਬਾਣੀ ਨੇ ਜਦੋਂ ਦੁੱਖ ਦੀ ਵਿਆਖਿਆ ਕੀਤੀ ਉਹਨਾਂ ਨੇ ਤਿੰਨ ਨਹੀਂ ਮੰਨੇ। ਮੈਂ ਆਪ ਨੂੰ ਅਰਜ ਕੀਤੀ, ਤਿੰਨ ਤਾਪ ਨੇ, ਤਿੰਨ ਮਾਇਆ ਦੇ ਗੁਣ ਨੇ। ਹਜ਼ੂਰ ਨੇ ਜਦੋਂ ਦੁੱਖਾਂ ਦਾ ਜ਼ਿਕਰ ਕੀਤਾ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇਹ ਸ਼ਬਦ ਉਸ ਵਕਤ ਉਚਾਰਨ ਕੀਤਾ ਜਦੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਤਕਰੀਬਨ 22-23 ਸਾਲ ਦੀ ਅਵਸਥਾ ਜਨਮ ਸਾਖੀ ਵਾਲਾ ਦੱਸਦਾ। ਪਰ ਆਪਾਂ ਦੇਖਾਂਗੇ ਜਿਸ ਵਕਤ ਹਜ਼ੂਰ ਕੁਛ ਬੋਲਦੇ ਨੇ, ਇਹ ਅਵਸਥਾ ਕਈ ਮਹੀਨੇ ਰਹੀ। ਨਾ ਮਹਾਰਾਜ ਜੀ ਨੇ ਕੋਈ ਜ਼ਿਆਦਾ ਛਕਣਾ, ਨਾ ਕਿਸੇ ਨਾਲ ਬੋਲਣਾ, ਇਕਾਂਤ ਵਿੱਚ ਰਹਿਣਾ, ਆਪਣੇ ਤਨ ਨੂੰ ਬਸਤਰ ਨਾਲ ਢੱਕ ਕੇ ਮੰਜੇ ਤੇ ਲਿਟੇ ਰਹਿਣਾ। ਉਸ ਵਕਤ ਪਰਿਵਾਰ ਵੀ ਸੀ, ਕੋਈ ਤਨ ਨੂੰ ਔਰ ਕੋਈ ਤਨ ਨੂੰ ਰੋਗ ਤਾਂ ਨਹੀਂ, ਤੇ ਪਰਿਵਾਰ ਵਿੱਚੋਂ ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਸਨਮਾਨਯੋਗ ਚਾਚਾ ਬਾਬਾ ਲਾਲੂ ਜੀ, ਸਨਮਾਨਯੋਗ ਹਜ਼ੂਰ ਦੇ ਪਿਤਾ ਬਾਬਾ ਕਾਲੂ ਜੀ, ਉਹਨਾਂ ਨੂੰ ਸਾਰਿਆਂ ਨੇ ਕਿਹਾ ਵੀ ਤੁਸੀਂ ਇੱਕ ਕੰਮ ਕਰੋ, ਕਿਸੇ ਵੈਦ ਕਿਸੇ ਹਕੀਮ ਕੋਲ ਜਾਓ। ਸਾਡਾ ਇਤਿਹਾਸ ਕਹਿੰਦਾ ਵੀ ਉਸ ਵਕਤ ਜਿਹੜਾ ਵੈਦ ਆਇਆ ਤਲਵੰਡੀ ਦਾ, ਉਹਦਾ ਨਾਮ ਹਰਿਦਾਸ ਸੀ। ਮੈਂ ਥੋੜੀ ਜਿਹੀ ਬੇਨਤੀ ਕਰਨੀ ਚਾਹੁੰਦਾ, ਦੁੱਖ ਭਰਮ ਪੋ ਜਾਏ ਤੇ ਪੁਰਾਣੇ ਸਮੇਂ ਵੈਦ ਜਿਹੜੇ ਸਨ, ਆਪ ਸਭ ਨੂੰ ਪਤਾ, ਉਹਨਾਂ ਕੋਲ ਕੋਈ ਮਸ਼ੀਨ ਨਹੀਂ ਸੀ ਜੀ, ਅੱਜ ਵਾਲੇ ਟੈਸਟ ਨਹੀਂ ਸਨ। ਅੱਜ ਤਾਂ ਖਿਮਾ ਕਰ ਦਿਓ, ਮੈਡੀਕਲ ਸਾਰੇ ਦਾ ਸਾਰਾ ਤਕਰੀਬਨ ਮਸ਼ੀਨ ਦੇ ਉੱਤੇ ਨਿਰਭਰ ਹੈ। ਉਸ ਵਕਤ ਤੋਂ ਸਿਰਫ ਨਬਜ਼ ਪਕੜਦੇ ਸਨ ਤੇ ਨਬਜ਼ ਪਕੜ ਕੇ ਅੱਖਾਂ ਬੰਦ ਕਰਕੇ ਉਸੇ ਵਕਤ ਦੱਸ ਦਿੰਦੇ ਸਨ ਨਬਜ਼ ਦੇ ਨਾਲ ਹੀ ਕਿ ਇਸ ਨੂੰ ਕਿਹੜੇ ਕਿਹੜੇ ਰੋਗ ਦੀ ਕਿਹੜੀ ਕਿਹੜੀ ਬਿਮਾਰੀ। ਸੁਣਿਓ ਬੇਨਤੀ, ਵੈਦ ਹਰਦਾਸ ਹੁੰਦਾ, ਉਹਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਨਬਜ਼ ਪਕੜੀ। ਗੁਰਬਾਣੀ ਵਿੱਚ ਬਚਨ ਕਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਉੱਠ ਕੇ ਬੈਠ ਗਏ। ਉਸ ਨੂੰ ਹਜ਼ੂਰ ਨੇ ਆਪਣੇ ਮੁਖਾਰਬਿਲ ਤੋਂ ਸ਼ਬਦ ਕਹਿ, ਵੈਦ ਜੀ ਕਿ ਆਪ ਜੀ ਨੇ ਮੇਰਾ ਹੱਥ ਕਿਉਂ ਪਕੜਿਆ ਹੈ? ਵੈਦ ਕਹਿੰਦਾ, ਮਹਾਰਾਜ ਮੈਂ ਰੋਗ ਪਹਿਚਾਨਣਾ ਆਵਾਂ, ਆਪ ਜੀ ਨੂੰ ਕੋਈ ਔਰ ਕੋਈ ਰੋਗ ਹੈ, ਮੈਂ ਉਸ ਨੂੰ ਲੱਭਣ ਵਾਸਤੇ ਵੈ ਨਬਜ਼ ਪਕੜੀਏ। ਸਤਿਗੁਰੂ ਹੱਸ ਕੇ ਕਹਿੰਦੇ ਆ, ਨਬਜ਼ ਨਾਲ ਦਿਸਦੇ ਕੋਈ ਸੰਸਾਰ ਦੀ ਬਿਮਾਰੀ ਦਾ ਪਤਾ ਲੱਗਦਾ, ਅਣ ਦਿਸਦੇ ਨਾਲ ਜਿਹੜੀ ਮੁਹੱਬਤ ਪੈ ਜਾਏ ਉਹ ਮਸ਼ੀਨਾਂ ਵਿੱਚ ਨਹੀਂ ਆਉਂਦੀ ਹੁੰਦੀ। ਮੈਂ ਆਪਣੀ ਲਫ਼ਜ਼ ਅੱਜ ਦੀ ਵਰਤ ਰਹੀ, ਅਣ ਦਿਸਦੇ ਨਾਲ ਜਿਹੜੀ ਮੁਹੱਬਤ ਤੇ ਨਬਜ਼ ਪਕੜਨ ਨਾਲ ਨਹੀਂ ਪਤਾ ਲੱਗਦਾ। ਉੱਥੇ ਸਤਿਗੁਰਾਂ ਨੇ ਜਿਹੜਾ ਸ਼ਬਦ ਵਰਤਿਆ ਆਪ ਸਭ ਨੂੰ ਪਤਾ ਹੈ, ਵੈਦ ਬੁਲਾਇਆ ਵੈਦਗੀ। ਵੈਦ ਨੂੰ ਪਰ ਆਪਣਾ ਯਾਦ ਰੱਖੋ, ਆਪਣਾ ਵਿਸ਼ਾ ਕਹਿ, ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਇੱਕ ਆਸਾਰ ਮਨ ਰੱਖੋ ਨਾਨਕ ਦੁੱਖ ਭਰਮ ਪਾਓ ਜੈ। ਪਹਿਲੀ ਬੇਨਤੀ ਕਰ ਰਿਹਾ ਦੁੱਖ। ਉਸ ਵਕਤ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੇ ਸ਼ਬਦ ਕਿਹਾ, ਵੈਦ ਬੁਲਾਇਆ ਵੈਦਗੀ, ਪਕੜ ਟੰਡੋਲੇ ਬਾਹਾਂ ਭੋਲਾ, ਵੈਦ ਨਾ ਜਾਣੇ ਕਰਕ ਕਰੇਜੇ ਮਾਹ। ਕਹਿੰਦਾ ਤੈਨੂੰ ਇਸ ਬਿਮਾਰੀ ਦਾ ਨਹੀਂ ਪਤਾ। ਇਸ ਸਲੋਕ ਦੇ ਅਰਥ ਇੱਕ ਮੁਸਲਮਾਨ ਵੀਰ ਨੇ ਕੀਤੇ ਸਨ, ਉਰਦੂ ਚ ਨਜ਼ਮ ਬਣਾ ਕੇ। ਉਹ ਲਿਖਦਾ, ਵੈਦ ਨੇ ਜਬ ਨਬਜ਼ ਦੇਖੀ ਤੋ ਆਪ ਨੇ ਫੌਰਨ ਕਿਹਾ। ਮਹਾਰਾਜ ਜੀ ਬਾਰੇ ਸਲੋਕ ਇਹੀ ਹੈ, ਕਿਉਂਕਿ ਕਈ ਟੀਕੇ ਐਸੇ ਨੇ ਜਿਹੜੇ ਗੁਰਬਾਣੀ ਦੇ ਅਰਥ ਵੀ ਕਵਿਤਾ ਰੂਪ ਚ ਕੀਤੇ ਗਏ। ਮਹਾਰਾਜ ਜੀ ਬਾਰੇ ਉਹ ਕਹਿੰਦਾ, ਵੈਦ ਨੇ ਜਬ ਨਬਜ਼ ਦੇਖੀ ਤੋ ਆਪ ਨੇ ਫੌਰਨ ਕਿਹਾ, ਨਬਜ਼ ਕੋ ਕਿਆ ਦੇਖਤੇ ਹੋ, ਨਬਜ਼ ਮੇ ਰੱਖਾ ਹੈ ਕਿਆ, ਜਿਸ ਮਰਜ਼ ਕੀ ਜੁਸਤ ਜੂ ਮੇ। ਜੁਸ ਜੂ ਦਾ ਹੁੰਦਾ ਲੱਭਣਾ, ਖੋਜ ਕਰਨੀ, ਬਿਮਾਰੀ ਦਾ ਪਤਾ ਲਾਣਾ। ਜਿਸ ਮਰਜ਼ ਕੀ ਜੁਸਤ ਜੂ ਮੇ ਨਬਜ਼ ਪੇ ਰੱਖਤੇ ਹੋ ਹਾਥ, ਮੁਝੇ ਦਰਦੇ ਇਸ਼ਕ ਹੈ ਔਰ ਇਸ਼ਕ ਹੈ ਮੌਲਾ ਕੇ ਸਾਥ। ਫਿਰ ਸੁਣਿਓ, ਕਹਿੰਦੇ ਮੈਨੂੰ ਦਰਦ ਜਿਹੜਾ ਉਹ ਇਸ਼ਕ ਦਾ ਹੈ, ਤੇ ਇਹ ਇਸ਼ਕ ਆ ਸੰਸਾਰ ਦਾ ਇਸ਼ਕ ਮਜਾਜੀ ਨਹੀਂ, ਇਹ ਇਸ਼ਕ ਹਕੀਕੀ ਹੈ। ਵੈਦ ਨੇ ਜਬ ਨਬਜ਼ ਦੇਖੀ ਤੋ ਆਪ ਨੇ ਫੌਰਨ ਕਿਹਾ, ਨਬਜ਼ ਕੋ ਕਿਆ ਦੇਖਤੇ ਹੋ, ਨਬਜ਼ ਮੇ ਰੱਖਾ ਹੈ ਕਿਆ, ਜਿਸ ਮਰਜ਼ ਕੀ ਜੁਸਤ ਜੂ ਮੇ ਨਬਜ਼ ਪੇ ਰੱਖਤੇ ਹੋ ਹਾਥ,
मुझे दर्दे इश्क है, समझ गया नहीं, दर्दे इश्क है मौला के साथ, मैनु वाहगुरु जी दे नाल मोहब्बत है। सच तुम दसा किन्ना खुश किस्मत तो वैद होवेगा जिन्हें गुरु नानक साहब दे तन नु स्पर्श किया है, उन्हें नबज छड़ दिती। मारे सच्चे पातशाह जी नु कहिंदा है, महाराज ये मेरे को कोई एहो जिहा इलाज नहीं। सतगुरु अगू हस के कहिंदे, वैद जी तुहानू पता है दुख केड़े ने, दुखां दा खात्मा किवें हो सकदा है। ਉਹ ਬੰਦੇ ਨੇ ਜੀ ਸਮਰਪਿਤ ਕਰ ਦਿੱਤਾ ਆਪਣੇ ਆਪ ਨੂੰ, ਸਿਆਣਪ ਛੱਡ ਦਿੱਤੀ ਉਹ, ਬਿਲਕੁਲ ਨੀ ਮੈਂ ਵੈਦ ਦਿਖਣਾ, ਇਹ ਮੇਰੇ ਤੋਂ ਉਮਰ ਘੱਟਦੇ ਨੇ। ਉਹਨੇ ਕਿਹਾ, ਸੱਚੇ ਪਾਤਸ਼ਾਹ ਜੀ, ਮਹਾਰਾਜ ਜੀ ਨੂੰ ਕਹਿੰਦਾ ਗੁਰਦੇਵ ਦਾ ਨਾਮ ਲੈ ਕੇ ਅਰਦ ਨਾਲ, ਮੈਂ ਸਿਰਫ ਤਨ ਦੀਆਂ ਬਿਮਾਰੀਆਂ ਦੇ ਇਲਾਜ ਕਰਨਾ, ਮੈਂ ਵਾਤ ਪਿੱਤ ਕਫ ਬਾਰੇ ਜਾਣਨਾ ਜੋ ਆਯੁਰਵੇਦ ਅੱਜ ਵੀ ਕਹਿ। ਮਹਾਰਾਜ ਜੀ ਨੇ ਕਿਹਾ, ਨਹੀਂ ਵੈਦ ਜੀ, ਇਸ ਸਾਰੇ ਸੰਸਾਰ ਨੂੰ ਚਾਰ ਦੁੱਖ ਲੱਗੇ ਹੋਏ। ਗੁਰੂ ਅਰਜੁਨ ਸਾਹਿਬ ਕਹਿੰਦੇ, ਕੱਟੇ ਜਾਣਗੇ ਤੇ ਸਿਰਫ ਲਫ਼ਜ਼ ਵਰਤਿਆ ਦੁੱਖ। ਮਹਾਰਾਜ ਤਿੰਨ ਤਾਂ ਸੁਣੀ ਦੇ ਸਨ, ਪਰ ਆਪ ਜੀ ਚਾਰ ਕਹਿ ਰਹੇ ਹੋ। ਉੱਥੇ ਸਤਿਗੁਰਾਂ ਨੇ ਜਿਹੜਾ ਸ਼ਬਦ ਉਚਾਰਨ ਕੀਤਾ ਉਹ ਗੁਰੂ ਗ੍ਰੰਥ ਸਾਹਿਬ ਚ ਕਹਿ, ਵੈਦ ਫਿਰ ਟਿਕ ਗਿਆ, ਪਰਿਵਾਰ ਸਾਰਾ ਟਿਕ ਗਿਆ। ਮਹਾਰਾਜ ਹੱਸ ਕੇ ਉਹਨੂੰ ਫਿਰ ਉਪਦੇਸ਼ ਦਿੰਦੇ ਪਏ ਆ। ਆਮ ਬੰਦਗੀ ਕਰਨ ਵਾਲੇ ਦਾ ਜਿਹੜਾ ਚਾਰ ਚੁਫੇਰਾ ਹੁੰਦਾ ਨਾ, ਜਿਹਦੇ ਇੱਕ ਲਫ਼ਜ਼ ਅਸੀਂ ਮੈਂ ਅਕਸਰ ਵਰਤਣਾ ਔਖਾ ਕਹਿਣਾ, ਗੁਰਮੁਖੋ ਨੈਗੇਟਿਵ ਤੇ ਪੋਜ਼ਿਟਿਵ। ਜੇ ਬੰਦੇ ਦਾ ਮਨ ਵਾਸ਼ਨਾ ਵਿੱਚ ਪ੍ਰਵਿਰਤ ਹੈ ਤੇ ਉਹਦੇ ਸਰੀਰ ਵਿੱਚੋਂ ਨਿਕਲਦੀਆਂ ਤਰੰਗਾਂ ਜਿਹੜੇ ਨੇੜੇ ਬਹਿਣਗੇ ਉਹਨਾਂ ਨੂੰ ਖੰਡਾ ਪੈਦਾ ਕਰਨਗੀਆਂ। ਪਰ ਖੰਡਾ ਜਿਹੜੇ ਟਿਕੇ ਹੋਏ ਨੇ, ਜਿਹੜੇ ਖੁਦ ਖਿੰਡੇ ਹੋਏ ਨੇ, ਮੈਲੇ ਨੂੰ ਕੀ ਪਤਾ ਮੈਲ ਕੀ ਹੁੰਦੀ। ਨਿਰਮਲ ਨੂੰ ਚਿੱਟੇ ਕੱਪੜੇ ਤੇ ਕਾਲਖ ਲੱਗੇ ਤੇ ਪਤਾ ਲੱਗਦਾ ਕਾਲਖ, ਕਾਲੇ ਨੂੰ ਕਾਲਾ ਲੱਗ ਜਾ ਉਹਨੂੰ ਕੀ ਪਰਵਾਹ ਜੀ, ਟਿਕੇ ਹੋਏ ਨੂੰ ਪਤਾ ਲੱਗ ਜਾਂਦਾ ਖੰਡਾ ਕੀ। ਭਾਵੇਂ ਅਸੀਂ ਸ਼ਬਦ ਦੇ ਪੁਚਾਰੀ ਹਾਂ, ਮੈਨੂੰ ਪਤਾ ਹੈ, ਪਰ ਇਹ ਗੱਲ ਯਾਦ ਰੱਖਿਓ ਕਿ ਗੁਰੂ ਨਾਨਕ ਸਾਹਿਬ ਜਿਸ ਤਨ ਵਿੱਚ ਉਹ ਵਰਤਿਆ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਸ ਨਾਮ ਤੇ ਉਸ ਤਨ ਦੀ ਉਮਾ ਵੀ ਕੀਤੀ ਗਈ। ਜਦੋਂ ਅਸੀਂ ਸਤਿਗੁਰੂ ਦੇ ਬਚਨ ਪੜ੍ਹਦੇ ਹਾਂ, ਉੱਥੇ ਮਹਾਰਾਜ ਜੀ ਨੇ ਭੱਟਾ ਨੇ ਕਿਹਾ, ਗੁਰੂ ਸਾਹਿਬ ਜੀ ਨੇ ਸ਼ਬਦ ਵਰਤੇ, ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਤਨ ਦਾ ਔਰਾ ਇੰਨਾ ਜ਼ਬਰਦਸਤ ਸੀ ਕਿ ਪੂਰੇ ਦਾ ਪੂਰਾ ਬਗਦਾਦ ਗੁਰੂ ਨਾਨਕ ਸਾਹਿਬ ਜੀ ਦੀ ਆਵਾਜ਼ ਨੇ ਸੁਣ ਕਰ ਦਿੱਤਾ ਸੀ। ਭਾਈ ਸਾਹਿਬ ਕਹਿੰਦੇ ਨੇ, ਲੋਕ ਅਫੁਰ ਹੋ ਗਏ ਜੀ, ਕੋਈ ਫੁਰਨਾ ਨਹੀਂ ਉੱਠਦਾ ਪਿਆ। ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਹੈ, ਮੈਂ ਬੇਨਤੀ ਕਰਨਾ ਹੁੰਦਾ ਪਹਿਲਾਂ ਤਾਂ ਆਪਣੇ ਐਸ ਘਰ ਦਾ, ਕਿਉਂਕਿ ਆਹ ਵੀ ਘਰ ਹੈ ਨਾ ਜੀ, ਐਸ ਘਰ ਦਾ ਹੀ ਔਰਾ ਨਹੀਂ ਚੇਂਜ ਹੋਇਆ ਤੇ ਬਾਹਰ ਦੇ ਰਹਿੰਦੇ ਘਰ ਦਾ ਕਿੱਥੇ ਹੋਣਾ। ਇਹ ਘਰ ਚੇਂਜ ਹੋਵੇਗਾ ਤੇ ਬਾਹਰ ਦਾ ਹੋਣਾ। ਬਾਬਾ ਜੀ ਨੇ ਦੋਵੇਂ ਸ਼ਬਦ ਵਰਤਿਆ, ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ। ਜੇ ਆਹ ਘਰ ਤਬਦੀਲ ਹੋਵੇਗਾ ਤਾਂ ਬਾਹਰ ਵਾਲਾ ਹੈ ਨਾ ਜੀ, ਇਸ ਘਰ ਸੁੱਖ ਨਹੀਂ ਤੇ ਹਰ ਥਾਂ ਤੇ ਦੁੱਖ ਹੈ, ਜੇ ਇਸ ਘਰ ਵਿੱਚ ਸੁੱਖ ਹੈ ਤੇ ਹਰ ਥਾਂ ਤੇ ਸੁੱਖ ਹੈ। ਗੁਰੂ ਗ੍ਰੰਥ ਸਾਹਿਬ ਚ ਇੱਕ ਸਲੋਕ ਹੈ, ਕਬੀਰ ਸੋਈ ਮੁੱਖ ਧਨ ਹੈ ਬੇਨਤੀ ਸੁਣਿਓ, ਇਹਦਾ ਅਰਥ ਹੈ ਉਹੀ ਮੂੰਹ ਧੰਤਾ ਯੋਗ ਹੈ। ਜੇ ਮੁਕਈਆ ਰਾਮ, ਜਿਸ ਮੁੱਖ ਵਿੱਚੋਂ ਪ੍ਰਭੂ ਉਚਾਰਨ ਕੀਤਾ ਜਾਂਦਾ, ਇਹਦਾ ਮਤਲਬ ਉਹ ਸਰੀਰ, ਉਹਦਾ ਆਬਾ ਮੰਡਲ ਧੰਤਾ ਯੋਗ ਹੈ। ਕਬੀਰ ਸੋਈ ਮੁੱਖ ਧਨ ਹੈ ਜੇ ਮੁਕਈਆ ਰਾਮ, ਦੇਹੀ ਕਿਸ ਕੀ ਵਾਪਰੀ ਪਵਿੱਤਰ ਹੋਏਗੋ ਗ੍ਰਾਮ। ਗੁਰਮੁਖੋ ਕੱਲਾ ਉਹ ਸਰੀਰ ਨਹੀਂ, ਸੱਚ ਏਵੇ ਉਹ ਪੂਰੇ ਦਾ ਪੂਰਾ ਸ਼ਹਿਰ, ਉਹ ਇਲਾਕਾ ਪਵਿੱਤਰ ਹੋ ਜਾਂਦਾ ਜਿੱਥੇ ਪ੍ਰਮਾਤਮਾ ਦੀ ਸਿਮਰਨ ਕਰਨ ਵਾਲੀ ਰੂਹ ਬੈਠੀ। ਮੈਂ ਬੇਨਤੀ ਕਰਾਂਗਾ ਜੀ, ਫਿਰ ਉਹ ਸ਼ਬਦ ਤੇ ਆਉਣ ਲੱਗਾ। ਉਹ ਪੁੱਛਦਾ, ਮਹਾਰਾਜ ਮੈਨੂੰ ਤੇ ਪਤਾ ਹੀ ਨਹੀਂ ਦੁੱਖ। ਸਤਿਗੁਰਾਂ ਨੇ ਜਿਹੜੇ ਉੱਥੇ ਦੁੱਖ ਹੈ, ਜਿਹਨੂੰ ਗੁਰੂ ਅਰਜੁਨ ਸਾਹਿਬ ਕਹਿੰਦੇ ਦੁੱਖ, ਉਸ ਵਿੱਚ ਸਭ ਤੋਂ ਪਹਿਲਾਂ ਸਭ ਤੋਂ ਵੱਡਾ, ਮੈਂ ਫਿਰ ਅਰਜ਼ ਕਰਾਂਗਾ, ਸਭ ਤੋਂ ਪਹਿਲਾਂ ਸਭ ਤੋਂ ਵੱਡਾ ਜਿਹੜਾ ਦੁੱਖ ਹੈ ਉਹ ਵਿਛੋੜੇ ਦਾ ਹੈ, ਪਰਮਾਤਮਾ ਦਾ ਵਿਛੋੜਾ। ਇਹਦੋਂ ਵੱਡਾ ਦੁੱਖ ਕਿਹੜਾ ਜੀ? ਦੂਸਰਾ ਦੁੱਖ, ਸਤਿਗੁਰਾਂ ਨੇ ਸ਼ਬਦ ਵਰਤਿਆ ਕਿ ਦੂਜਾ ਇਸ ਵਿਛੋੜੇ ਤੇ ਦੁੱਖ ਤੋਂ ਬਾਅਦ ਦੁੱਖ ਹੈ, ਦੂਜੇ ਨੰਬਰ ਦਾ ਮਨ ਦੀ ਭੁੱਖ, ਜਿਹੜਾ ਕਦੀ ਰੱਜਦਾ ਹੀ ਨਹੀਂ ਪਿਆ, ਦਿਨ ਰਾਤ ਇਹਦੇ ਅੰਦਰ ਭੁੱਖ ਹੀ ਭੁੱਖ ਹੈ। ਤੀਸਰਾ ਦੁੱਖ ਹੈ ਕਿ ਸਰੀਰ ਨੂੰ ਰੋਗ ਲੱਗ ਜਾਣਾ, ਜਿਹਨੂੰ ਆਪਾਂ ਕਹਿੰਦੇ ਹਾਂ। ਤੇ ਚੌਥਾ ਦੁੱਖ, ਗੁਰੂ ਸਾਹਿਬ ਜੀ ਨੇ ਫਰਮਾਇਆ ਕਿ ਮੌਤ ਦਾ ਜਮਦੂਤ ਆ ਹੈ। ਸਤਿਗੁਰਾਂ ਨੇ ਅੰਮ੍ਰਿਤ ਬਾਣੀ ਚ ਉਸ ਵਕਤ ਵੈਦ ਨੂੰ ਇਹ ਸ਼ਬਦ ਕਿਹਾ ਤੇ ਉਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦੁੱਖ ਵਿਛੋੜਾ, ਇੱਕ ਦੁੱਖ ਭੁੱਖ। ਬੇਨਤੀ ਸੁਣਿਓ, ਇੱਕ ਤਾਂ ਵਿਛੋੜੇ ਦਾ ਦੁੱਖ ਹੈ ਕਿ ਜਿੱਥੇ ਵੀ ਵਿਛੋੜਾ ਪਏਗਾ ਗੁਰਮੁਖ ਉੱਥੇ ਦੁੱਖ ਹੀ ਦੁੱਖ, ਕੋਈ ਚੀਜ਼ ਵੇਖ ਲਓ।
ਪਾਣੀ ਸਮੁੰਦਰ ਨਾਲ ਟੁੱਟ ਜਾਏ, ਦਰਿਆ ਨਾਲ ਟੁੱਟ ਜਾਏ, ਉਹਦੇ ਵਿੱਚ ਬਦਬੋ ਆਉਣ ਲੱਗ ਪੈਂਦੀ ਹੈ। ਫੁੱਲ ਟਾਹਣੀ ਨਾਲ ਟੁੱਟ ਜਾਏ, ਉਹ ਮੁਰਝਾ ਜਾਂਦਾ ਹੈ। ਪੱਤਾ ਟਾਹਣੀ ਨਾਲ ਟੁੱਟ ਜਾਏ, ਉਹ ਸੁੱਕ ਜਾਂਦਾ ਹੈ। ਸਿੱਧੀ ਗੱਲ, ਜਿੱਥੇ ਵੀ ਵਿਛੋੜਾ ਗਏ, ਵਿਛੋੜਾ ਦੁੱਖ ਹੀ ਹੁੰਦਾ ਹੈ। ਮਹਾਰਾਜ ਜੀ ਨੇ ਉੱਤੇ ਸ਼ਬਦ ਵਰਤਿਆ, ਸਭ ਤੋਂ ਪਹਿਲਾਂ ਦੁੱਖ ਹੈ ਵਿਛੋੜਾ, ਕਿ ਪਾਰ ਬ੍ਰਹਮ ਪਰਮੇਸ਼ਵਰ ਤੋਂ ਵੈਦ ਜੀ ਜਿਹੜਾ ਵਿਛੜ ਗਿਆ ਉਹ ਦੁਖੀ ਹੈ, ਕਿਉਂਕਿ ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥੰਮ। ਮਹਾਰਾਜ ਜੀ ਨੇ ਕਿਹਾ ਵਿਛੋੜਾ ਸੁਣੈ ਦੁੱਖ, ਵਿਛੋੜਾ ਦੁੱਖ ਹੈ, ਸੱਚ ਹੈ। ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੇ ਅਨੇਕਾਂ ਬਚਨ, ਜੀਓ ਤਬ ਤਕ ਹੈ ਬਾਰੋ ਬਾਰ, ਤਬ ਤਬ ਖਪੈ ਬਹੁਤ ਬੇਕਾਰ, ਜੈਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵੇਲਾ, ਵੇਮਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ। ਮੈਂ ਬੇਨਤੀ ਕੀਤੀ ਜਿੱਥੇ ਵਿਛੋੜਾ ਪੈ, ਜਿੱਥੇ ਸਿਮਰਨ ਦਾ ਤੋਟਾ ਆ ਗਿਆ, ਵਿਛੋੜਾ ਪੈ ਗਿਆ, ਸਤਿਗੁਰਾਂ ਨੇ ਕਿਹਾ ਵੈਦ ਜੀ ਸਭ ਤੋਂ ਪਹਿਲਾਂ ਦੁਨੀਆਂ ਨੂੰ ਇਹ ਦੱਸੋ ਕਿ ਲੋਕੀ ਇਸ ਦੁੱਖ ਨਾਲ ਗ੍ਰਸੇ ਨੇ। ਜਨਮ ਤੋਂ ਦੁੱਖ ਸ਼ੁਰੂ ਹੁੰਦਾ ਤੇ ਮਰਨ ਦੇ ਬਾਅਦ ਤੱਕ ਵੀ ਇਹ ਦੁੱਖ ਖਹਿੜਾ ਨਹੀਂ ਛੱਡਦਾ। ਮੈਂ ਆਪ ਨੂੰ ਇੱਕ ਹੋਰ ਬੇਨਤੀ ਕਰਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ, ਮੈਂ ਸ਼ੁਰੂ ਕੀਤੀ ਜਨਮ ਤੋਂ। ਉਂਝ ਗੁਰਬਾਣੀ ਦੇ ਵਿੱਚ ਸਤਿਗੁਰਾਂ ਨੇ ਫਰਮਾਇਆ ਕਿ ਜਨਮ ਤੋਂ ਪਹਿਲਾਂ ਕੋਈ ਦੇਵੀ ਹੈ ਜੀ, ਉਹ ਭਾਵੇਂ ਬਾਅਦ ਚ ਮਨਮੁਖ ਬਣ ਗਿਆ, ਸਾਕਤ ਬਣ ਗਿਆ, ਬ੍ਰਹਮ ਗਿਆਨੀ ਬਣ ਗਿਆ, ਪਰ ਹਕੀਕਤ ਹੈ ਕਿ ਜਨਮ ਤੋਂ ਪਹਿਲਾਂ

ਦੀ ਝਲਕ ਨਾਲ ਸੁਰਤ ਟੁੱਟਦੀ ਏ ਉਸ ਵਕਤ ਤੋਂ ਰੋਂਦਾ ਹੈ। ਅਸਲ ਵਿੱਚ ਉਹਦੇ ਰੋਣ ਦਾ ਕਾਰਨ ਹੈ ਪਰਮਾਤਮਾ ਤੋਂ ਵਿਛੋੜੇ ਦੀ ਆਰੰਭਤਾ ਹੋ ਗਈ। ਆਪਾਂ ਇੱਕ ਪਾਠ ਰੋਜ਼ ਕਰਨੇ ਆ ਨਿਤਨੇਮ ਵਿੱਚ ਮਹਾਰਾਜ ਜੀ ਦਾ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਉਹਦੇ ਵਿੱਚ ਜਾਂ ਤਿਸ ਭਾਣਾ ਤਾਂ ਜੰਮਿਆ, ਉਸ ਨੂੰ ਪਾਇਆ ਵਾਹਿਗੁਰੂ ਜੀ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਅਗਲੀ ਤੁਕ ਹੈ ਲਿਵ ਸੁਰਕੀ, ਉਹ ਲਿਵ ਟੁੱਟ ਗਈ ਪਿਆਰਿਓ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਉਹ ਸੱਚੀ ਮੁੱਚੀ ਜਿਹੜੀ ਉਹ ਲਿਵ ਟੁੱਟਦੀ ਹੈ। ਫਿਰ ਕਈ ਵਾਰੀ ਉਹ ਕੋਈ ਇਬਾਦਤ ਵਾਲਾ ਮਿਲੇ, ਅਭਿਆਸੀ ਮਿਲੇ, ਗੁਰਮੁਖ ਰੂਪ ਮਿਲੇ, ਗੁਰ ਪ੍ਰਸਾਦ ਵਰਜੈ, ਉਹ ਟੁੱਟੀ ਹੋਈ ਲੁਭਦੀ ਨੇ ਤੇ ਉਹ ਗਵਾਚਿਆ ਹੋਇਆ ਰਤਨ ਕਈ ਜਨਮ ਨਹੀਂ ਲੱਭਦਾ। ਸਤਿਗੁਰੂ ਕੇ ਪਿਆਰੇ ਸਿੱਖ ਭਾਈ ਗੁਰਦਾਸ ਸਾਹਿਬ ਦਾ ਇੱਕ ਬਚਨ ਕਹਿਣ ਲੱਗੇ, ਉਹਨਾਂ ਤੇ ਬੜਾ ਵਿਅੰਗਮਈ ਕਿਹਾ, ਕਹਿੰਦੇ ਇੱਕ ਪਾਸੇ ਉਹ ਨਿਆਣਾ ਰੋ ਰਿਹਾ ਤੇ ਪਰਿਵਾਰ ਦੇ ਇੱਕ ਦੂਜੇ ਦੇ ਮੂੰਹ ਚ ਮਿੱਠਾ ਪਾ ਰਹੇ ਨੇ, ਵਧਾਈ ਹੋਵੇ ਵਧਾਈ ਹੋਵੇ। ਭਾਈ ਸਾਹਿਬ ਕਹਿੰਦੇ ਜਿਹੜਾ ਰੋਂਦਾ ਪਿਆ ਉਹਨੂੰ ਤਾਂ ਪੁੱਛ ਲਓ, ਇਹ ਜੰਮਦਾ ਰੋ ਰਿਹਾ ਇਹਨੂੰ ਕੋਈ ਨੀ ਪੁੱਛ ਰਿਹਾ, ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਨੇ। ਕਹਿੰਦੇ ਅਸਲ ਚ ਉਹ ਰੋਂਦਾ ਤਾਂ ਪਿਆ ਜਨਮ ਦੀ ਪੀੜਾ ਨਹੀਂ, ਕਈ ਜਨਮਾਂ ਦੀ ਪੀੜਾ, ਅੱਜ ਦੇ ਟੁੱਟੇ ਨੇ ਪਤਾ ਨੀ ਕਦ ਦੁਬਾਰਾ ਜੁੜਨੇ ਕਿ ਨਹੀਂ। ਭਾਈ ਸਾਹਿਬ ਦੇ ਬੋਲ ਨੇ ਰੋਬ ਹੈ ਰਤਨ ਗਵਾਇਕ ਹੈ ਭਾਈ ਗੁਰਦਾਸ ਸਾਹਿਬ, ਰਤਨ ਦਾ ਅਰਥ ਉਹ ਲਿਵ, ਉਹ ਨਾਮ, ਉਹ ਅੰਦਰੋਂ ਜੁੜਿਆ ਜਿਹੜਾ ਸੀ। ਰੋਵੈ ਰਤਨ ਗਵਾਇਕ ਹੈ ਮਾਇਆ ਮੋਹ ਗੁਬਾਰਾ, ਉਹ ਰੋਵੈ ਦੁੱਖ ਆਪਣਾ ਹਾਸਤ ਗਾਵੈ ਸਭ ਪਰਿਵਾਰਾ, ਪਰਿਵਾਰ ਗਾ ਰਿਹਾ ਉਹ ਰੋ ਰਿਹਾ। ਮੈਂ ਆਪ ਨੂੰ ਬੇਨਤੀ ਕਰਾਂਗਾ ਫਿਰ ਉਸੇ ਵਿਸ਼ੇ ਤੇ ਰਹਿਣਾ, ਸਭ ਤੋਂ ਪਹਿਲਾਂ ਦੁੱਖ, ਦੁੱਖ ਭਰਮ ਪੁੱਜ ਆਪਾਂ ਕਥਾ ਇਹ ਕਰ ਰਹੇ, ਸਭ ਤੋਂ ਪਹਿਲਾਂ ਦੁੱਖ ਵਿਛੋੜੇ ਦਾ। ਗੁਰਮੁਖੋ ਇੱਥੋਂ ਤੱਕ ਜਿਹੜੇ ਰੋਜ਼ ਇਬਾਦਤ ਕਰਦੇ ਆ, ਜਿੱਦਨ ਨਿਤਨੇਮ ਦਾ ਤੋਟਾ ਹੁੰਦਾ ਉਦਨ ਘਰ ਚ ਕਲੇਸ਼ ਸ਼ੁਰੂ ਹੋ ਜਾਂਦਾ, ਬੰਦਾ ਟੁੱਟਿਆ ਅੰਦਰੋਂ ਹੁੰਦਾ ਕਿਉਂਕਿ ਨੇਮ ਪੂਰਾ ਹੋਇਆ ਨਹੀਂ, ਨੀਂਦ ਪੂਰੀ ਨਾ ਹੋਵੇ, ਸਿਮਰਨ ਪੂਰਾ ਨਾ ਹੋਵੇ, ਅੰਦਰੋਂ ਟੁੱਟਿਆ। ਪਰਿਵਾਰ ਵਿੱਚ ਅੱਗੇ ਵੀ ਘਟਨਾਵਾਂ ਵਾਪਰਦੀਆਂ ਨੇ, ਕਹਿੰਦਾ ਚਲੋ ਕੋਈ ਗੱਲ ਨੀ ਇਗਨੋਰ ਕਰੋ, ਉਦਨ ਖਿੱਚ ਖਿੱਚ ਕੇ ਪੈਂਦਾ। ਸੱਚੀ ਇਹ ਵੀ ਜਦੋਂ ਬੰਦਗੀ ਕਰਨ ਵਾਲਾ ਮੈਨੂੰ ਬਖਸ਼ ਦਿਆ ਜੇ ਪੂਰੇ ਦਿਨ ਮੈਂ ਗੱਲ ਕਰ ਰਿਹਾ, ਖਿੱਚਦਾ ਹੋਵੇ ਉਹਨੂੰ ਸੋਚਣਾ ਚਾਹੀਦਾ ਉਹਦੇ ਅੰਦਰ ਕਿਤੇ ਨਾ ਕਿਤੇ ਤੋਟਾ ਪਿਆ ਹੋਇਆ। ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਦੁੱਖ ਵਿਛੋੜਾ, ਦੁੱਖ ਵਿਛੋੜਾ, ਦੂਜਾ ਦੁੱਖ, ਇੱਕ ਦੁੱਖ ਭੁੱਖ, ਦੂਜਾ ਦੁੱਖ ਹੈ ਭੁੱਖ ਦਾ। ਹੁਣ ਮੈਂ ਬੇਨਤੀ ਕਰਾਂਗਾ ਗੁਰਮੁਖੋ, ਢਿੱਡ ਦੀ ਭੁੱਖ ਤਾਂ ਕੁਝ ਮਿੰਟਾਂ ਚ ਮਰ ਜਾਂਦੀ ਹੈ, 2 ਘੰਟੇ ਘੱਟ ਜਾਂਦੀ ਹੈ, ਪਰ ਜਦੋਂ ਮਨ ਨੂੰ ਭੁੱਖ ਲੱਗ ਜਾਏ ਇਹ ਤਾਂ ਇਹੋ ਜਿਹੀ ਭੁੱਖ ਹੈ ਸੁੱਤਿਆਂ ਵੀ ਪੂਰੀ ਨਹੀਂ ਹੁੰਦੀ। ਮਹਾਰਾਜ ਕਹਿੰਦੇ ਵੈਦ ਜੀ ਦੂਜਾ ਦੁੱਖ ਭੁੱਖ ਦਾ ਹੈ, ਤੇ ਉਹ ਭੁੱਖ ਮਨ ਦੀ ਭੁੱਖ ਇੱਕ ਇੱਕ ਇੰਦਰੇ ਨੂੰ ਰੱਜ ਕੇ ਵਰਤਦੀ। ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਮੈਂ ਅਰਜ ਕੀਤੀ ਪੇਟ ਦੀ ਭੁੱਖ ਹੈ ਨਾ ਜੀ, ਇਹ ਕਿਹਨੂੰ ਵਰਤਦੀ? ਹੱਥ ਵਰਤਦੀ ਏ, ਦੰਦ ਵਰਤਦੀ ਏ, ਦੰਦ ਨਾਲ ਆਪਾਂ ਚਬਾਨੇ ਆ, ਜੀਭ ਰਸ ਲੈਂਦੀ, 3 ਕੀ ਗੱਲਾਂ ਨੇ ਨਾ, ਪੇਟ ਚਲਾ ਜਾਂਦਾ। ਪਰ ਜਦੋਂ ਮਨ ਨੂੰ ਭੁੱਖ ਲੱਗਦੀ ਏ ਇੱਕ ਹੀ ਕਿੰਦਰਾ ਵਰਤਦਾ, ਇਹ ਅੱਖਾਂ ਦੀ ਰੱਜ ਕੇ ਵਰਤੋਂ ਕਰਦਾ ਕਿਉਂਕਿ ਇਹਨੂੰ ਪਰ ਤਨ ਤੇ ਪਰ ਧਨ ਦੀ ਭੁੱਖ ਲੱਗੀ ਹੋਈ। ਮੈਂ ਬੇਨਤੀ ਕਰਾਂ ਕੰਨਾਂ ਦੀ ਰੱਜ ਕੇ ਵਰਤੋਂ ਕਰਦਾ ਕਿਉਂਕਿ ਗੰਧਨ ਵਹਿਣ ਤੇ ਨਿੰਦਿਆ ਵੱਲੋਂ ਰੱਜਦਾ ਨਹੀਂ ਪਿਆ। ਅਰਜ ਹੈ ਕਿ ਇੱਕ ਇੱਕ ਇੰਦਰੇ ਵਿੱਚ ਇੰਨੀ ਭੁੱਖ ਪ੍ਰਬਲ ਹੁੰਦੀ ਏ, ਪਰ ਉਸ ਭੁੱਖ ਦੀ ਜੜ ਜਿਹੜੀ ਮਨ ਹੈ, ਜੇ ਮਨ ਪਿਆਰੇ ਰੱਜ ਜਾਏ ਤੇ ਚੇਤੇ ਰੱਖੋ ਸਾਰੇ ਇੰਦਰੇ ਹੀ ਰੱਜ ਜਾਂਦੇ। ਮਨ ਦੀ ਤ੍ਰਿਪਤੀ ਹੀ ਪੂਰੇ ਤਨ ਦੀ ਤ੍ਰਿਪਤੀ ਹੈ। ਇਸੇ ਕਰਕੇ ਗੁਰੂ ਜੀ ਨੇ ਇੱਕ ਸ਼ਬਦ ਵਰਤਿਆ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ। ਇੱਥੇ ਭੁੱਖ ਇੱਕ ਨਹੀਂ ਕਿਹਾ, ਸਭ ਭੁੱਖਾਂ, ਤਨ ਦੀ ਭੁੱਖ, ਮਨ ਦੀ ਭੁੱਖ, ਇੰਦਰੀਆਂ ਦੀ ਭੁੱਖ, ਜਿਨ ਭੁੱਖਾਂ ਸਭ ਗਵਾਈਆਂ। ਫਿਰ ਮਹਾਰਾਜ ਕਹਿੰਦੇ ਭੁੱਖ ਅੰਦਰ ਨੂੰ ਸ਼ਾਂਤ ਨਹੀਂ ਹੋਣ ਦਿੰਦੀ ਕਿਉਂਕਿ ਅੰਦਰ ਅੱਗ ਬਾਲੀ ਰੱਖਦੀ। ਕੋਈ ਵੀ ਚੀਜ਼ ਹੈ ਜਿਹੜੀ ਭੁੱਖ ਹੈ, ਮਹਾਰਾਜ ਕਹਿੰਦੇ ਜਦੋਂ ਇਹਦੀ ਭੁੱਖ ਮਰ ਗਈ ਅੰਦਰ ਸ਼ਾਂਤ ਹੋ ਗਿਆ। ਫਿਰ ਬੇਨਤੀ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁੱਖ ਮਨ ਆਏ ਵਸਿਆ। ਵਾਹਿਗੁਰੂ ਜੀ ਕਿੱਡੀ ਵੱਡੀ ਬਖਸ਼ਿਸ਼ ਕਰਦੀ ਇਸ ਤੋਂ। ਕਹਿੰਦੇ ਅੰਦਰ ਸ਼ਾਂਤ ਹੋ ਗਿਆ, ਸੁੱਖ ਆ ਗਿਆ, ਤੇ ਨਾਮ ਨੇ ਕੀ ਕੀਤਾ? ਹਰ ਇੱਛਾ ਹੀ ਪੂਰੀ ਕਰ ਦਿੱਤੀ। ਇਹਦਾ ਮਤਲਬ ਅੰਦਰ ਸਬਰ ਆ ਗਿਆ, ਨਾਮ ਲਈ ਸਬਰ ਆਇਆ। ਮੈਂ ਫਿਰ ਅਰਜ ਕਰਾਂਗਾ ਜੀ, ਪਹਿਲਾ ਦੁੱਖ ਹੈ ਵਿਛੋੜਾ, ਦੂਜਾ ਦੁੱਖ ਹੈ ਭੁੱਖ। ਇਹਨੂੰ ਗੁਰੂ ਅੰਗਦ ਸਾਹਿਬ ਜੀ ਨੇ ਫਰਮਾਇਆ, ਕਹਿਣ ਲੱਗੇ ਆਖਣ ਆਖਣ ਰੱਜਿਆ ਸੁਣ ਨਾ ਰੱਜੇ ਕੰਨ। ਗੁਰੂ ਸਾਹਿਬ ਦਾ ਸਲੋਕ ਹੈ ਜੀ, ਆਖਣ ਦਰਥ ਮੂੰਹ, ਆਖਣ ਦਰਥ ਮੂੰਹ, ਉਂਝ ਆਖਣ

0: ਦਾ ਤਾਂ ਬੋਲ ਕੇ ਨੇ, ਕਹਿੰਦੇ ਆਖ ਆਖ ਕੇ ਇਹ ਆਖਣ ਵਾਲੀ ਜੀਭ ਨਹੀਂ ਰੱਜੀ, ਸੁਣ ਸੁਣ ਕੇ ਕੰਨ ਨਹੀਂ ਰੱਜੇ, ਆਖਣ ਆਖਣ ਰੱਜਿਆ ਸੁਣਨਾ ਰੱਜੇ, ਕੰਨ ਅੱਖੀ ਦੇਖਣਾ ਰੱਜੀਆਂ, ਗੁਣ ਗਾ ਕੇ ਇੱਕ ਵਨ ਭੁੱਖਿਆ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜਿਆ ਜਾਂ ਗੁਣ ਕੈ ਗੁਣੀ ਸਮਾਜ। ਬੇਨਤੀ ਹੈ, ਪਹਿਲੀ ਦੁੱਖ ਵਿਛੋੜਾ, ਦੂਜਾ ਦੁੱਖ ਮਾਨਸਿਕ ਭੁੱਖ, ਤੀਜਾ ਦੁੱਖ ਵੈਦ ਸੁਣ ਰਿਹਾ। ਮਹਾਰਾਜ ਕਹਿੰਦੇ ਨੇ ਤੀਜਾ ਦੁੱਖ ਹੈ ਦੁੱਖ ਵਿਛੋੜਾ, ਇੱਕ ਦੁੱਖ ਭੋਗ, ਇੱਕ ਦੁੱਖ ਸਖਤ ਵਾਰ ਜਮਦੂਤ, ਸਖਤ ਵਾਰ ਦਾ ਤੇ ਸ਼ਕਤੀਸ਼ਾਲੀ ਜਿਹਦੇ ਕੋਲ ਤਾਕਤ ਬੜੀ। ਤੀਜਾ ਦੁੱਖ ਵੈਦ ਜੀ ਇਹ ਮੌਤ ਦਾ ਜਮਦੂਤ ਦਾ, ਤੇ ਚੌਥਾ ਕਹਿਣ ਲੱਗੇ ਇੱਕ ਦੁੱਖ ਰੋਗ ਲੱਗੇ ਤਨ ਧਾਏ, ਤੀਜਾ ਚੌਥਾ ਰੋਗ ਹੈ ਸਰੀਰ ਨੂੰ ਕੋਈ ਬਿਮਾਰੀ ਲੱਗ ਜਾਣੀ, ਰੋਗ ਲੱਗ ਜਾਣਾ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ, ਤੇਰੇ ਕੋਲ ਦਵਾਈ ਹੈ। ਮੈਂ ਆਪ ਨੂੰ ਬੇਨਤੀ ਕਰਾਂ, ਉੱਥੇ ਮਹਾਰਾਜ ਜੀ ਨੇ ਇੱਕ ਹੋਰ ਕਿਰਪਾ ਕੀਤੀ, ਕਿਉਂਕਿ ਮੈਂ ਸ਼ਬਦ ਲਿਆ ਤਿੰਨ ਵਚਨ ਗੁਰੂ ਅਰਜਨ ਸਾਹਿਬ ਕਹਿੰਦੇ ਮੰਨ ਲਓ ਤੇ ਤਿੰਨਾਂ ਤੋਂ ਛੁਟਕਾਰਾ ਹੋ ਜਾਣਾ। ਸਤਿਗੁਰਾਂ ਨੇ ਉੱਥੇ ਫਿਰ ਇਹ ਨੀ ਕਿਹਾ ਵੀ ਇਹ ਰੋਗ ਲੱਗੇ, ਸਮੱਸਿਆ ਦੱਸ ਦਿੱਤੀ। ਸਮੱਸਿਆ ਤਾਂ ਮੈਂ ਵੀ ਦੱਸ ਦਿਆਂਗਾ ਜੀ, ਮੈਂ ਵੀ ਦੱਸ ਦਿਆਂਗਾ ਆਹ ਵੀ ਗੱਲ। ਅੱਜ ਜ਼ਿਆਦਾਤਰ ਸਟੇਜਾਂ ਤੇ ਸਮੱਸਿਆ ਹੀ ਨੇ, ਅਸੀਂ ਮਰ ਗਏ, ਅਸੀਂ ਡੁੱਬ ਗਏ। ਗੁਰਮੁਖੋ ਮੈਂ ਕਈ ਵਾਰੀ ਕਹਿੰਦਾ ਚਲੋ ਸਪਿਰਚੁਅਲ ਸਟੇਜ ਹੈ, ਇੱਥੋਂ ਤੱਕ ਆਪਾਂ ਚੜ੍ਹਦੀ ਕਲਾ ਨੂੰ ਢਹਿੰਦੀ ਕਲਾ ਸੱਟੀ ਜਾਣੇ। ਮਰ ਗਏ ਜੀ, ਡੁੱਬ ਗਏ ਜੀ, ਸਭ ਕੁਝ ਖਤਮ ਹੋ ਗਿਆ। ਮੈਂ ਇੱਕ ਦਿਨ ਕਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਜ਼ਫਰਨਾਮਾ ਲਿਖਦੇ ਆ, ਬੱਚੇ ਚਾਰੇ ਸ਼ਹੀਦ ਹੋ ਚੁੱਕੇ ਨੇ, ਮਾਤਾ ਜੀ ਸ਼ਹੀਦ ਹੋ ਚੁੱਕੇ ਨੇ, ਤਿੰਨ ਪਿਆਰੇ ਸ਼ਹੀਦ ਹੋ ਚੁੱਕੇ ਨੇ, ਪੰਜ ਮੁਕਤੇ, ਉਹ ਮੁਕਤੇ ਜਿਹਨਾਂ ਪੰਜਾਂ ਤੋਂ ਬਾਅਦ ਮਛਕਿਆ, ਪੰਜ ਮੁਕਤੇ ਸ਼ਹੀਦ ਹੋ ਚੁੱਕੇ ਨੇ, ਪਰ ਪੂਰੇ ਜ਼ਫਰਨਾਮੇ ਚ ਕਿਤੇ ਗੁਰੂ ਗੋਬਿੰਦ ਸਿੰਘ ਨੇ ਇੱਕ ਸ਼ੇਰ ਵੀ ਲਿਖਿਆ ਕਿ ਸਾਰੇ ਖਤਮ ਹੋ ਗਏ ਢਹਿੰਦੀ ਕਲਾ। ਮੇਰੀ ਫਿਰ ਬੇਨਤੀ, ਮੇਰੀ ਅਰਜ਼, ਤੁਸੀਂ ਸਮਝ ਗਏ ਹੋਗੇ ਕਿਤੇ ਮਹਾਰਾਜ ਜੀ ਨੇ ਕਿਹਾ, ਉਹਨਾਂ ਤਾਂ ਇੱਥੋਂ ਤੱਕ ਆ, ਚਾਹ ਸ਼ੁੱਧ ਕੇ ਚੂੰ ਬਚ ਗਾ ਕੁਛ ਤੈ ਚਾਰ, ਕਿ ਬਾਕੀ ਬੇਮਾ ਦਸਤ ਪੇਚੀ ਦਾ ਮਾਰ। ਇਹਦੇ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖੇ, ਜਦੋਂ ਬੰਦਾ ਚੋਖਾ ਸਟੇਜ ਤੇ ਕਲਪਦਾ ਨਾ, ਚੋਖਾ ਸਮਝਦੇ ਆ ਨਾ ਜ਼ਿਆਦਾ, ਉਦੋਂ ਮਨ ਚ ਆਉਂਦਾ ਵੀ ਇਹ ਗੁਰੂ ਸਾਹਿਬ ਦੀ ਗੁਰਮਤ ਤੋਂ ਵਿਰੁੱਧ ਗੱਲ ਕਰੇ। ਮਹਾਰਾਜ ਕਹਿੰਦੇ ਚਾਹ ਸ਼ੁੱਧ ਕੀ ਹੋਇਆ, ਚੂੰ ਬਚ ਗਾ ਕੁਛ ਤੈ ਚਾਰ, ਚਾਰ ਬੱਚੇ ਕੋ ਕੇ ਮਾਰ ਦਿੱਤੇ ਕਿ ਬਾਕੀ ਬਾਵਾਂ ਦਸਤ ਪੇਚੀ ਦਾ ਮਾਰ, ਅਜੇ ਕੁੰਡਲੀਆ ਸੱਪ ਪਿੱਛੇ ਦੇ ਮਾਰ, ਕੁੰਡਲੀ ਮਾਰ ਕੇ ਬੈਠਾ ਖਾਲਸਾ। ਦੇਖੋ ਕਿਆ ਸ਼ਬਦ ਵਰਤੇ ਨੇ ਚੜ੍ਹਦੀ ਕਲਾ ਦੇ। ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ, ਸਮੱਸਿਆ ਦੱਸ ਦੇਣੀ ਇਹ ਸੌਖੀ, ਪਰ ਸਮਾਧਾਨ ਕੀ ਹੈ? ਰੋਗ ਦੱਸ ਸਕਨੇ ਆ, ਪਰ ਇਲਾਜ ਕੀ ਹੈ? ਮੇਰੇ ਸਮਰੱਥ ਸਤਿਗੁਰਾਂ ਨੇ ਕਿਹਾ ਵੈਰ ਜੀ ਸਾਡੇ ਕੋਲ ਇਲਾਜ ਵੀ ਹੈ। ਮਹਾਰਾਜ ਕੀ ਇਲਾਜ? ਕਹਿਣ ਲੱਗੇ ਤੁਹਾਡੇ ਝੋਲੇ ਚ ਦਵਾਈ ਹੈ ਨਾ? ਕਹਿੰਦਾ ਜੀ ਹਾਂ, ਥੈਲੇ ਚ ਦਵਾਈ ਲਿਆਉਂਦੇ ਸਨ। ਆ ਕੀ ਦਵਾਈਆਂ? ਕਹਿਣ ਲੱਗੇ ਦਵਾਈ ਕਿਵੇਂ ਬਣਾਉਂਦੇ ਹੋ? ਮਹਾਰਾਜ ਜਦੋਂ ਪੁੱਛਦੇ ਨੇ, ਕਹਿੰਦਾ ਜੀ ਅਸੀਂ ਆਪਣੇ ਘਰ ਚ ਤਿਆਰ ਕਰਨੇ ਆ। ਸਤਿਗੁਰਾਂ ਨੇ ਕਿਹਾ ਤੁਸੀਂ ਸੰਖੀਏ ਦਾ ਨਾਮ ਸੁਣਿਆ, ਮੋਹਰਾ, ਜਿਹਨੂੰ ਬਾਬਾ ਜੀ ਨੇ ਮੋਹਰਾ ਸ਼ਬਦ ਵਰਤੇ। ਪੰਸਾਰੀ ਨੂੰ ਪੁੱਛੋ ਸੰਖੀਆ ਵਰਤਦੇ ਹੋ? ਵੈਦ ਕਹਿੰਦਾ ਜੀ ਹਾਂ, ਅਸੀਂ ਤੇ ਦਵਾਈਆਂ ਚ ਜ਼ਹਿਰ ਵਰਤਨੇ ਆ, ਮੋਹਰਾ ਜਿਹਨੂੰ ਕਹਿੰਦੇ, ਪੋਇਜ਼ਨ ਅਸੀਂ ਵਰਤਨੇ ਆ। ਮਹਾਰਾਜ ਕਹਿੰਦੇ ਆ ਜੇ ਸਿੱਧਾ ਕਿਸੇ ਨੂੰ ਜ਼ਹਿਰ ਦਿਓ ਬਾਜੂਗਾ? ਕਹਿੰਦਾ ਨਹੀਂ ਜੀ, ਜ਼ਹਿਰ ਵਿੱਚ ਤਾਕਤ ਹੈ, ਸਿੱਧਾ ਦਿਆਂਗੇ ਮਰ ਜਾਏਗਾ, ਅਸੀਂ ਉਹਦੇ ਵਿੱਚ ਮਸਾਲੇ ਪਾਉਂਦੇ ਹਾਂ, ਜੜੀਆਂ ਬੂਟੀਆਂ ਪਾ ਕੇ ਉਹਨੂੰ ਮਾਰ ਕੇ ਕੁਸ਼ਤਾ ਕਰਨੇ ਆ, ਉਹਦੀਆਂ ਪਾਊਡਰ ਕਹਿ ਲਓ ਸ਼ਬਦ, ਜਾਂ ਉਹਦੀਆਂ ਪਤਲੀਆਂ ਨਿੱਕੀਆਂ ਗੋਲੀਆਂ ਵੱਟ ਲੈਂਦੇ ਆ। ਮਹਾਰਾਜ ਕਹਿੰਦੇ ਦਵਾਈ ਵਿੱਚ ਜ਼ਹਿਰ ਹੈ, ਸਿੱਧਾ ਜ਼ਹਿਰ ਮਾਰਦਾ, ਜਦੋਂ ਜ਼ਹਿਰ ਦੇ ਵਿੱਚ ਮਸਾਲੇ ਪੈ ਜਾਣ, ਜੜੀਆਂ ਬੂਟੀਆਂ ਪੈ ਜਾਣ, ਤੇ ਜ਼ਹਿਰ ਵੀ ਦਵਾਈ ਬਣ ਜਾਂਦਾ, ਸਿੱਧਾ ਦੁੱਖ ਜ਼ਹਿਰ ਹੈ ਵੈਦ ਜੀ, ਬੰਦੇ ਆਤਮ ਹੱਤਿਆ ਤੱਕ ਚਲੇ ਜਾਂਦੇ ਆ। ਪਰ ਜੇ ਦੁੱਖ ਦੇ ਜ਼ਹਿਰ ਵਿੱਚ ਰੱਬ ਦੇ ਨਾਮ ਦਾ ਮਸਾਲਾ ਪਾ ਲਈਏ, ਇਹ ਦੁੱਖ ਵੀ ਦਾਰੂ ਬਣ ਜਾਂਦਾ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। प्रोग्राम दा ए हिस्सा तुहाडे तक परमजीत पलाहा डेजर्डिन इंश्योरेंस एजेंट दे सहयोग नाल पहुंचाया जा रहा है।
2: इना तो किसे तरह दी इंश्योरेंस जिवें लाइफ डिसेबिलिटी ऑटो होम मोटरबाइक बोट अते होर बिजनेस इंश्योरेंस बारे जानकारी लैण लई तुसी परमजीत पलाहा जी नूं 403-554-4444
1: यानी 403-554-4444 ते संपर्क कर सकदे हो। परमजीत पलाहा जी दे ऑफिस दा पता है यूनिट नंबर 210-2323 32nd एवेन्यू नॉर्थ ईस्ट कैलगरी। प्रोग्राम दा ए हिस्सा तुहाडे तक रियो बैंक्वेट हाल दे सहयोग नाल पहुंचाया जा रहा है। इना तो किसी भी तरह दे ब्याह शादी दे प्रोग्राम बर्थडे पार्टी जां होर फंक्शन संबंधी हाल बुक करन दी जानकारी लैण लई तुसी रियो बैंक्वेट हाल नूं 403-633-2000 यानी 403-633-2000 ते संपर्क कर सकदे हो। रियो बैंक्वेट हॉल दा पता है यूनिट नंबर 2850 होपवेल प्लेस नॉर्थ ईस्ट कैलगरी।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।
0: ਪ੍ਰੋਗਰਾਮ ਦਾ ਇਹ

ਸਾਡੇ ਤੱਕ YYC ਹੋਮ ਕੇਅਰ ਸਰਵਿਸਿਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ ਕੈਲਗਰੀ ਨੀਅਰ

0: ਪ੍ਰੋਗਰਾਮ ਦਾ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੈਤ ਸਾਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ

ਪਾਵਨ ਭਗਤ ਵਸ਼ਲ ਕਰੁਣਾ ਨਿਧਾਨ ਜੁਗ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਕ ਗੁਰਤਖ ਦੀ ਤੇ ਬਿਰਾਜਮਾਨ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਵਡਭਾਗੀ ਹੋ ਜੋ ਆਪ ਜੀ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮਹਾਨ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਹਾਜ਼ਰੀਆਂ ਭਰ ਰਹੇ ਹੋ। ਅੱਜ ਦਾ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਸਤਿਗੁਰੂ ਜੀ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਫਰਮਾਉਂਦੇ ਹਨ ਕਿ ਹੇ ਮੇਰੇ ਮਨ, ਉਹ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਭਜਨ ਕਰਿਆ ਕਰ। ਨਾਮ ਜਪਣ ਦੇ ਨਾਲ ਲੋਕ ਪਰਲੋਕ ਦੇ ਸੁੱਖ ਤੈਨੂੰ ਪ੍ਰਾਪਤ ਹੋਣਗੇ। ਹਲਤ ਸੁੱਖ ਪਲਤ ਸੁੱਖ ਨਿਤ ਸੁੱਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਮਿਟੇ ਕਮਾਣੇ ਪਾਪ ਚਿਰਾਣੇ ਸਾਧ ਸੰਗਤ ਮਿਲ ਮੋਆ ਜੀਜੈ। ਇਹ ਜੋ ਪਰਮੇਸ਼ਰ ਦਾ ਨਾਮ ਹੈ ਕਿਵੇਂ ਪ੍ਰਾਪਤ ਹੁੰਦਾ ਹੈ? ਮਹਾਰਾਜ ਜੀ ਫਰਮਾਉਂਦੇ ਹਨ ਇਹ ਪੂਰੇ ਗੁਰੂ ਦੇ ਰਾਹੀਂ ਦੀ ਪ੍ਰਾਪਤੀ ਹੁੰਦੀ ਹੈ। ਜਦ ਪੂਰਾ ਗੁਰੂ ਨਾਮ ਦ੍ਰਿੜ ਕਰਵਾ ਦਿੰਦਾ ਹੈ ਫਿਰ ਨਾਮ ਰੋਮ ਰੋਮ ਦੇ ਵਿੱਚ ਵਸ ਜਾਂਦਾ, ਸਵਾਸ ਗ੍ਰਾਸ ਦੇ ਵਿੱਚ ਵਸ ਜਾਂਦਾ, ਸਾਰੇ ਪਾਸੇ ਨਾਮ ਹੀ ਨਾਮ ਦਿਖਾਈ ਦਿੰਦਾ, ਨਾਮ ਹੀ ਨਾਮ ਸੁਣਾਈ ਦਿੰਦਾ ਹੈ। ਇਸ ਕੀਮਤੀ ਨਾਮ ਤੋਂ ਬਗੈਰ ਮਨੁੱਖ ਦਾ ਜੀਵਨ ਵਿਅਰਥ ਹੈ, ਬੇਮਤਲਬ ਦਾ ਹੈ। ਮਹਾਰਾਜ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ, ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਜਲ ਬਿਨ ਉਤਪੁਜ ਕਾਮ ਨਾਹੀ। ਜਿਵੇਂ ਦੁੱਧ ਨਹੀਂ ਦਿੰਦੀ ਗਊ, ਉਹਦੀ ਕੋਈ ਬਹੁਤੀ ਮਹਾਨਤਾ ਨਹੀਂ। ਜਿਹਦੇ ਪੰਛੀ ਦੇ ਖੰਭ ਹੀ ਨਹੀਂ ਹਨ ਉਹ ਉਡਾਰੀ ਨਹੀਂ ਮਾਰ ਸਕਦਾ। ਜਿੱਥੇ ਜਲ ਦਾ ਪ੍ਰਬੰਧ ਨਹੀਂ, ਪਾਣੀ ਨਹੀਂ, ਉੱਥੇ ਖੇਤੀ ਹਰੀ ਭਰੀ ਨਹੀਂ ਰਹਿ ਸਕਦੀ। ਕਿਆ ਸੁਲਤਾਨ ਸਲਾਮ ਵੀ ਹੋਣਾ, ਅੰਧੀ ਕੋਠੀ ਤੇਰਾ ਨਾਮ ਨਾਹੀ। ਉਹ ਕਿਹੜੀ ਗੱਲ ਦਾ ਸੁਲਤਾਨ ਹੈ ਜਿਹਨੂੰ ਕੋਈ ਬੁਲਾਉਂਦਾ ਤੱਕ ਨਹੀਂ ਹੈ, ਕੋਈ ਆਦਰ ਨਹੀਂ ਕਰਦਾ? ਇਸੇ ਪ੍ਰਕਾਰ ਇਹ ਮਨੁੱਖ ਦਾ ਜੀਵਨ ਵਿਅਰਥ ਹੈ ਜਿਸ ਜੀਵਨ ਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ। ਜਿਵੇਂ ਜਿਵੇਂ ਮਹਾਰਾਜ ਜੀ ਆਪਾਂ ਨੂੰ ਮਹਾਨ ਬਖਸ਼ਿਸ਼ ਕਰ ਰਹੇ ਹਨ, ਆਓ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰਮਤਿ ਵਿਚਾਰ ਦੇ ਨਾਲ ਜੁੜਦਿਆਂ ਹੋਇਆਂ ਇੱਕ ਵਾਰੀ ਸਾਰੀ ਸੰਗਤ ਪਿਆਰ

ਦਾ ਸੋਢੀ ਸੁਲਤਾਨ ਪਾਤਸ਼ਾਹ ਜੀ ਹਨ। ਪਹਿਲੇ ਤਾਲ ਦੇ ਵਿੱਚ ਗਾਉਣ ਦੀ ਹਦਾਇਤ ਹੈ। ਚਾਰ ਪਦਿਆਂ ਵਾਲਾ, ਚਾਰ ਚਰਨਾਂ ਵਾਲਾ ਸ਼ਬਦ ਹੈ। ਛੋਟੇ ਰੂਪ ਦੇ ਵਿੱਚ ਮੰਗਲ ਕਰਦੇ ਹਨ ਕਿ ਉਹ ਵਾਹਿਗੁਰੂ ਪਰਮੇਸ਼ਰ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ।

ਜਗਿਆਸੂ ਰੂਪ ਹੋ ਕੇ ਫਰਮਾਉਂਦੇ ਹਨ ਕਿ ਮੇਰੇ ਹਿਰਦੇ ਦੇ ਵਿੱਚ ਕੀਮਤੀ ਰਤਨ ਦੀ ਨਿਆਈ ਜੋ ਪਰਮੇਸ਼ਰ ਦਾ ਨਾਮ ਹੈ ਉਹ ਵਸ ਗਿਆ ਹੈ। ਕਿਵੇਂ ਵਸਿਆ? ਪੂਰੇ ਗੁਰੂ ਨੇ ਮੇਰੇ ਸੀਸ ਦੇ ਉੱਪਰ ਆਪਣਾ ਰਹਿਮਤ ਭਰਿਆ ਹੱਥ ਰੱਖ ਦਿੱਤਾ। ਕਿੰਨਾ ਕੁ ਕੀਮਤੀ ਹੈ ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਜਿੰਨਾ ਭਾਗ ਮਥਾਹੀ ਸੇ ਨਾਨਕ ਹਰ ਰੰਗ ਮਾਣ ਦੋ। ਬੜਾ ਬੇਸ਼ਕੀਮਤੀ ਹੈ ਨਾਮ। ਇੰਨੀਆਂ ਬਰਕਤਾਂ ਮਹਾਰਾਜ ਜੀ ਨੇ ਦਰਸਾਈਆਂ ਹਨ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਅਨੰਤ ਬਰਕਤਾਂ ਹੈ ਪਰਮੇਸ਼ਰ ਦੇ ਨਾਮ ਦੇ ਵਿੱਚ। ਪਰ ਜਦ ਗੁਰੂ ਨੇ ਸੀਸ ਤੇ ਰਹਿਮਤ ਭਰਿਆ ਹੱਥ ਰੱਖ ਦਿੱਤਾ, ਉਦੋਂ ਇਹ ਨਾਮ ਜੋ ਹੈ ਹਿਰਦੇ ਦੇ ਵਿੱਚ ਪੱਕੇ ਤੌਰ ਤੇ ਵਸ ਗਿਆ। ਜੋ ਨਾਮੀ ਪੁਰਸ਼ ਹੁੰਦੇ ਹਨ ਉਹਨਾਂ ਨੂੰ ਕਦੇ ਵਾਸਤੇ ਨਾਮ ਭੁੱਲਦਾ ਨਹੀਂ ਹੈ। ਭਾਵੇਂ ਗੱਲਾਂ ਕਰਦੇ ਹੋਣ, ਭਾਵੇਂ ਕਾਰ ਵਿਹਾਰ ਕਰਦੇ ਹੋਣ, ਭਾਵੇਂ ਸੁੱਤੇ ਹੋਣ, ਭਾਵੇਂ ਜਾਗਦੇ ਹੋਣ, ਕਿਸੇ ਸਮੇਂ ਵੀ ਨਹੀਂ ਭੁੱਲਦਾ ਜਦ ਵਸ ਜਾਂਦਾ ਹੈ। ਕਿਆ ਸਵਣਾ ਕਿਆ ਜਾਗਣਾ ਗੁਰਮੁਖ ਤੇ ਪਰਵਾਨ, ਜਿੰਨਾ ਸਾਸ ਗਿਰਾਸ ਨਾ ਵਿਸਰੈ ਸੇ ਪੂਰੇ ਪੁਰਖ ਪ੍ਰਧਾਨ। ਫਿਰ ਕਦੇ ਵਾਸਤੇ ਕਹਿੰਦੇ ਭੁੱਲਦਾ

ਜੋ ਨਾਮੀ ਪੁਰਸ਼ ਹਨ, ਸਤਿਗੁਰੂ ਜੀ ਫਰਮਾਉਂਦੇ ਹਨ ਉਹਨਾਂ ਦੇ ਜਨਮ ਜਨਮਾਤਰਾਂ ਦੇ ਜਿਹੜੇ ਬੱਜਰ ਪਾਪ ਹਨ ਉਹ ਲੱਥ ਜਾਂਦੇ ਹਨ, ਦੂਰ ਹੋ ਜਾਂਦੇ ਹਨ। ਘੋਰ ਦੁਖੀਅੰ ਅਨਕ ਹੱਤਿਅੰ ਜਨਮ ਦਰਿਦਰੰ ਮਹਾਂ ਵਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਜਿਵੇਂ ਲੱਖਾਂ ਮਨ ਬਾਲਣ ਹੋਵੇ ਇੱਕ ਅੱਗ ਦੀ ਚੰਗਿਆੜੀ ਦੇ ਨਾਲ ਜਲ ਕੇ ਰਾਖ ਹੋ ਜਾਂਦਾ ਹੈ, ਭਾਵੇਂ ਸੌ ਜਨਮ ਦੇ ਪਾਪ ਹੋਣ, ਹਜ਼ਾਰ ਜਨਮ ਦੇ ਪਾਪ ਹੋਣ, ਜਿਹੜਾ ਨਾਮ ਜਪਣ ਲੱਗ ਪੈਂਦਾ ਉਹਦੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਇਹ ਸਾਰਾ ਲੈਣ ਦੇਣ ਮੁੱਕ ਜਾਂਦਾ ਹੈ, ਸਾਰਾ ਕਰਜ਼ਾ ਜੋ ਹੈ ਉਹ ਲਹਿ ਜਾਂਦਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਸ ਵਕਤ ਭਾਈ ਲਾਲੋ ਜੀ ਦੇ ਸੀਸ ਤੇ ਰਹਿਮਤ ਭਰਿਆ ਹੱਥ ਰੱਖਿਆ, ਉਸੇ ਵਕਤ ਹੀ ਉਹ ਜੁੜ ਗਏ, ਸਮਾਧੀ ਲੱਗ ਗਈ। ਭਾਈ ਮਰਦਾਨਾ ਜੀ ਪੁੱਛਦੇ ਹਨ, ਮਹਾਰਾਜ ਕਈਆਂ ਨੂੰ ਤਾਂ ਬੜੀ ਮਿਹਨਤ ਕਰਨੀ ਪੈਂਦੀ ਹੈ, ਇਹਨਾਂ ਤੇ ਐਡੀ ਜਲਦੀ ਕਿਰਪਾ ਕਿਵੇਂ ਹੋ ਗਈ? ਮਹਾਰਾਜ ਜੀ ਨੇ ਫਰਮਾਇਆ, ਆਖਣ ਲੱਗੇ, ਦੀਪਕ ਬਾਤੀ ਤੇਲ ਜੋਤ ਪਾਵਕ ਲਾਵਨ ਦੇਰ। ਦੀਵਾ ਵੀ ਬਣਿਆ ਹੋਇਆ ਸੀ, ਵੱਟੀ ਵੀ ਪਈ ਹੋਈ ਸੀ, ਤੇਲ ਵੀ ਪਿਆ ਹੋਇਆ ਸੀ, ਬਸ ਜਲਾਉਣ ਵਾਲਾ ਹੀ ਸੀ, ਜਲਾ ਦਿੱਤਾ ਹੈ, ਜੁੜ ਗਿਆ ਹੈ। ਇੱਕ ਪ੍ਰੇਮੀ ਸੰਤ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਦੇ ਕੋਲ ਬੇਨਤੀਆਂ ਬਾਰ ਬਾਰ ਕਰਿਆ ਕਰੇ ਸਵਾਲ, ਮਹਾਰਾਜ ਪਰਮਾਤਮਾ ਨੂੰ ਕੋਈ ਦੇਖ ਵੀ ਸਕਦਾ ਹੈ ਕਿ ਐਵੇਂ ਗੱਲਾਂ ਹੀ ਹਨ? ਮਹਾਂਪੁਰਖ ਸਮਝਾਉਣ ਵੀ ਆਪਾਂ ਜਦ ਸੌਂ ਜਾਂਦੇ ਹਾਂ, ਸੁਪਨਾ ਦੇਖਦੇ ਹਾਂ ਨਾ, ਅੱਖਾਂ ਤਾਂ ਸਾਡੀਆਂ ਬੰਦ ਹੁੰਦੀਆਂ ਹਨ ਪਰ ਸਾਰਾ ਸੀਨ ਦਿਖਾਈ ਦਿੰਦਾ ਹੈ। ਇਸੇ ਤਰ੍ਹਾਂ ਜਿਹੜੇ ਜੁੜ ਜਾਂਦੇ ਹਨ ਉਹ ਅੰਤਰ ਆਤਮੇ ਪਰਮਾਤਮਾ ਨੂੰ ਦੇਖਦੇ ਹਨ, ਉਹਨਾਂ ਦੀਆਂ ਅੰਦਰ ਦੀਆਂ ਅੱਖਾਂ ਖੁੱਲ ਜਾਂਦੀਆਂ ਹਨ। ਨਾਨਕ ਸੇ ਅੱਖੜੀਆਂ ਬਿਆਨ ਜਿੰਨੀ ਡਿਸੰਦੋ ਮਹਾਂਪੀਰੀ, ਦੇਖਿਆ ਜਾ ਸਕਦਾ ਹੈ ਪਰ ਉਹਦੀ ਤਸੱਲੀ ਨਾ ਹੋਵੇ। ਫਿਰ ਮਹਾਂਪੁਰਖਾਂ ਨੇ ਹੁਕਮ ਲਾਇਆ ਵੀ ਤੂੰ ਅੰਮ੍ਰਿਤ ਛੱਕ ਗੁਰੂ ਵਾਲਾ ਬਣ। ਜਦ ਅੰਮ੍ਰਿਤ ਛਕਿਆ ਉਹਦੀ ਪੂਰਬਲੀ ਕਮਾਈ ਵੀ ਕੋਈ ਜਾਗ ਗਈ, ਕਿਉਂਕਿ ਪਤਾ ਨਹੀਂ ਕਿਹਦੀ ਜਾਗ ਜਾਣੀ ਹੁੰਦੀ ਹੈ। ਸਾਰਿਆਂ ਨੂੰ ਇਹ ਲਾਹਾ ਲੈਣਾ ਚਾਹੀਦਾ ਹੈ, ਗੁਰੂ ਵਾਲੇ ਬਣਨਾ ਚਾਹੀਦਾ ਹੈ। ਮਹਾਂਪੁਰਖਾਂ ਨੇ ਰਹਿਮਤ ਭਰਿਆ ਹੱਥ ਰੱਖਿਆ ਨਾ, ਜਦ ਸੰਤ ਅਤਰ ਸਿੰਘ ਜੀ ਨੇ ਉੱਥੇ ਜੁੜ ਗਏ, ਸਮਾਧੀ ਲੱਗ ਗਈ। ਪ੍ਰੇਮੀਆਂ ਨੂੰ ਆਖਣ ਲੱਗੇ ਵੀ ਇਹਨੂੰ ਹਿਲਾਉਣਾ ਨਹੀਂ ਹੈ, ਜਿੰਨਾ ਚਿਰ ਤੱਕ ਜੁੜਿਆ ਹੈ ਜੁੜਿਆ ਰਹਿਣ ਦਿਓ, ਜਦ ਸਮਾਧੀ ਖੁੱਲੇਗੀ ਉਸ ਵਕਤ ਇਹਨੂੰ ਇੱਕ ਕਮਰਾ ਦੇ ਦੇਣਾ ਹੈ, ਆਖਣਾ ਵੀ ਹੁਣ ਤੋਂ ਡਟ ਕੇ ਭਜਨ ਕਰ, ਜਿਹੜੀ ਅਵਸਥਾ ਤੇ ਤੈਨੂੰ ਅਪੜਾਇਆ ਹੈ, ਤੂੰ ਪਹੁੰਚਿਆ ਹੈ, ਇਹਨੂੰ ਸਦਾ ਵਾਸਤੇ ਹੀ ਕਾਇਮ ਰੱਖਣਾ ਹੈ। ਸੋ ਜਦ ਮਾਲਕ ਦੀ ਰਹਿਮਤ ਹੁੰਦੀ ਹੈ ਉਸ ਵਕਤ ਫਿਰ ਮਨੁੱਖ ਪਰਮੇਸ਼ਰ ਦੇ ਨਾਲ ਜੁੜ ਜਾਂਦਾ ਹੈ, ਰੋਮ ਰੋਮ ਦੇ ਵਿੱਚ ਨਾਮ ਵਸ ਜਾਂਦਾ ਹੈ। ਸੰਤ ਬਾਬਾ ਸ਼ਾਮ ਸਿੰਘ ਜੀ ਦੇ ਜੀਵਨ ਵਿੱਚ ਵੀ ਜ਼ਿਕਰ ਹੈ, ਅਖੀਰਲੇ ਸਮੇਂ ਤਕਰੀਬਨ ਜੁੜੇ ਹੀ ਰਹਿੰਦੇ ਸਨ, ਸਮਾਧੀ ਦੇ ਲੀਨ ਹੀ ਰਹਿੰਦੇ ਸਨ। ਡਾਕਟਰ ਦੀਵਾਨ ਸਿੰਘ ਨੇ ਆ ਕੇ ਜਦ ਚੈੱਕਅਪ ਕੀਤਾ, ਜਦ ਆ ਕੇ ਦੇਖਿਆ ਰੋਮ ਰੋਮ ਦੇ ਵਿੱਚ ਸਿਮਰਨ ਦੀਆਂ ਧੁਨਾਂ ਉੱਠ ਰਹੀਆਂ ਸਨ, ਰੋਮ ਰੋਮ ਨਾਮ ਜਪ ਰਿਹਾ ਸੀ, ਗੁਰਮੁਖ ਰੋਮ ਰੋਮ ਹਰ ਧਿਆਵੈ। ਇਸੇ ਤਰ੍ਹਾਂ ਸੰਤ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਜੀਵਨ ਵਿੱਚ ਵੀ ਜ਼ਿਕਰ ਆਉਂਦਾ ਹੈ, ਜਦ ਨਾਮ ਵਸ ਗਿਆ ਆਖਿਆ ਸਾਨੂੰ ਕੋਈ ਦੁੱਖ ਤਕਲੀਫ ਨਹੀਂ ਹੈ। ਜਦ ਚੈੱਕ ਕੀਤਾ ਰੋਮ ਰੋਮ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦੀਆਂ ਧੁਨਾਂ ਉੱਠ ਰਹੀਆਂ ਸਨ, ਆਵਾਜ਼ਾਂ ਆ ਰਹੀਆਂ ਸਨ, ਇਹ ਜੁੜਿਆ ਹੋਇਆਂ ਦੀ ਨਿਸ਼ਾਨੀ ਹੈ। ਉਸ ਤੋਂ ਪਹਿਲਾਂ ਡਾਕਟਰਾਂ ਨੇ ਆਖਿਆ ਵੀ ਤੁਹਾਡੇ ਸਰੀਰ ਦੇ ਵਿੱਚ ਪਾਣੀ ਭਰ ਗਿਆ, ਉਹਨੂੰ ਕੱਢਣਾ ਹੈ ਬਾਹਰ, ਤੁਹਾਨੂੰ ਬੇਹੋਸ਼ੀ ਦਾ ਟੀਕਾ ਲਾ ਦਈਏ।
संत आखन लगे सारा जीवन सतगुरां दे चरणां दे नाल जुड़े रहे हां, अजे भी बेहोशी दे टीकियां दी लोड़ है, तुसी अपना काम करो। साध संगत जी बैठ गए ध्यान जोड़ के, कोई बेहोशी का टीका नहीं लगाया, सी तक नहीं कीती। ये जुड़िया होयां दी निशानी है। एवें नहीं खोपरियां नुहा लईयां बंद बंद कटवा लए, जुड़िया होयां दी निशानी है। जिहड़े जुड़ जांदे हन

ਤਾਂ ਉਹਨਾਂ ਦਾ ਜੀਵਨ ਸਫਲ ਹੋ ਗਿਆ। ਜਿਨ੍ਹਾਂ ਆਖਿਆ ਨਹੀਂ ਜੀ ਅਸੀਂ ਉਂਝੀ ਬੜੇ ਸਿਆਣੇ ਹਾਂ, ਸਾਨੂੰ ਗੁਰੂ ਵਾਲੇ ਬਣਨ ਦੀ ਜ਼ਰੂਰਤ ਹੀ ਨਹੀਂ ਹੈ, ਕਹਿੰਦੇ ਫਿਰ ਐਸੇ ਜੀਵਾਂ ਦਾ ਜਿਹੜਾ ਜੀਵਨ ਹੈ ਉਹ ਵਿਅਰਥ ਹੀ।

ਮਨਮੁਖ ਜੀਵ ਹਨ, ਮੂਢਤਾ ਦੇ ਵਿੱਚ ਹੀ ਰਹਿੰਦੇ ਹਨ, ਮੋਹ ਮਾਇਆ ਦੇ ਵਿੱਚ ਦਿਨੇ ਰਾਤ ਫਸੇ ਰਹਿੰਦੇ ਹਨ। ਪਰਮੇਸ਼ਰ ਦੇ ਨਾਲ ਸੁਰਤ ਕਿੱਥੋਂ ਜੁੜਨੀ ਹੈ? ਆਤਮਕ ਆਨੰਦ ਦੀ ਪ੍ਰਾਪਤੀ ਕਿੱਥੋਂ ਹੋਣੀ ਹੈ? ਖੱਜਲ ਖਰਾਬ

ਚਰਨਾਂ ਦੀ ਸੇਵਾ ਨਹੀਂ ਕਰਦੇ ਹਨ, ਉਹਨਾਂ ਦੇ ਅੱਗੇ ਝੁਕਦੇ ਨਹੀਂ ਹਨ, ਸੰਸਾਰ ਦੇ ਵਿੱਚ ਖਚਤ ਰਹਿੰਦੇ ਹਨ। ਕਿਉਂਕਿ ਫਰਕ ਹੁੰਦਾ ਹੈ ਗੁਰਮੁਖਾਂ ਦਾ ਅਤੇ ਮਨਮੁਖਾਂ ਦੇ ਜੀਵਨ ਦਾ। ਭਾਈ ਸਾਹਿਬ ਭਾਈ ਆਨੰਦ ਲਾਲ ਜੀ ਦੇ ਬਚਨ ਵੀ ਹਨ, ਜਾਹਰਦਾਰੀ ਮਾਇਲੇ ਫਰਜੰਦੋ ਜਨ, ਦਰ ਹਕੀਕਤ ਬਾ ਖੁਦਾਏ ਖੇਸ਼ਤਨ। ਕਹਿੰਦੀ ਦਿਖਾਈ ਤਾਂ ਦਿੰਦੇ ਹਨ ਵੀ ਗ੍ਰਿਸਤੀ ਹਨ ਜੀ, ਪਰਿਵਾਰ ਵਾਲੇ ਹਨ ਜੀ, ਪੁੱਤਰਾਂ ਧੀਆਂ ਦੇ ਵਿੱਚ ਰਹਿੰਦੇ ਹਨ, ਪਰ ਕਹਿੰਦੇ ਹਕੀਕਤ ਇਹ ਹੈ ਕਿ ਉਹ ਅੰਦਰੋਂ ਹਮੇਸ਼ਾ ਨਿਰੰਕਾਰ ਦੇ ਨਾਲ ਜੁੜੇ ਰਹਿੰਦੇ ਹਨ, ਕਦੇ ਵਾਸਤੇ ਵੀ ਨਹੀਂ ਟੁੱਟਦੇ। ਜਿਨ੍ਹਾਂ ਨੇ ਸਾਧੂਆਂ ਦੇ ਚਰਨਾਂ ਦੀ ਸੇਵਾ ਨਹੀਂ ਕੀਤੀ, ਝੁਕੇ ਨਹੀਂ ਹਨ ਉਹਨਾਂ ਦੇ ਅੱਗੇ, ਕਹਿੰਦੇ ਉਹਨਾਂ ਦਾ ਜੀਵਨ ਅਕਾਰਥ ਚਲਿਆ ਜਾਂਦਾ ਹੈ, ਵਿਅਰਥ ਚਲਿਆ ਜਾਂਦਾ ਹੈ। ਬਹੁਤ ਭਾਰੀ ਜ਼ਰੂਰਤ ਹੈ ਜੁੜਿਆ ਹੋਇਆਂ ਦਾ ਆਦਰ ਕਰਨ ਦੀ।

ਝੁਕ ਗਏ ਉਹਨਾਂ ਦੇ ਅੱਗੇ, ਉਹਨਾਂ ਦਾ ਜੀਵਨ ਫਿਰ ਮਹਾਰਾਜ ਜੀ ਫਰਮਾਉਂਦੇ ਹਨ ਸਫਲ ਹੋ ਜਾਂਦਾ ਹੈ, ਉਹ ਮਾਲਕ ਵਾਲੇ ਬਣ ਜਾਂਦੇ ਹਨ। ਬਹੁਤ ਵੱਡੀ ਬਰਕਤ ਹੈ ਸਤਿਪੁਰਸ਼ਾਂ ਦੇ ਚਰਨ

ਸਾਨੂੰ ਸਮਝਾਉਂਦੇ ਹਨ ਵੀ ਇੰਝ ਬੇਨਤੀ ਕਰਨੀ ਚਾਹੀਦੀ ਹੈ ਕਿ ਹੇ ਨਿਰੰਕਾਰ ਸਾਨੂੰ ਆਪਣੇ ਦਾਸਾਂ ਦੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲਓ। ਹੇ ਜਗਤ ਦੇ ਨਾਥ ਮਾਲਕ ਵਾਹਿਗੁਰੂ ਪਰਮੇਸ਼ਰ ਜੀ, ਕਿਉਂਕਿ ਕੋਈ ਨਾ ਕੋਈ ਕਿਣਕਾ ਅੱਗੇ ਤੋਂ ਅੱਗੇ ਚੱਲਦਾ ਰਹਿੰਦਾ ਹੈ। ਪਰਮੇਸ਼ਰ ਵਿੱਚ ਸ਼ਕਤੀ ਹੈ, ਉਹਦੇ ਦਾਸਾਂ ਵਿੱਚ ਵੀ ਸ਼ਕਤੀ ਹੈ। ਜਿਹੜੇ ਉਹਨਾਂ ਦੇ ਅੱਗੇ ਦਾਸਾਂ ਦੇ ਦਾਸ ਹਨ, ਉਹ ਵੀ ਸ਼ਕਤੀ ਤੋਂ ਖਾਲੀ ਨਹੀਂ ਹੁੰਦੇ ਹਨ, ਉਹਨਾਂ ਵਿੱਚ ਵੀ ਕੋਈ ਨਾ ਕੋਈ ਕਿਣਕਾ ਹੁੰਦਾ ਹੈ। ਇਸ ਕਰਕੇ ਮਹਾਰਾਜ ਆਪਣੇ

0: ਦਿਓ ਤਾਂ ਕਿ ਅਸੀਂ ਤੁਹਾਡੇ ਮਾਰਗ ਦੇ ਉੱਪਰ ਚੱਲ ਸਕੀਏ। ਤਾਂ ਹੀ ਮਨੁੱਖ ਚੱਲ ਸਕਦਾ, ਅਸੀਂ ਚੱਲ ਸਕਦੇ ਹਾਂ ਗੁਰੂ ਦੇ ਆਸਰੇ ਦੇ ਨਾਲ, ਨਾਮ ਦੇ ਆਸਰੇ ਦੇ ਨਾਲ। ਉਸ ਤਰ੍ਹਾਂ ਜੀਵਨ ਦੇ ਵਿੱਚ ਠੋਕਰਾਂ ਹੀ ਠੋਕਰਾਂ ਹਨ। ਜੇ ਸਵੈਮ ਆਪਣੇ ਆਪ ਚੱਲਣ ਦੀ ਕੋਸ਼ਿਸ਼ ਕਰੀਏ ਤਾਂ ਮਹਾਰਾਜ ਸੋਢੀ ਸੁਲਤਾਨ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਚੌਥੇ ਗੁਰੂ ਨਾਨਕ ਆਪਾਂ ਨੂੰ ਸਮਝਾਉਂਦੇ ਹਨ ਕਿ ਪਰਮੇਸ਼ਰ ਦੇ ਅੱਗੇ ਇੰਝ ਬੇਨਤੀ ਕਰਨੀ ਚਾਹੀਦੀ ਹੈ ਕਿ ਮਹਾਰਾਜ ਸਾਨੂੰ ਗੁਰੂ ਦਾ ਪੱਲਾ ਪਕੜਾ ਦਿਓ, ਗੁਰੂ ਦੇ ਲੜ ਲਾ ਦਿਓ। ਗੁਰੂ ਦੇ ਲੜ ਲੱਗ ਕੇ ਹੀ ਅਸੀਂ ਪਰਮਾਰਥ ਦੇ ਰਸਤੇ ਦੇ ਉੱਪਰ ਚੱਲ ਸਕਦੇ ਹਾਂ। ਆਓ ਗੁਰੂ ਪਿਆਰੇ ਸਾਧ ਸੰਗਤ ਜੀ, ਅੱਜ ਸੰਗਰਾਂਦ ਦਾ ਦਿਨ ਹੈ ਔਰ ਜੋ ਜੇਠ ਦੇ ਮਹੀਨੇ ਦੀ ਸੰਗਰਾਂਦ ਹੈ ਉਹ ਹੁਕਮਨਾਮੇ ਦੀ ਵਿਚਾਰ ਸਰਵਣ ਕਰੀਏ ਜੀ।
1: ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵੰਨ।
0: ਜੇਠ ਦੇ ਮਹੀਨੇ ਦੁਆਰਾ ਮਹਾਰਾਜ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਪੰਚਮ ਗੁਰਦੇ ਸਮਝਾਉਂਦੇ ਹਨ, ਸਿੱਖਿਆ ਦਿੰਦੇ ਹਨ ਕਿ ਉਸ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜਨਾ ਚਾਹੀਦਾ ਹੈ, ਜਿਸ ਦੇ ਅੱਗੇ ਸਾਰੇ ਹੀ ਨਿਉਂਦੇ ਹਨ। ਕੀ ਦੇਵੀਆਂ, ਕੀ ਦੇਵਤੇ, ਪੀਰ ਫਕੀਰ, ਕੀ ਦੈਤ, ਸਾਰੇ ਹੀ ਉਹਦੇ ਅੱਗੇ ਝੁਕਦੇ ਹਨ। ਕੋਈ ਐਸਾ ਨਹੀਂ ਜਿਹੜਾ ਪਰਮੇਸ਼ਰ ਦੇ ਅੱਗੇ ਝੁਕਦਾ ਨਹੀਂ। ਜਿੰਨੀਆਂ ਪ੍ਰਕਿਰਤੀ ਦੇ ਵਿੱਚ ਸ਼ਕਤੀਆਂ ਹਨ ਸਭ ਉਹਦੇ ਹੁਕਮ ਦੇ ਅਨੁਸਾਰ ਹੀ ਚੱਲ ਰਹੀਆਂ ਹਨ। ਭੈ ਵਿੱਚ ਪਾਉਣ ਵਹਿ ਸਦ ਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਸਭ ਉਹਦੇ ਹੁਕਮ ਦੇ ਵਿੱਚ ਹੀ ਹਨ। ਇਸ ਕਰਕੇ ਆਪਾਂ ਨੂੰ ਉਸ ਮਾਲਕ ਦੇ ਨਾਲ ਜੁੜਨਾ ਚਾਹੀਦਾ ਹੈ।

ਦੇ ਨਾਲ ਲੱਗ ਕੇ ਜਦ ਲੱਗ ਜਾਈਏ ਫਿਰ ਹਰੀ ਪਰਮੇਸ਼ਰ ਕਿਸੇ ਨੂੰ ਇਹ ਆਗਿਆ ਨਹੀਂ ਦਿੰਦਾ ਵੀ ਉਹ ਸਾਨੂੰ ਬੰਨ ਕੇ ਲੈ ਜਾਵੇ। ਭਾਈ ਸਾਹਿਬ ਭਾਈ ਨੰਦ ਲਾਲ ਜੀ ਜਿਸ ਵਕਤ ਔਰੰਗਜ਼ੇਬ ਦੇ ਕੋਲ ਰਹਿੰਦੇ ਸਨ, ਨੌਕਰੀ ਕਰਦੇ ਸਨ, ਉਸ ਵਕਤ ਸਾਧ ਸੰਗਤ ਦੀ ਇੱਕ ਆਇਤ ਦੇ ਕੁਰਾਨ ਦੀ ਆਇਤ ਸੀ, ਉਹਦੇ ਅਰਥ ਬਹਾਦਰ ਸ਼ਾਹ ਨੂੰ ਉਹਨੇ ਪੁੱਛੇ। ਬਹਾਦਰ ਸ਼ਾਹ ਤਾਂ ਦੱਸ ਨਾ ਸਕਿਆ, ਭਾਈ ਨੰਦ ਲਾਲ ਜੀ ਦੇ ਕੋਲੋਂ ਪੁੱਛ ਕੇ ਅੱਗੇ ਸੁਣਾ ਦਿੱਤੇ ਘੋਟਾ ਲਾ ਕੇ, ਕਿਉਂਕਿ ਅਨੁਭਵ ਤਾਂ ਕੋਈ ਨਹੀਂ ਸੀ। ਇੱਕ ਘੋਟਾ ਲਾ ਕੇ ਵੀ ਆਪਾਂ ਸੁਣਾ ਸਕਦੇ ਹਾਂ, ਇੱਕ ਅਨੁਭਵੀ ਹੁੰਦੇ ਹਨ। ਔਰੰਗਜ਼ੇਬ ਆਖਣ ਲੱਗਾ ਵੀ ਤੂੰ ਮੁੰਡਾ ਤਾਂ ਮੇਰਾ ਹੀ ਆ, ਪੁੱਤਰ ਤਾਂ ਮੇਰਾ ਹੀ ਆ, ਮੈਂ ਤੇਰਾ ਇੰਨਾ ਦਿਮਾਗ ਨਹੀਂ ਵੀ ਤੂੰ ਇਸ ਆਇਤ ਦੇ ਅਰਥ ਕਰ ਸਕੇ, ਕਿੰਨੇ ਕੀਤੇ ਹਨ ਸੱਚ ਦੱਸ। ਉਹਨੇ ਆਖਿਆ ਵੀ ਇਹ ਭਾਈ ਨੰਦ ਲਾਲ ਜੀ ਨੇ ਕੀਤੇ ਹਨ। ਔਰੰਗਜ਼ੇਬ ਆਖਣ ਲੱਗਾ ਐਡਾ ਰੌਸ਼ਨ ਦਿਮਾਗ ਬੰਦਾ, ਇਹਨੂੰ ਇਸਲਾਮ ਵਿੱਚ ਲਿਆਉਣਾ ਚਾਹੀਦਾ ਹੈ। ਭਾਈ ਨੰਦ ਲਾਲ ਜੀ ਨੂੰ ਪਤਾ ਲੱਗ ਗਿਆ, ਕਿਸੇ ਸੰਗੀ ਦੇ ਕੋਲੋਂ ਪੁੱਛਿਆ, ਆਖਣ ਲੱਗੇ ਵੀ ਕੋਈ ਹਿੰਦੁਸਤਾਨ ਦੇ ਵਿੱਚ ਇਹੋ ਜਿਹੀ ਜਗ੍ਹਾ ਹੈ ਜਿੱਥੇ ਔਰੰਗਜ਼ੇਬ ਦਾ ਹੁਕਮ ਨਾ ਚੱਲਦਾ ਹੋਵੇ, ਕਿਉਂਕਿ ਮੈਂ ਜਿੱਥੇ ਵੀ ਜਾਵਾਂਗਾ ਨਾ ਔਰੰਗਜ਼ੇਬ ਹੁਕਮ ਕਰ ਦੇਵੇਗਾ ਉਸੇ ਰਾਜੇ ਨੂੰ ਵੀ ਬੰਨ ਕੇ ਮੇਰੇ ਪੇਸ਼ ਕਰੋ, ਉਸੇ ਵਕਤ ਡਰਦਾ ਮਾਰਾ ਕਰ ਦੇਗਾ। ਸੰਗੀ ਨੇ ਦੱਸਿਆ ਵੀ ਇੱਕ ਥਾਂ ਹੈਗੀ ਹੈ, ਉਹ ਹੈ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ। ਬਾਜਾਂ ਵਾਲੇ ਸਤਿਗੁਰੂ ਕਲਗੀਧਰ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਚੱਲਿਆ ਗਿਆ, ਉੱਥੇ ਔਰੰਗਜ਼ੇਬ ਦਾ ਹੁਕਮ ਨਹੀਂ ਚੱਲਦਾ, ਇਹ ਗੁਰੂ ਘਰ ਦਾ ਬਿਰਦ ਹੈ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਦ ਸਵਾਮੀ ਸੰਦਾ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਉਹਦੇ ਵੱਲ ਕੋਈ ਦੇਖ ਨਹੀਂ ਸਕਦਾ, ਤੱਕ ਨਹੀਂ ਸਕਦਾ। ਪਿਛਲੇ ਦਿਨੀ ਧੰਨ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ ਸ਼ਹੀਦ ਸਿੰਘ, ਉਹਨਾਂ ਦਾ ਸ਼ਹੀਦੀ ਦਿਹਾੜਾ ਵੀ ਲੰਘਿਆ ਹੈ। ਸਾਧ ਸੰਗਤ ਜੀ ਸੰਧਾ ਵਾਲੀਏ, ਕਸ਼ਮੀਰਾ ਸਿੰਘ, ਪਿਸ਼ੌਰਾ ਸਿੰਘ ਜਦ ਉਹਨਾਂ ਦੇ ਕੋਲ ਚਲੇ ਗਏ, ਸਮੇਂ ਦੇ ਹਾਲਾਤਾਂ ਨੂੰ ਦੇਖ ਕੇ ਉਹਨਾਂ ਦੀ ਸ਼ਰਨ ਵਿੱਚ ਚਲੇ ਗਏ। ਹੀਰਾ ਸਿੰਘ ਡੋਗਰੇ ਨੇ ਸੁਨੇਹਾ ਭੇਜਿਆ ਵੀ ਸਾਡੇ ਬਾਗੀਆਂ ਨੂੰ, ਸਰਕਾਰ ਦੇ ਬਾਗੀਆਂ ਨੂੰ ਬੰਨ ਕੇ ਪੇਸ਼ ਕਰੋ। ਧੰਨ ਬਾਬਾ ਵੀਰ ਸਿੰਘ ਜੀ ਆਖਣ ਲੱਗੇ ਗੁਰੂ ਘਰ ਦਾ ਬਿਰਦ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਬਿਰਦ ਸਵਾਮੀ ਸੰਦਾ। ਅਖੀਰਲੇ ਸਵਾਸ ਤੱਕ ਜਿੰਨਾ ਚਿਰ ਤੱਕ ਮੈਂ ਜਿੰਦਾ ਹਾਂ ਉਹਨਾਂ ਚਿਰ ਤੱਕ ਇਹਨਾਂ ਨੂੰ ਤੂੰ ਹੱਥ ਤੱਕ ਨਹੀਂ ਲਾ ਸਕਦਾ ਹੈ, ਦੇਖ ਨਹੀਂ ਸਕਦਾ ਹੈ। ਸੋ ਸਾਧ ਸੰਗਤ ਜੀ, ਉਹ ਪਰਮੇਸ਼ਰ ਦੀ ਸ਼ਰਨ ਵਿੱਚ ਜਿਹੜੇ ਪੈ ਜਾਂਦੇ ਹਨ, ਕੋਈ ਦੁਨੀਆਂ ਦੀ ਤਾਕਤ ਜਾਂ ਕੋਈ ਜਾਮ ਆਦਿਕ ਵੀ ਜਿਹੜੇ ਹਨ ਉਹ ਬੰਨ ਕੇ ਨਹੀਂ ਲਿਜਾ

ਮਹਾਰਾਜ ਜੀ ਸਮਝਾਉਂਦੇ ਹਨ ਕਿ ਉਹ ਵਾਹਿਗੁਰੂ ਪਰਮੇਸ਼ਰ ਦਾ ਜੋ ਨਾਮ ਹੈ ਉਹ ਸੰਸਾਰ ਦੇ ਵਿੱਚ ਕੀਮਤੀ ਤੋਂ ਕੀਮਤੀ ਵੀ ਜਿਹੜੇ ਹੀਰੇ ਮੋਤੀ ਜਵਾਹਰਾਤ ਹਨ ਉਹਦੇ ਪਾਸ ਕੋ ਵੀ ਨਹੀਂ ਹਨ, ਕੁਝ ਵੀ ਨਹੀਂ ਹਨ। ਸੰਸਾਰ ਦੇ ਜਿਹੜੇ ਪਦਾਰਥ ਹਨ, ਹੀਰੇ ਮੋਤੀ ਹਨ, ਉਹਨਾਂ ਦੇ ਨਾਲ ਸੰਸਾਰੀ ਸੁੱਖ ਤਾਂ ਮਿਲ ਸਕਦੇ ਹਨ ਪਰ ਆਤਮਕ ਸੁੱਖ ਨਹੀਂ ਮਿਲ ਸਕਦਾ। ਵੱਡੇ ਵੱਡੇ ਜੋ ਦਿਸੈ ਲੋਕ ਤਿਨਕੋ ਵਿਆਪੈ ਚਿੰਤਾ ਰੋਗ। ਕੌਣ ਵੱਡਾ ਮਾਇਆ ਵਡਿਆਈ, ਸੋ ਵੱਡਾ ਜਿਨ ਰਾਮ ਰਿਵਲਾਈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੋ ਜਾਂਦਾ ਹੈ ਜਿਹਦੇ ਕੋਲ ਪਰਮੇਸ਼ਰ ਦਾ ਨਾਮ ਹੈ। ਉਹਦਾ ਹੁਕਮ ਮਨੁੱਖਾਂ ਉੱਪਰ, ਦੇਵਤਿਆਂ ਦੇ ਉੱਪਰ ਸਾਰੇ ਪਾਸੇ ਚੱਲਦਾ ਹੈ। ਪਰਮੇਸ਼ਰ ਦਾ ਨਾਮ ਬੜਾ ਕੀਮਤੀ ਹੈ, ਫਿਰ ਜਿਹਨੂੰ ਪ੍ਰਾਪਤ ਹੋ ਜਾਂਦਾ ਹੈ ਸਦਾ ਵਾਸਤੇ ਉਹਦਾ ਮਾਲਕ ਬਣ ਜਾਂਦਾ ਹੈ। ਜਿਹੜੇ ਦੁਨਿਆਵੀ ਪਦਾਰਥ ਹੀਰੇ ਮੋਤੀ ਸੋਨਾ ਆਦਿਕ ਹੈ ਉਹਨੂੰ ਤਾਂ ਚੋਰ ਚੁਰਾ ਸਕਦੇ ਹਨ, ਸੰਨ ਲੱਗ ਸਕਦੀ ਹੈ, ਪਰ ਜੋ ਪਰਮੇਸ਼ਰ ਦਾ ਨਾਮ ਹੈ ਜਿਹਨੂੰ ਇੱਕ ਵਾਰੀ ਪ੍ਰਾਪਤ ਹੋ ਗਿਆ ਫਿਰ ਉਹਦੇ ਕੋਲੋਂ ਕੋਈ ਚੁਰਾ ਨਹੀਂ ਸਕਦਾ। ਉਹ ਗੱਲ ਵੱਖਰੀ ਹੈ ਵੀ ਕਿਰਪਾ ਦੇ ਘਰ ਵਿੱਚ ਆ ਕੇ ਭਾਵੇਂ ਕਿਸੇ ਨੂੰ ਕਿਣਕਾ ਦੇ ਦੇਣ, ਉਹ ਅਲੱਗ ਗੱਲ ਹੈ। ਬਲਦਾ ਹੋਇਆ ਦੀਵਾ ਹਜ਼ਾਰਾਂ ਬੁਝੇ ਹੋਏ ਦੀਵਿਆਂ ਨੂੰ ਜਲਾ ਸਕਦਾ ਹੈ, ਉਹਦੇ ਵਿੱਚ ਤਾਕਤ ਹੈ, ਪਰ ਕੋਈ ਚੁਰਾ ਨਹੀਂ ਸਕਦਾ, ਉਹਨੂੰ ਸੰਨ ਨਹੀਂ ਲੱਗਦੀ।

ਸਤਿ ਕਹਾਨ ਨਾਰਾਇਣ ਦੇ, ਉਹ ਵਾਹਿਗੁਰੂ ਦੇ ਪਿਆਰਿਆਂ ਨੂੰ ਸਾਰੇ ਭਾਉਂਦੇ ਹਨ, ਚੰਗੇ ਲੱਗਦੇ ਹਨ, ਉਹਦੀ ਰਜਾ ਦੇ ਵਿੱਚ ਰਾਜੀ ਰਹਿੰਦੇ ਹਨ। ਰਾਜੀ ਹੋਏ ਰਜਾਏ ਵਿੱਚ ਗੁਰਮੁਖ ਗਾਡੀ ਰਾਹ ਚੱਲਦਾ, ਉਹਦੇ ਹੁਕਮ ਵਿੱਚ ਚੱਲਣਾ ਉਹਨਾਂ ਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਤੱਤੀਆਂ ਤਵੀਆਂ 'ਤੇ ਵੀ ਬੈਠ ਕੇ ਇਹੀ ਫਰਮਾਉਂਦੇ ਹਨ, ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ, ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਜਿੰਨੇ ਵੀ ਕੌਤਕ ਹਨ ਸਾਰੇ ਹੀ ਭਾਉਂਦੇ ਹਨ, ਚੰਗੇ ਲੱਗਦੇ।

ਜੋ ਪਰਮੇਸ਼ੁਰ ਚਾਹੁੰਦਾ ਹੈ ਉਹੀ ਕਰਦਾ ਹੈ, ਉਹਦੇ ਹੁਕਮ ਦੇ ਅਨੁਸਾਰ ਹੀ ਜੀਵ ਜਿਹੜੇ ਹਨ ਉਹ ਕਰਮ ਕਰਦੇ ਹਨ, ਉਹਨਾਂ ਨੂੰ ਕਰਨੇ ਪੈਂਦੇ ਹਨ, ਰਹਿਣਾ ਪੈਂਦਾ ਹੈ। ਕਿਉਂਕਿ ਜਿਹੜੇ ਗੁਰਮੁਖ ਹੁੰਦੇ ਹਨ ਉਹ ਖੁਸ਼ੀ ਦੇ ਨਾਲ ਹੁਕਮ ਮੰਨ ਲੈਂਦੇ ਹਨ, ਜਿਹੜੇ ਮਨਮੁਖ ਹੁੰਦੇ ਹਨ ਰੋਂਦੇ ਧੋਂਦੇ ਮੰਨਦੇ ਹਨ। ਮੰਨਣਾ ਤਾਂ ਸਭ ਨੂੰ ਪੈਂਦਾ ਹੈ, ਇੱਕ ਖੁਸ਼ੀ ਨਾਲ ਮੰਨ ਲੈਂਦੇ ਹਨ, ਇੱਕ ਰੋਂਦੇ ਧੋਂਦੇ ਮੰਨਦੇ ਹਨ। ਸਭ ਨੂੰ ਪਰਮੇਸ਼ੁਰ ਦੀ ਰਜ਼ਾ ਵਿੱਚ ਹੀ

ਨਾਲ ਪ੍ਰਾਪਤ ਨਹੀਂ ਹੁੰਦਾ ਹੈ, ਮਿਹਨਤ ਨਾਲ ਨਹੀਂ ਮਿਲਦਾ, ਰਹਿਮਤ ਨਾਲ ਮਿਲਦਾ ਹੈ। ਉਹ ਗੱਲ ਅਲੱਗ ਹੈ ਕਿ ਜਿਹੜੇ ਅਭਿਆਸੀ ਪੁਰਸ਼ ਹੁੰਦੇ ਹਨ ਮਿਹਨਤ ਬੜੀ ਕਰਦੇ ਹਨ ਪਰ ਟੇਕ ਗੁਰੂ ਪਰਮੇਸ਼ਰ ਦੇ ਉੱਪਰ ਰੱਖਦੇ ਹਨ, ਨਾਲ ਦੀ ਨਾਲ ਅਰਦਾਸਾਂ ਕਰੀ ਜਾਂਦੇ ਹਨ ਨਿਮਾਣੇ ਹੋ ਕੇ। ਮਹਾਰਾਜ ਤੇਰੀ ਕਿਰਪਾ ਨਾਲ ਹੀ ਖੇਡ ਬਣਨੀ ਹੈ, ਮੇਰੀ ਮਿਹਨਤ ਨਾਲ ਤਾਂ ਕੁਝ ਵੀ ਨਹੀਂ ਬਣਨਾ। ਇੱਕ ਦੂ ਜੀਬੋ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਆ ਏਕ ਨਾਮ ਜਗਦੀਸ਼, ਏਤ ਰਾਹੇ ਪਤ ਪਵੜੀਆਂ ਚੜੀਏ ਹੋਏ ਇਕੀਸ। ਕਹਿੰਦੇ ਸੁਣ ਗੱਲਾਂ ਆਕਾਸ਼ ਕੀਟਾਂ ਆਈ ਰੀਸ, ਨਾਨਕ ਨਦਰੀ ਪਾਈ ਐ ਕੂੜੀ ਕੂੜੈ ਠੀਸ। ਜਿਵੇਂ ਆਕਾਸ਼ ਦੇ ਵਿੱਚ ਉੱਡਣ ਵਾਲੇ ਪਰਿੰਦਿਆਂ ਦੀ ਰੀਸ, ਜ਼ਮੀਨ ਦੇ ਉੱਪਰ ਰੀਂਗਣ ਵਾਲੇ ਕੀੜੇ ਕਰ ਲੈਣ ਕਿਵੇਂ ਕਰ ਸਕਦੇ ਹਨ, ਇਸ ਤਰ੍ਹਾਂ ਮਾਲਕ ਦੀ ਰਹਿਮਤ ਦੇ ਨਾਲ

ਜਿਹੜੇ ਜੁੜਿਆ ਹੋਇਆਂ ਦੀ ਸੰਗਤ ਕਰਦੇ ਹਨ, ਸਾਧੂਆਂ ਦੀ ਸੰਗਤ ਕਰਦੇ ਹਨ, ਉਹਨਾਂ ਨੂੰ ਅਵੱਛ ਪ੍ਰਾਪਤੀ ਹੋ ਜਾਂਦੀ ਹੈ। ਕਦੇ ਨਿਸਫਲ ਨਹੀਂ ਜਾਂਦੀ ਹੈ ਸੰਗਤ, ਕੁਸੰਗਤ ਵੀ ਨਿਸਫਲ ਨਹੀਂ ਜਾਂਦੀ। ਕੁਸੰਗਤ ਕਰੀਏ ਤਾਂ ਉਹਨਾਂ ਦਾ ਰੰਗ ਚੜ੍ਹ ਜਾਂਦਾ ਹੈ, ਸਤਸੰਗਤ ਕਰੀਏ ਤਾਂ ਫਿਰ ਸਤਸੰਗਤ ਦਾ ਰੰਗ ਚੜ੍ਹ ਜਾਂਦਾ ਹੈ। ਨਿਸਫਲ ਨਹੀਂ ਜਾਂਦੀ ਹੈ, ਆਪਣਾ ਰੰਗ ਜ਼ਰੂਰ ਸਮਾਂ ਆਉਣ 'ਤੇ ਫਿਰ ਚਾੜ ਹੀ ਦਿੰਦੀ ਹੈ। ਸਮਾਂ ਆਉਣ 'ਤੇ ਉਹ ਫਿਰ ਪਰਮੇਸ਼ਰ ਦੇ ਰੰਗ ਨੂੰ ਰਸ ਨੂੰ ਮਾਣਦੇ ਹਨ ਜਿਨ੍ਹਾਂ ਨੇ ਸੰਗਤ ਕੀਤੀ।

0: ਸਾਹਿਬ ਜੀ ਸਮਝਾਉਂਦੇ ਹਨ ਕਿ ਉਹ ਹਰੀ ਵਾਹਿਗੁਰੂ ਪਰਮੇਸ਼ਰ ਰੰਗੀਲਾ ਆਪਣੇ ਪਿਆਰੇ ਦੇ ਨਾਲ ਮਿਲ ਕੇ ਬੜਾ ਕਹਿੰਦੇ ਰਸ ਮਾਣਦਾ ਹੈ। ਪਿਆਰੇ ਉਹਦੇ ਨਾਲ ਜੁੜ ਕੇ ਆਨੰਦ ਮਾਣਦੇ ਹਨ, ਉਹ ਪਿਆਰਿਆਂ ਦੇ ਨਾਲ ਮਿਲ ਕੇ ਆਨੰਦ ਮਾਣਦਾ ਹੈ। ਇਸ ਤਰ੍ਹਾਂ ਜਿਨ੍ਹਾਂ ਦੇ ਮੱਥੇ ਦੇ ਭਾਗ ਜਾਗ ਜਾਂਦੇ ਹਨ, ਜਿਨ੍ਹਾਂ 'ਤੇ ਕਿਰਪਾ ਹੋ ਜਾਂਦੀ ਹੈ, ਕਿਉਂਕਿ ਇੱਕ ਪਾਸੜ ਤਾਂ ਇਹ ਪਿਆਰ ਹੈ ਨਹੀਂ ਹੈ, ਦੋਵੇਂ ਪੱਖੀ ਹੈ ਨਾ। ਜਿਗਿਆਸੂ ਇੱਕ ਕਦਮ ਚੱਲਦਾ ਹੈ, ਪਰਮੇਸ਼ਰ ਹਜ਼ਾਰਾਂ ਕਦਮ ਚੱਲ ਕੇ ਆ ਜਾਂਦਾ ਹੈ। ਜਿਗਿਆਸੂ ਇੱਕ ਵਾਰੀ ਯਾਦ ਕਰਦਾ ਹੈ, ਪਰਮੇਸ਼ਰ ਹਜ਼ਾਰਾਂ ਵਾਰੀ ਯਾਦ ਕਰਦਾ ਹੈ। ਉਹਦੇ ਨਾਲ ਮਿਲ ਕੇ ਫਿਰ ਇੱਕ ਦੂਸਰੇ ਦੇ ਨਾਲ ਇੱਕਮਿੱਕ ਹੋ ਕੇ ਆਨੰਦ ਮਾਣਦੇ ਹਨ, ਰਸ ਮਾਣਦੇ ਹਨ। ਆਓ ਗੁਰੂ ਪਿਆਰੇ ਸਾਧ ਸੰਗਤ ਜੀਓ, ਜੋ ਪਾਵਨ ਲੜੀਵਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਥਾ ਚੱਲ ਰਹੀ ਹੈ, ਉਸ ਦੀ ਵੀ ਵਿਚਾਰ ਦੇ ਨਾਲ ਜੁੜਨਾ ਕਰੀਏ ਜੀ।
1: ਮਾਰੂ ਮਹੱਲਾ ਪੰਜਵਾ, ਅੱਲ੍ਹ ਅਗਮ ਖੁਦਾਈ ਬੰਦੇ।
0: ਗੁਰੂ ਪਿਆਰੀ ਸਾਧ ਸੰਗਤ ਜੀ, ਮਾਰੂ ਰਾਗ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਜਹਾਂਗੀਰ ਨੇ ਤੋਜ ਕੇ ਜਹਾਂਗੀਰੀ ਦੇ ਵਿੱਚ ਲਿਖਿਆ ਹੈ ਕਿ ਮੈਂ ਬੜਾ ਹੈਰਾਨ ਹਾਂ, ਬੜਾ ਦੰਗ ਹਾਂ ਇਸ ਗੱਲ ਤੋਂ। ਸਿੱਖ ਤਾਂ ਗੁਰੂ ਦੇ ਸੇਵਕ ਬਣਦੇ ਹੀ ਹਨ, ਮੁਰੀਦ ਬਣਦੇ ਹੀ ਹਨ। ਕਹਿੰਦਾ ਭੁੱਲੇ ਭਟਕੇ ਜਿਹੜੇ ਮੁਸਲਮਾਨ ਹਨ, ਉਹ ਵੀ ਗੁਰੂ ਦੇ ਮੁਰੀਦ ਬਣਦੇ ਜਾ ਰਹੇ ਹਨ, ਉਹ ਵੀ ਗੁਰੂ ਦੇ ਚਰਨਾਂ ਦੇ ਵਿੱਚ ਜਾ ਰਹੇ ਹਨ। ਕਿਉਂਕਿ ਸਤਿਗੁਰੂ ਜੀ ਸਾਰਿਆਂ ਨੂੰ ਸਰਬ ਸਾਂਝਾ ਉਪਦੇਸ਼ ਦਿੰਦੇ ਹਨ। ਇਹ ਗੁਰੂ ਘਰ ਦੀ ਵਿਲੱਖਣਤਾ ਹੈ ਤੇ ਗੁਰੂ ਘਰ ਦੀ ਮਹਾਨਤਾ ਹੈ। ਤਾਂ ਹੀ ਤਾਂ ਗੁਰੂ ਘਰ ਦੇ ਵਿੱਚ ਚਾਰੇ ਵਰਨਾਂ ਦੇ ਲੋਕ ਆਉਂਦੇ ਹਨ, ਸਾਰੇ ਧਰਮਾਂ ਵਾਲੇ ਲੋਕ ਆਉਂਦੇ ਹਨ, ਝੁਕਦੇ ਹਨ। ਕਿਉਂਕਿ ਜਿਸ ਤਰ੍ਹਾਂ ਦਾ ਕਿਸੇ ਨੂੰ ਗਿਆਨ ਚਾਹੀਦਾ ਹੈ, ਭੋਜਨ ਚਾਹੀਦਾ ਹੈ, ਮਿਲ ਜਾਂਦਾ ਹੈ। ਬਾਕੀਆਂ ਦੇ ਵਿੱਚ ਇਹ ਗੱਲ ਨਹੀਂ ਹੈ। ਧਰਮ ਤਬਦੀਲੀ ਦੀ ਤਾਂ ਗੱਲ ਹੀ ਨਹੀਂ ਹੈ ਨਾ। ਇੱਥੇ ਕਿਸੇ ਨੂੰ ਕਿਹਾ ਜਾਂਦਾ ਵੀ ਤੁਸੀਂ ਆਪਣਾ ਧਰਮ ਛੱਡ ਦਿਓ, ਸਾਡੇ ਧਰਮ ਵਿੱਚ ਆ ਜਾਓ। ਸਿੱਖ ਧਰਮ ਵਿੱਚ ਨਹੀਂ ਕਿਹਾ ਜਾਂਦਾ। ਇਹ ਕਿਹਾ ਜਾਂਦਾ ਹੈ ਵੀ ਜੇ ਜੋਗੀ ਹੈ ਤਾਂ ਸੱਚਾ ਜੋਗੀ ਬਣ, ਜੇ ਬ੍ਰਾਹਮਣ ਹੈ ਤਾਂ ਸੱਚਾ ਬ੍ਰਾਹਮਣ ਬਣ, ਜੇ ਮੁਸਲਮਾਨ ਹੈ ਤਾਂ ਸੱਚਾ ਮੁਸਲਮਾਨ ਬਣ। ਐਵੇਂ ਭੇਖ ਨਾ ਧਾਰਨ ਕਰ, ਦਿਖਾਵਾ ਨਾ ਕਰ। ਇੱਕ ਧਾਰਮਿਕ ਚਿੰਨ ਹੁੰਦੇ ਹਨ ਅਤੇ ਇੱਕ ਰੂਹਾਨੀ ਗੁਣ ਹੁੰਦੇ ਹਨ। ਜੇ ਕੋਈ ਧਾਰਮਿਕ ਚਿੰਨ ਧਾਰਨ ਕਰ ਲਵੇ ਅਤੇ ਰੂਹਾਨੀ ਗੁਣ ਨਾ ਹੋਣ ਜੀਵਨ ਦੇ ਵਿੱਚ, ਤਾਂ ਸਾਧ ਸੰਗਤ ਜੀ ਉਹ ਫਿਰ ਪਖੰਡੀ ਅਖਵਾਉਂਦਾ ਹੈ। ਭੇਖ ਦਿਖਾਵੇ ਜਗਤ ਕੋ ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ। ਇਸ ਕਰਕੇ ਬਹੁਤ ਸਾਰੇ ਇਸਲਾਮ ਦੇ ਨਾਲ ਸੰਬੰਧਿਤ ਚਿੰਨ ਹਨ, ਉਹਨਾਂ ਦੁਆਰਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖਿਆ ਦਿੱਤੀ ਹੈ। ਅੱਲ੍ਹ ਅਗਮ ਖੁਦਾਈ ਬੰਦੇ ਹੇ, ਅੱਲ੍ਹ ਦੇ ਬੰਦੇ ਹੇ, ਖੁਦਾ ਦੇ ਬੰਦੇ ਹੇ, ਗਮਤਾ ਤੋਂ ਰਹਿਤ ਜੋ ਅੱਲ੍ਹ ਵਾਹਿਗੁਰੂ ਪਰਮੇਸ਼ੁਰ ਖੁਦਾ ਹੈ,

ਹਰ ਹਮੇਸ਼ਾ ਚਿੰਤਨ ਚੱਲਦਾ ਰਹਿੰਦਾ ਹੈ। ਧੰਦਿਆਂ ਦਾ ਹੀ ਚਿੰਤਨ ਚੱਲਦਾ ਰਹਿੰਦਾ ਹੈ, ਮਾਇਆ ਦਾ ਹੀ ਚਿੰਤਨ ਚੱਲਦਾ ਰਹਿੰਦਾ। ਮਾਇਆ ਮਨੋ ਨ ਵਿਸਰੈ ਮੰਗੈ ਦੰਮਾ ਦੰਮ, ਸੋ ਪ੍ਰਭ ਚੇਤਨਾ ਆਵੈ ਨਾਨਕ ਨਹੀਂ ਕਰੰਮ। ਕਹਿੰਦੇ ਇਹਨਾਂ ਖਿਆਲਾਂ ਦੇ ਵਿੱਚੋਂ ਨਿਕਲ ਅਤੇ ਪਰਮੇਸ਼ਰ ਦੇ ਨਾਲ ਆਪਣਾ ਧਿਆਨ ਜੋੜ, ਪਰਮੇਸ਼ਰ ਦੇ ਵਿੱਚ ਆਪਣਾ ਚਿੱਤ ਜੋੜ।

0: ਜੇਕਰ ਕਿਸੇ ਮੰਜ਼ਿਲ ਤੇ ਤੂੰ ਅੱਪੜਨਾ ਚਾਹੁੰਦਾ ਹੈ ਤਾਂ ਇੱਕ ਕੰਮ ਕਰ, ਜਿਹੜੇ ਕਾਮਲ ਫਕੀਰ ਹਨ, ਜਿਹੜੇ ਜੁੜੇ ਹੋਏ ਹਨ ਰੱਬ ਦੇ ਪਿਆਰੇ ਸੰਤ ਭਗਤ, ਉਹਨਾਂ ਦੇ ਚਰਨਾਂ ਦੀ ਧੂੜ ਬਣ ਜਾ, ਫਿਰ ਤੈਨੂੰ ਬੜੀਆਂ ਬਰਕਤਾਂ ਮਿਲਣਗੀਆਂ। ਛੱਡ ਦੇ ਮਾਣ ਆਪਣਾ, ਉਹਨਾਂ ਦੇ ਅੱਗੇ ਝੁਕ ਜਾ, ਜੇ ਕੁਝ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ। ਕਲਗੀਧਰ ਪਾਤਸ਼ਾਹ ਮਹਾਰਾਜ ਪੁੱਛਦੇ ਹਨ ਭਾਈ ਨੰਦ ਲਾਲ ਜੀ ਨੂੰ, ਭਾਈ ਨੰਦ ਲਾਲ ਅਸੀਂ ਤੁਹਾਥੋਂ ਪ੍ਰਸੰਨ ਹਾਂ, ਕੁਝ ਮੰਗ ਲਓ। ਮਹਾਰਾਜ ਨਵੇਂ ਨਵੇਂ ਆਏ ਸੀ, ਬੜੀਆਂ ਮੰਗਾਂ ਸਨ, ਹੁਣ ਸਾਰੀਆਂ ਸਮਾਪਤ ਹੋ ਗਈਆਂ। ਨਹੀਂ, ਅਸੀਂ ਕੁਝ ਫਿਰ ਵੀ ਦੇਣਾ ਹੀ ਚਾਹੁੰਦੇ ਹਾਂ। ਧੰਨ ਹਨ ਐਸੇ ਸਿੱਖ। ਭਾਈ ਨੰਦ ਲਾਲ ਫਿਰ ਮੰਗ ਕਰਦੇ ਹਨ, ਕਹਿੰਦੇ ਖਾਕ ਕਦਮਸ਼ ਰੌਸ਼ਨੀਏ ਦਿਲੇ ਕਰਦ। ਮਹਾਰਾਜ ਜੇਕਰ ਤੁਰਟੇ ਹੋ ਤਾਂ ਆਪਣੇ ਪਿਆਰਿਆਂ ਦੀ, ਗੁਰਮੁਖਾਂ ਦੀ, ਸੰਤਾਂ ਦੀ ਚਰਨ ਧੂੜ ਦੇ ਦਿਓ। ਭਾਈ ਨੰਦ ਲਾਲ ਉਹ ਕੀ ਕਰੇਗਾ ਉਹਨੂੰ? ਕਹਿੰਦੇ ਜਦੋਂ ਮੈਂ ਆਪਣੇ ਮੱਥੇ ਦੇ ਨਾਲ ਲਾਵਾਂਗਾ ਨਾ, ਮੇਰੇ ਹਨੇਰੇ ਦਿਲ ਦੇ ਵਿੱਚ ਰੌਸ਼ਨੀ ਹੋ ਜਾਵੇਗੀ, ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਵੇਗਾ। ਬੜੀਆਂ ਬਰਕਤਾਂ ਹਨ। ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪੁੱਛਦੇ ਹਨ ਭਾਈ ਗੁਰਦਾਸ ਸਾਹਿਬ ਜੀ ਨੂੰ, ਜੋ ਮੰਗਣਾ ਹੈ ਮੰਗ ਲਓ, ਗੁਰੂ ਨਾਨਕ ਦੇ ਘਰ ਦੇ ਵਿੱਚ ਕਿਸੇ ਗੱਲ ਦੀ ਤੋਟ ਨਹੀਂ। ਕੀ ਮੰਗਦੇ ਹਨ? ਕਹਿੰਦੇ ਨਖ ਸਿੱਖ ਲਓ ਸਗ ਲੰਘ, ਰੋਮ ਰੋਮ ਕਾਟ ਕਾਟ ਸਿੱਖਣ ਕੇ ਚਰਨ ਪਰ ਵਾਰੀ ਹੈ, ਅਗਨ ਜਰਾਏ ਫੁਨ ਪੀਸਨ ਪਿਸਾਏ ਤਾਹੇ, ਲੈ ਉਡੇ ਪਵਨ ਹੋਏ ਅਨਕ ਪ੍ਰਕਾਰੀ ਹੈ, ਜਤ ਕਤ ਸਿੱਖ ਪਗ ਧਾਰੈ ਗੁਰ ਪੰਥ ਪ੍ਰਾਤ, ਤਾਹੂ ਤਾਹੂ ਮਾਰਗ ਮੈਂ ਭਸਮ ਕੋ ਡਾਰੀਐ, ਤਿਹ ਪਦ ਪਾਦਕ ਚਰਨ ਲਿਵ ਲਾਗੀ ਰਹੈ, ਦਇਆ ਕੇ ਦਿਆਲ ਮੋਹਿ ਪਤ ਤੋਂ ਉਧਾਰੀਐ। ਮਹਾਰਾਜ ਰੋਮ ਰੋਮ ਕੱਟ ਕੇ ਉਹਦੀ ਵਿਭੂਤੀ ਬਣਾ ਕੇ ਮੈਂ ਉਹਨਾਂ ਗੁਰਮੁਖਾਂ ਦੇ ਚਰਨਾਂ ਦੇ ਵਿੱਚ ਵਿਛ ਜਾਵਾਂ ਜਿਹੜੇ ਤੇਰੇ ਦਰ ਤੱਕ ਪਹੁੰਚੇ ਹੋਏ ਹਨ। ਮਹਾਰਾਜ ਸਮਝਾਉਂਦੇ ਹਨ, ਹੋਏ ਪੈ ਖਾਕ ਫਕੀਰ, ਫਕੀਰਾਂ ਦੇ ਚਰਨਾਂ ਦੀ ਖਾਕ ਬਣ ਜਾ। ਮੁਸਾਫਰ, ਕਹਿੰਦੇ ਫਿਰ ਆਪਣੇ ਆਪ ਨੂੰ ਜਗਤ ਦੇ ਵਿੱਚ ਪ੍ਰਾਹੁਣਾ ਜਾਣ, ਮੁਸਾਫਰ ਜਾਣ, ਇੱਥੇ ਸਦਾ ਵਾਸਤੇ ਬੈਠ ਨਹੀਂ ਜਾਣਾ, ਮੁਸਾਫਰ ਖਾਨਾ ਹੀ, ਪੱਕੀਆਂ ਨਾ ਮੱਲਾਂ ਮਾਰ ਕੇ ਬੈਠਾ ਰਹੀ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹਨ, ਵਾਟ ਵਟਾਓ ਰਾਤ ਸਰਾਈ ਵਸਿਆ, ਉੱਠ ਚੱਲਿਆ ਪ੍ਰਭਾਤ ਮਾਰਗ ਦੱਸਿਆ, ਮੋਇਆ ਨਾ ਪੁੱਛੇ ਜਾਤ ਵਿਆਹੇ ਨਾ ਹੱਸਿਆ, ਦਾਤਾ ਕਰੇ ਸੋ ਦਾਤ ਨਾ ਭੁੱਖਾ ਤੱਸਿਆ, ਗੁਰਮੁਖ ਸਿਮਰਨ ਵਾਤ ਕਮਲ ਵੀ ਗੱਸਿਆ। ਕਹਿੰਦੇ ਜਿਹੜਾ ਮੁਸਾਫਰ ਹੁੰਦਾ ਹੈ ਨਾ, ਉਹ ਕਿਸੇ ਗੱਲ ਦਾ ਦਾਅਵਾ ਨਹੀਂ ਬੰਨਦਾ, ਉਹਨੂੰ ਪਤਾ ਵੀ ਸਵੇਰੇ ਚਲੇ ਜਾਣਾ ਹੈ। ਅਸੀਂ ਵੀ ਜੀਵਨ ਦੀ ਇੱਕ ਰਾਤ ਦੇ ਪ੍ਰਾਹੁਣੇ ਹੀ ਆਏ ਹਾਂ ਇੱਥੇ, ਏਕ ਰਹਿਣ ਕੇ ਪਾਹੁਣ ਤੁਮ ਆਏ, ਬਹੁ ਜੁਗ ਆਸ ਵਧਾਏ। ਇਹ ਵਰਤਨ ਵੈਰਾਗ ਰੱਖਣਾ ਹੈ, ਆਪਣੇ ਆਪ ਨੂੰ ਮੁਸਾਫਰ ਸਮਝ। ਇਹ ਦਰਵੇਸ਼ ਕਬੂਲ ਦਰਾ, ਜਿਹੜੇ ਕਹਿੰਦੇ ਇਸ ਤਰ੍ਹਾਂ ਦੇ ਦਰਵੇਸ਼ ਬਣ ਜਾਂਦੇ ਹਨ, ਉਹ ਫਿਰ ਅੱਲਾ ਦੇ ਦਰ ਦੇ ਉੱਪਰੋਂ ਦੀ ਦਰਗਾਹ ਦੇ ਵਿੱਚ ਕਬੂਲ ਹੋ ਜਾਂਦੇ ਹਨ।
1: ਸਚਨ ਵਾਜ ਯਕੀਨ ਮੁਸੱਲਾ,
0: ਉਹ ਜੋ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ, ਇਹ ਕਹਿੰਦੇ ਨਿਵਾਜ ਹੈ। ਨਿਵਾਜਾਂ ਵੀ ਪੜ੍ਹਨੀਆਂ ਹਨ, ਕੋਈ ਮਨਾ ਨਹੀਂ ਕੀਤਾ ਗਿਆ, ਪਰ ਨਾਮ ਦੀ ਕਮਾਈ ਕਰਨੀ, ਅੱਲਾਹੂ ਅੱਲਾਹੂ ਦਾ ਜਪ ਕਰਨਾ। ਯਕੀਨ ਮੁਸੱਲਾ, ਕਹਿੰਦੇ ਪਰਮੇਸ਼ਰ ਦੇ ਵਿੱਚ ਭਰੋਸਾ ਰੱਖਣਾ, ਯਕੀਨ ਰੱਖਣਾ, ਇਹ ਮੁਸੱਲਾ ਵਿਛਾਉਣਾ ਹੈ। ਬਾਹਰ ਦੇ ਚਿੰਨ੍ਹ ਵੀ ਧਾਰਨ ਕਰਨੇ ਹਨ, ਅਤੇ ਜਿਹੜੀ ਰੂਹਾਨੀ ਗੱਲਾਂ ਹਨ ਉਹਨਾਂ ਦਾ ਵੀ ਧਿਆਨ ਰੱਖਣਾ। ਇਹ ਹੇਠਾਂ ਵਿਛਾਉਣ ਵਾਲਾ ਮਸੱਲਾ ਹੈ।
1: ਮਨੁਸਾ ਮਾਰ ਨਿਵਾਰੋ ਆਸਾ,
0: ਆਪਣੀਆਂ ਜਿਹੜੀਆਂ ਇੱਛਾਵਾਂ ਹਨ ਉਹਨਾਂ ਨੂੰ ਮਾਰਨਾ, ਆਸਾਂ ਨੂੰ ਮਾਰਨਾ, ਆਸਾਂ ਨੂੰ ਮਾਰ ਕੇ ਨਿਰਾਸ਼ ਹੋ ਕੇ ਪਰਮੇਸ਼ਰ ਦੇ ਰਸਤੇ ਦੇ

0: ਇਹੋ ਹੀ ਮਸੀਤ ਬਣ ਜਾਵੇ। ਜਿਵੇਂ ਮਸੀਤ ਦੇ ਵਿੱਚੋਂ ਅੱਲਾਹੂ ਦੀਆਂ ਆਵਾਜ਼ਾਂ ਆਉਂਦੀਆਂ ਹਨ, ਤੇਰੇ ਰੋਮ ਰੋਮ ਦੇ ਵਿੱਚੋਂ ਅੱਲਾਹੂ ਅੱਲਾਹੂ ਦੀਆਂ ਆਵਾਜ਼ਾਂ ਆਉਣ, ਤੇਰੇ ਸਵਾਸ ਗਰਾਸ ਦੇ ਵਿੱਚੋਂ ਪਰਮੇਸ਼ਰ ਦੀਆਂ ਆਵਾਜ਼ਾਂ ਆਉਣ, ਤੇਰੀ ਦੇਹੀ ਮਸੀਤ ਬਣ ਜਾਵੇ, ਇਹ ਤੇਰਾ ਮਨ ਹੀ ਮੌਲਵੀ ਬਣ ਜਾਵੇ।
1: ਕਲਮ ਖੁਦਾਈ ਪਾਕ ਖਰਾ,
0: ਕਹਿੰਦੇ ਉਹ ਖੁਦਾ ਦੇ ਘਰ ਦੇ ਵਿੱਚ ਪਵਿੱਤਰ ਹੋ ਜਾਣਾ, ਇਹੀ ਕਹਿੰਦੇ ਅਸਲ ਦੇ ਵਿੱਚ ਕਲਮਾਂ ਪੜ੍ਹਨੀਆਂ ਹਨ।
1: ਸਰਾ ਸਰੀਅਤ ਲੇ ਘੁਮਾਵਹ,
0: ਫਿਰ ਜਿਵੇਂ ਚਾਰ ਚਰਨ ਮੰਨੇ ਗਏ ਹਨ, ਇੱਕ ਸ਼ਰੀਅਤ ਹੁੰਦੀ ਹੈ, ਇੱਕ ਤਰੀਕਤ ਹੁੰਦੀ ਹੈ, ਇੱਕ ਮਾਰਫਤ ਹੁੰਦੀ ਹੈ, ਇੱਕ ਹਕੀਕਤ ਹੁੰਦੀ ਹੈ, ਚਾਰ ਅਵਸਥਾਵਾਂ ਹਨ। ਜਿਵੇਂ ਸਿੱਖ ਜਗਤ ਦੇ ਵਿੱਚ ਇੱਕ ਜਗਿਆਸੂ ਹੁੰਦਾ ਹੈ ਜਿਹਨੇ ਧਰਮ ਦੇ ਵਿੱਚ ਪ੍ਰਵੇਸ਼ ਕਰਨਾ ਹੈ, ਦੂਸਰਾ ਫਿਰ ਸਾਧਕ ਬਣ ਜਾਂਦਾ ਹੈ, ਸਾਧਨਾ ਕਰਨ ਲੱਗ ਪੈਂਦਾ ਹੈ, ਨਿਤਨੇਮ ਕਰਨ ਲੱਗ ਪੈਂਦਾ ਹੈ, ਰਹਿਤਾਂ ਰੱਖਣ ਲੱਗ ਪੈਂਦਾ ਹੈ, ਤੀਸਰਾ ਅਭਿਆਸੀ ਹੁੰਦਾ ਹੈ, ਜ਼ੋਰਦਾਰ ਅਭਿਆਸ, ਡਟ ਕੇ ਅਭਿਆਸ, ਚੌਥਾ ਫਿਰ ਸਮਾਧੀ ਲੀਨ ਹੋ ਜਾਂਦਾ ਹੈ, ਗੱਲ ਖਤਮ। ਇਸੇ ਤਰ੍ਹਾਂ ਮਹਾਰਾਜ ਜੀ ਨੇ ਇਹ ਚਾਰ ਅਵਸਥਾਵਾਂ ਦਾ ਜ਼ਿਕਰ ਕੀਤਾ ਹੈ। ਪਹਿਲੀ ਅਵਸਥਾ ਮਹਾਰਾਜ ਸਮਝਾਉਂਦੇ ਹਨ, ਸਰਾ ਸ਼ਰੀਅਤ, ਜਿਹੜੀ ਸ਼ਰੀਅਤ ਹੈ ਉਹਦੇ ਵਿੱਚ ਰਹਿਣਾ ਕਰ, ਜਿਹੜੇ ਇਸਲਾਮ ਦੇ ਅਸੂਲ ਹਨ ਉਹਨਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ ਕਰ।
1: ਤਰੀਕਤ ਤਰਕ ਖੋਜ ਟੋਲਾਵਹ,
0: ਫਿਰ ਦੂਸਰੀ ਜਿਹੜੀ ਤਰੀਕਤ ਹੈ ਉਹਦੇ ਨਾਲ ਕਹਿੰਦੇ ਤਰਕ ਕਰਕੇ ਵਿਚਾਰ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਖੋਜਣਾ ਕਰੋ, ਉਹਨੂੰ ਟੋਲਣਾ ਕਰੋ, ਕਿੱਥੇ ਹੈ।
1: ਮਾਰਫਤ ਮਨ ਮਾਹਰੋ ਅਬਦਾਲਾ,
0: ਤੀਸਰੀ ਅਵਸਥਾ ਜਿਹੜੀ ਹੈ ਅਬਦਾਲੀ ਫਕੀਰ, ਕਹਿੰਦੇ ਤੀਸਰੀ ਅਵਸਥਾ ਹੈ ਮਾਰਫਤ ਦੀ, ਇਹਦੇ ਵਿੱਚ ਕਹਿੰਦੇ ਆਪਣੇ ਮਨ ਨੂੰ ਮਾਰਨਾ ਕਰ, ਜਿੰਨਾ ਚਿਰ ਤੱਕ ਮਨ ਜੀਂਦਾ ਹੈ ਉਹਨਾਂ ਚਿਰ ਤੱਕ ਜੱਗ ਨਹੀਂ ਜਿੱਤਿਆ ਜਾਂਦਾ। ਵਿਦਵਾਨਾਂ ਦਾ ਕਥਨ ਹੈ ਨਾ, ਮਨ ਰਿਪ ਜੀਤਾ ਸਭ ਰਿਪ ਜੀਤੇ, ਫਿਰ ਫਰਮਾਉਂਦੇ ਹਨ ਮਨ ਰਿਪ ਜੀਤਾ ਸਭ ਰਿਚ ਜੀਤੇ। ਜਗਿਆਸੂ ਨੇ ਪੁੱਛਿਆ ਵੀ ਇੱਕੋ ਭਗਤੀ ਨੂੰ ਦੋ ਵਾਰੀ ਕਿਉਂ ਦੁਹਰਾਇਆ, ਕਹਿੰਦੇ ਜਿੰਨਾ ਚਿਰ ਤੱਕ ਮਨ ਰੂਪੀ ਰਿਪ ਦੁਸ਼ਮਣ ਜੀਂਦਾ ਹੈ ਨਾ, ਸਮਝ ਲਓ ਸਾਰੇ ਦੁਸ਼ਮਣ ਜਿਉਂਦੇ ਹਨ, ਪਤਾ ਨਹੀਂ ਕਦੋਂ ਹਮਲਾ ਕਰ ਦੇਣ, ਪਰ ਕਹਿੰਦੇ ਜਦੋਂ ਮਨ ਰਿਪ ਜੀਤਾ, ਜਦੋਂ ਮਨ ਰੂਪੀ ਦੁਸ਼ਮਣ ਜਿੱਤਿਆ ਗਿਆ, ਫਿਰ ਕਿਸੇ ਦੀ ਤਾਕਤ ਨਹੀਂ ਰਹਿ ਜਾਂਦੀ, ਫਿਰ ਸਾਰੇ ਦੁਸ਼ਮਣਾਂ ਦੇ ਉੱਪਰ ਜਿੱਤ ਪ੍ਰਾਪਤ ਕਰ ਲਈਦੀ ਹੈ, ਸਾਰੇ ਸੰਸਾਰ ਨੂੰ ਹੀ ਜਿੱਤ ਲਈਦਾ ਹੈ। ਇਸ ਕਰਕੇ ਤੀਸਰੀ ਅਵਸਥਾ ਹੈ ਆਪਣੇ ਮਨ ਨੂੰ ਮਾਰਨਾ ਕਰ। ਫਿਰ ਕਹਿੰਦੇ ਜਿਹੜੀ ਦੂਸਰੀ ਭਿਆਨਕ ਮੌਤ ਹੈ ਨਾ, ਉਹ ਨਹੀਂ ਆਵੇਗੀ।
1: ਮਿਲੋ ਹਕੀਕਤ ਜਿੱਤ ਫਿਰ ਨਾ ਮਰਾ,
0: ਚੌਥੀ ਅਵਸਥਾ ਦੇ ਵਿੱਚ ਪਹੁੰਚ ਜਾਵੇਗਾ, ਹਕੀਕਤ ਦੇ ਵਿੱਚ ਜੁੜ ਜਾਵੇਗਾ, ਅੱਲਾ ਦੇ ਨਾਲ ਸਮਾਧੀ ਲੱਗ ਜਾਵੇਗੀ, ਨਿਰਵਿਕਲਪ ਸਮਾਧੀ ਦੇ ਵਿੱਚ ਪਹੁੰਚ ਜਾਵੇਗਾ। ਫਿਰ ਕਹਿੰਦੇ ਮੌਤ ਤੇਰੇ

0: ਸਾਹਿਬਾਂ ਨੂੰ ਪੜ੍ਹਨਾ ਹੈ, ਉਹਦੀ ਵਿਚਾਰ ਕਰਨੀ ਹੈ, ਦਿਲ ਦੇ ਵਿੱਚ ਵੀ ਕੀ ਆਖਦੇ ਹਨ, ਕੀ ਸਿੱਖਿਆ ਦਿੱਤੀ ਹੈ।
1: ਦਸ ਔ ਰਾਤ ਰੱਖੋ ਬਦ ਰਾਹੀ,
0: ਜਿਹੜੇ ਦਸ ਇੰਦਰੇ ਹਨ, ਜਿਹੜੇ ਬਦ ਰਾਹ ਖੋਟੇ ਰਾਹ ਦੇ ਉੱਪਰ ਚੱਲਦੇ ਰਹਿੰਦੇ ਹਨ, ਅੱਖਾਂ ਪਰਾਇਆ ਰੂਪ ਵੇਖਦੀਆਂ ਹਨ, ਕੰਨ ਨਿੰਦਿਆ ਚੁਗਲੀ ਸੁਣਦੇ ਹਨ, ਜ਼ਬਾਨ ਨਿੰਦਿਆ ਚੁਗਲੀ ਕਰਦੀ ਹੈ, ਇਹਨਾਂ ਇੰਦਰੀਆਂ ਨੂੰ ਬਦ ਰਾਹ ਤੋਂ ਭੈੜੇ ਰਾਹ ਤੋਂ ਰੋਕਣਾ ਕਰ।
1: ਪੰਚ ਮਰਦ ਸਿਦਕਲੇ ਬਦ ਹੋ ਖੈਰ ਸਬੂਰੀ ਕਬੂਲ ਪਰਾ,
0: ਜਿਹੜੇ ਪੰਜ ਮਰਦ ਪੰਜ ਵਿਕਾਰ ਹਨ, ਕਾਮ ਕਰੋ ਲੋਭ ਮੋਹ ਹੰਕਾਰ, ਉਹਨਾਂ ਨੂੰ ਬੰਨਣਾ ਕਰ, ਕਾਬੂ ਕਰ, ਅਤੇ ਕਹਿੰਦੇ ਖੈਰ ਤੋਂ ਭਾਵ ਹੈ ਫਿਰ ਦਾਨ ਵੀ ਦਿਆ ਕਰ। ਇਹ ਨੀ ਵੀ ਜਿੰਨੇ ਕਮਾਏ ਸਾਰੇ ਖਾ ਹੀ ਲਏ, ਲੋੜਵੰਦਾਂ ਦਾ ਵੀ ਸਹਾਰਾ ਬਣਿਆ ਕਰ, ਕੁਝ ਵੰਡਿਆ ਵੀ ਕਰ। ਕਹਿੰਦੇ ਫਿਰ ਸਬੂਰੀ ਤੋਂ ਭਾਵ ਵੀ ਸਬਰ ਸੰਤੋਖ ਰੱਖਿਆ ਕਰ ਆਪਣੇ ਜੀਵਨ ਦੇ ਵਿੱਚ। ਇਹ ਨਾ ਕਿਹਾ ਕਰ ਵੀ ਨਹੀਂ ਵੀ ਹੋਰ ਚਾਹੀਦਾ ਹੈ, ਹੋਰ ਚਾਹੀਦਾ ਹੈ, ਕਦੇ ਸੰਤੁਸ਼ਟੀ ਵੀ ਜ਼ਾਹਰ ਕਰਿਆ ਕਰ, ਹੇ ਅੱਲਾ ਬੜਾ ਦਿੱਤਾ ਈ ਤੂੰ, ਹੁਣ ਆਪਣਾ ਨਾਮ ਦੇ, ਨਾਮ ਦੇ ਨਾਲ ਜੋੜ। ਕਹਿੰਦੇ ਇਸ ਤਰ੍ਹਾਂ ਫਿਰ ਕਬੂਲ ਪੈ ਜਾਏਗਾ ਅੱਲਾ ਦੀ ਦਰਗਾਹ ਦੇ ਵਿੱਚ।
1: ਮੱਕਾ ਮੇਹਰ ਰੋਜਾ ਪੈ ਖਾਕਾ,
0: ਮੱਕਾ ਕੀ ਹੈ, ਕਹਿੰਦੇ ਤੂੰ ਦੂਸਰਿਆਂ ਦੇ ਉੱਪਰ ਮਿਹਰ ਕਰਿਆ ਕਰ, ਦਇਆ ਕਰਿਆ ਕਰ। ਸਮਾਂ ਸੀਮਿਤ ਹੈ ਸਾਧ ਸੰਗਤ ਜੀ, ਅਰਥ ਵੀ ਕਰਨੇ ਹਨ, ਨਾਲ ਪ੍ਰਮਾਣ ਵੀ ਕੋਈ ਨਾ ਕੋਈ ਆ ਜਾਂਦਾ ਹੈ। ਬੀਬੀ ਰਾਬੀਆ ਸੀ ਨਾ ਸਾਧ ਸੰਗਤ ਜੀ, ਹੱਜ ਕਰਨ ਵਾਸਤੇ ਗਈ, ਰਸਤੇ ਦੇ ਵਿੱਚ ਕੁੱਤੀ ਦੇ ਬੱਚੇ ਜਿਹੜੇ ਸਨ ਉਹ ਪਿਆਸੇ ਵਿਲਕ ਰਹੇ ਸਨ। ਉਹਨੇ ਆਪਣੇ ਕੇਸਾਂ ਦੇ ਨਾਲ ਆਪਣੀ ਚੁੰਨੀ ਬੰਨ੍ਹ ਕੇ ਖੂਹ ਦੇ ਵਿੱਚ ਲਮਕ ਕੇ ਚੁੰਨੀ ਗਿੱਲੀ ਕਰਕੇ ਉਹਦੇ ਬੱਚਿਆਂ ਦੇ ਮੁੱਖ ਦੇ ਵਿੱਚ ਪਾਣੀ ਪਾਇਆ। ਕਹਿੰਦੇ ਜਿਹੜਾ ਮੱਕਾ ਸੀ ਨਾ, 60 ਖੋ ਅੱਗੋਂ ਆਈ ਆ ਕੇ ਉਹਨੂੰ ਆ ਕੇ ਉੱਥੇ ਹੀ ਦਰਸ਼ਨ ਦੇ ਦਿੱਤੇ। ਆਖਣ ਲੱਗੀ ਹਾਜੀਓ ਮੇਰਾ ਤਾਂ ਇੱਥੇ ਹੀ ਹਜ ਹੋ ਗਿਆ। ਆਖਣ ਲੱਗੇ ਤੇਰਾ ਕਿਵੇਂ ਹੋ ਗਿਆ? ਕਹਿੰਦੇ ਮੱਕੇ ਨੇ ਇੱਥੇ ਹੀ ਦਰਸ਼ਨ ਦੇ ਦਿੱਤੇ ਹਨ। ਵਿਦਵਾਨਾਂ ਨੇ ਲਿਖਿਆ ਹੈ, ਸਿਰ ਕੀ ਸੋਭ ਉਤਾਰ ਕੈ ਚੀਨਿਓ ਆਤਮ ਰਾਮ, 60 ਕੋਸ ਮੱਕਾ ਮਿਲਿਓ ਦੇਖ ਦਇਆ ਕੇ ਕਾਮ। ਕਿਸੇ ਤੇ ਦਇਆ ਕਰਿਆ ਕਰ, ਕਠੋਰ ਨਾ ਬਣਿਆ ਰਿਹਾ ਕਰ, ਤਰਸ ਕਰਿਆ ਕਰ, ਫਿਰ ਵੇਖੀ ਪਰਮੇਸ਼ੁਰ ਕਿਵੇਂ ਖੁਦਾ ਪ੍ਰਸੰਨ ਹੁੰਦਾ ਹੈ। ਰੋਜਾ ਪੈ ਖਾਕਾ, ਕਹਿੰਦੇ ਫਿਰ ਰੋਜੇ ਜਿਹੜੇ ਹਨ, ਆਪਣੇ ਆਪ ਨੂੰ ਖਾਕ ਸਮਝਣਾ, ਮਿੱਟੀ ਸਮਝਣਾ, ਇਹ ਰੋਜੇ ਰੱਖਣੇ ਹਨ।
1: ਪਿਸਤ ਪੀਰ ਲਫ਼ਜ਼ ਕਮਾਏ ਅੰਦਾਜ਼ਾ,
0: ਕਹਿੰਦੇ ਆਪਣੇ ਪੀਰ ਦੇ, ਆਪਣੇ ਮੁਰਸ਼ਦ ਦੇ ਬਚਨਾਂ ਦੇ ਉੱਪਰ ਪਹਿਰਾ ਦੇਣਾ ਪੱਕੇ ਤੌਰ ਤੇ। ਕਹਿੰਦੇ ਦੇ ਦੇਵੇਂਗਾ ਨਾ, ਉੱਥੇ ਪਿਸਤ ਮਿਲ ਜਾਵੇਗੀ, ਫਿਰ ਕਿਤੇ ਭੱਜਣ ਦੀ ਲੋੜ ਨਹੀਂ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਫਰਮਾਇਆ ਨਾ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੇ, ਰਹਿਤ ਬਿਨਾ ਨਹਿ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ, ਰਹਿਣੀ ਰਹੇ ਆਖਿਆ ਸੋਈ ਸਿੱਖ ਮੇਰਾ। ਉਹ ਸਾਹਿਬ ਮੈਂ ਉਸਕਾ ਚੇਰਾ, ਕਹਿੰਦੇ ਮੈਂ ਉਹਦਾ ਪਹਿਰੇਦਾਰ ਬਣ ਜਾਵਾਂਗਾ ਜਿਹੜੀ ਮੇਰੀ ਰਹਿਤ ਰੱਖੇਗਾ। ਕਿਤੇ ਦੂਰ ਨਹੀਂ ਪਰਮੇਸ਼ੁਰ, ਗੁਰੂ ਦੂਰ ਨਹੀਂ। ਕਹਿੰਦੇ ਆਪਣੇ ਮੁਰਸ਼ਦ ਦੀ ਆਗਿਆ ਦੇ ਵਿੱਚ

0: ਪ੍ਰਮਾਣ ਦਿੱਤੇ ਜਾਂਦੇ ਹਨ ਵੀ ਅੱਲਾਹ ਦੀ ਦਰਗਾਹ ਦੇ ਵਿੱਚ ਹੂਰਾਂ ਮਿਲਦੀਆਂ ਹਨ, ਇਹ ਬਾਹਰੀ ਪ੍ਰਮਾਣ ਦਿੱਤੇ ਜਾਂਦੇ ਹਨ। ਅਸਲੀਅਤ ਕੁਝ ਹੋਰ ਹੁੰਦੀ ਹੈ। ਅਸਲੀਅਤ ਇਹ ਹੈ ਕਿ ਅੱਲਾਹ ਦੀ ਦਰਗਾਹ ਦੇ ਵਿੱਚ ਜਿਹੜਾ ਅੱਲਾਹ ਵਾਹਿਗੁਰੂ ਪਰਮੇਸ਼ਰ ਖੁਦਾ ਹੈ ਨਾ, ਜਦ ਉਹਦਾ ਦਰਸ਼ਨ ਹੁੰਦਾ ਹੈ, ਲੱਖਾਂ ਹੂਰਾਂ ਵੀ ਉਹਦੀ ਕੀ ਬਰਾਬਰੀ ਕਰ ਸਕਦੀਆਂ ਹਨ। ਇੰਨਾ ਸੋਹਣਾ ਹੈ, ਇੰਨਾ ਸੁੰਦਰ ਹੈ, ਮੋਇਆ ਜਾਵੇਗਾ ਦੇਖ ਕੇ ਉਹਦੇ ਵੱਲ। ਫਿਰ ਕਹਿੰਦੇ ਜਿਵੇਂ ਬਾਹਰ ਤੂੰ ਅਤਰ ਫਲੇਲ ਆਦਿਕ ਮਲਦਾ ਹੈ ਨਾ, ਲਾਉਣਾ ਹੈ ਨਾ, ਜਦ ਤੂੰ ਅੰਤਰਮੁਖ ਹੋ ਗਿਆ, ਜੁੜ ਗਿਆ, ਤੇਰੇ ਸਰੀਰ ਦੇ ਵਿੱਚੋਂ ਐਸੀਆਂ ਸੁਗੰਧੀਆਂ ਨਿਕਲਣ ਲੱਗ ਪੈਣਗੀਆਂ, ਬਾਹਰ ਦੇ ਅਤਰ ਲਾਉਣ ਦੀ ਲੋੜ ਹੀ ਨਹੀਂ ਰਹਿ ਜਾਵੇਗੀ। ਜੀਭ ਰਸਾਇਣ ਚੂਨੜੀ ਰੱਤੀ ਲਾਲ ਲਵਾਏ, ਅੰਦਰ ਮੁਸ਼ਕ ਝਕੋਲਿਆ, ਕੀਮਤ ਕਹੀ ਨਾ ਜਾਏ। ਇਹ ਬੰਦਗੀ ਨੂੰ ਹੀ ਆਪਣਾ ਹੁਜਰਾ ਬਣਾਉਣਾ ਕਰ।
1: ਸੱਚ ਕਮਾਵੈ ਸੋਈ ਕਾਜੀ,
0: ਜੋ ਸੱਚ ਦੀ ਕਮਾਈ ਕਰਦਾ ਹੈ ਉਹੀ ਅਸਲ ਦੇ ਵਿੱਚ ਕਾਜੀ ਹੈ।
1: ਜੋ ਦਿਲ ਸੋਧ ਹੈ ਸੋਈ ਹਾਜੀ,
0: ਜਿਹੜਾ ਦਿਲ ਨੂੰ ਸੋਧ ਲੈਂਦਾ ਹੈ, ਔਗਣਾਂ ਨੂੰ ਦੂਰ ਕਰ ਲੈਂਦਾ ਹੈ, ਉਹੀ ਅਸਲ ਦੇ ਵਿੱਚ ਹਾਜੀ, ਉਹਨੇ ਹੱਜ ਕਰ ਲਿਆ ਸਮਝ ਲੋ।
1: ਸੋ ਮੁੱਲਾ ਮਲ ਊਨ ਨਵਾਰ,
0: ਜਿਹਨੇ ਆਪਣੀਆਂ ਕਮੀਆਂ ਨੂੰ ਦੂਰ ਕਰ ਲਿਆ, ਉਹੀ ਅਸਲ ਦੇ ਵਿੱਚ ਮੁੱਲਾ ਹੈ।
1: ਸੋ ਦਰਵੇਸ਼ ਜਿਸ ਸਿਫਤ ਧਰਾ,
0: ਜਿਹੜੇ ਪਰਮੇਸ਼ਰ ਦੀ ਅੱਲਾਹ ਦੀ ਸਿਫਤ ਸਲਾਹ ਕਰਦੇ ਹਨ, ਉਹੀ ਅਸਲ ਦੇ ਵਿੱਚ ਦਰਵੇਸ਼ ਹਨ, ਸਦਾ ਹੀ ਕਰਦੇ ਰਹਿੰਦੇ ਹਨ।
1: ਸਭ ਵਕਤ ਸਭ ਕਰ ਵੇਲਾ,
0: ਭਾਵੇਂ ਬੜਾ ਯੋਗ ਸਮਾਂ ਹੈ, ਅਰਲ ਸੁਬਾਹ ਅੰਮ੍ਰਿਤ ਵੇਲੇ ਉੱਠ ਕੇ ਅੱਲਾਹ ਦੀ ਇਬਾਦਤ ਕਰਨੀ, ਪਰ ਕਹਿੰਦੇ ਸਦਾ ਹੀ ਅੰਮ੍ਰਿਤ ਵੇਲਾ ਹੈ। ਜੇ ਤੂੰ ਸਦਾ ਹੀ ਪਰਮੇਸ਼ਰ ਦੀ ਅੱਲਾਹ ਦੀ ਇਬਾਦਤ ਕਰਿਆ ਕਰ, ਜਦੋਂ ਵੀ ਕਰੇਗਾ ਉਦੋਂ ਹੀ ਅੰਮ੍ਰਿਤ ਵੇਲਾ ਬਣ ਜਾਵੇਗਾ, ਅਲਲ ਸੁਬਾਹ ਬਣ ਜਾਵੇਗੀ।
1: ਖਾਲਕ ਜਾਦ ਦਿਲੈ ਮਹਿ ਮੌਲਾ,
0: ਉਸ ਮੌਲਾ ਵਾਹਿਗੁਰੂ ਪਰਮੇਸ਼ਰ ਨੂੰ ਹਮੇਸ਼ਾ ਹੀ ਖਲਕ ਦੇ ਵਿੱਚ ਜਿਹੜਾ ਵਸਣ ਵਾਲਾ ਖਾਲਕ ਹੈ ਉਹਨੂੰ

0: ਸਾਹਿਬ ਕੇ ਵਾਹਿਗੁਰੂ ਦੀ ਯਾਦ ਵੀ ਚੱਲੇ। ਇਹ ਨਹੀਂ ਵੀ ਮਾਲਾ ਦੇ ਮਣ ਕੇ ਫਿਰਦੇ ਜਾਣ, ਸੁਰਤ ਹੋਵੇ ਹੁਣ ਮੈਂ ਬਿਜਲੀ ਦਾ ਬਿੱਲ ਤਾਰਨਾ ਹੈ, ਹੁਣ ਮੈਂ ਬੱਚਿਆਂ ਨੂੰ ਸਕੂਲੇ ਛੱਡਣ ਜਾਣਾ ਹੈ, ਸੌਦਾ ਲੈਣ ਜਾਣਾ, ਧਿਆਨ ਉੱਧਰ ਨਾ ਹੋਵੇ। ਜੇ ਮਣ ਕੇ ਫਿਰਦੇ ਹਨ ਤਾਂ ਸੁਰਤ ਵੀ ਪਰਮੇਸ਼ਰ ਦੇ ਨਾਲ ਜੁੜੇ, ਇਹ ਤਸਬੀ ਹੈ। ਅਤੇ ਜਿਹੜੇ ਦਾਸ ਇੰਦਰੇ ਹਨ ਉਹਨਾਂ ਦੇ ਉੱਪਰ ਕੰਟਰੋਲ ਕਰਨਾ, ਸੁਨਤ ਸੀਲ ਬੰਧਾਨ ਬਰਾ ਕਹਿੰਦੇ। ਸੁਨਤ ਇਹ ਹੈ ਕਿ ਜਿਹੜੇ ਔਗਣ ਹਨ, ਵਿਸ਼ੇ ਵਿਕਾਰ ਹਨ, ਉਹਨਾਂ ਦੇ ਉੱਪਰ ਕੰਟਰੋਲ ਕਰਨਾ, ਉਹਨਾਂ ਨੂੰ ਕਾਬੂ ਕਰਨਾ।
1: ਦਿਲ ਮਹਿ ਜਾਨੋ ਸਭ ਫਿਲਹਾਲਾ,
0: ਦਿਲ ਦੇ ਵਿੱਚ ਸਦਾ ਵਾਸਤੇ ਹੀ ਕਹਿੰਦੇ ਜਾਨਣਾ ਕਰ ਵੀ ਜਗਤ ਦੇ ਵਿੱਚ ਅਸੀਂ ਫਿਲਹਾਲ ਹੀ ਹਾਂ, ਪਤਾ ਨਹੀਂ ਕਿਹੜੇ ਵੇਲੇ ਨੰਬਰ ਆ ਜਾਵੇ, ਵਾਰੀ ਆ ਜਾਵੇ, ਸਦਾ ਵਾਸਤੇ ਨੀ ਬੈਠੇ ਰਹਿਣਾ।
1: ਫਿਲ ਖਾਨਾ ਬਰਾਦਰ ਹਮੂ ਜੰਜਾਲਾ,
0: ਜੋ ਟੱਬਰ ਟੋਰ ਸਾਕ ਸੰਬੰਧੀ ਆਦਿਕ ਹਨ, ਜਿੰਨਾ ਵੀ ਜੰਜਾਲ ਹੈ, ਸਾਰਾ ਹੀ ਕਹਿੰਦੇ ਸਦਾ ਦਾ

0: ਸਭ ਸਾਰੇ ਫਾਨੀ ਹਨ, ਨਾਸ਼ਵਾਨ ਹਨ, ਇਹਨਾਂ ਨੇ ਬੈਠ ਨਹੀਂ ਰਹਿਣਾ ਹੈ। ਇੱਕ ਮੁਕਾਮ ਸਦਾ ਵਾਸਤੇ ਜੇ ਕਿਸੇ ਦਾ ਰਾਜ ਹੈ ਤਾਂ ਅੱਲਾ ਦਾ ਹੀ ਹੈ, ਪਰਮੇਸ਼ਰ ਦਾ ਹੀ ਹੈ। ਵਾਹਿਗੁਰੂ ਸਦਾ ਵਾਸਤੇ ਰਹਿੰਦਾ ਹੈ।
1: ਅਵਲ ਸਿਫਤ ਦੂਜੀ ਸਾਬੂਰੀ।
0: ਫਿਰ ਜਿਹੜੀਆਂ ਪੰਜ ਨਮਾਜ਼ਾਂ ਹਨ ਉਹਨਾਂ ਦਾ ਜ਼ਿਕਰ ਕਰਦੇ ਹਨ। ਪਹਿਲੀ ਜਿਹੜੀ ਨਮਾਜ਼ ਹੈ, ਕਹਿੰਦੇ ਉਹ ਜੇਕਰ ਤੂੰ ਨਮਾਜ਼ ਕਰਦਾ ਹੈ ਤਾਂ ਪਰਮੇਸ਼ਰ ਦੀ ਸਿਫਤ ਸਲਾਹ ਕਰਿਆ ਕਰ ਅੱਲਾ ਦੀ। ਦੂਸਰੀ ਜਿਹੜੀ ਹੈ ਸਬੂਰੀ ਹੈ, ਸਬਰ ਸੰਤੋਖ ਰੱਖਿਆ ਕਰ, ਲਾਲਚੀ ਨਾ ਬਣ, ਲਾਲਚ ਦਾ ਤਿਆਗ ਕਰ।
1: ਤੀਜੇ ਹਲੇਮੀ, ਚੌਥਾ ਖੈਰੀ।
0: ਤੀਸਰਾ ਜਿਹੜੀ ਕਹਿੰਦੇ ਨਮਾਜ਼ ਹੈ, ਜਿੱਥੇ ਨਮਾਜ਼ ਪੜ੍ਹਨੀ ਹੈ ਉੱਥੇ ਹਲੀਮੀ ਦੇ ਵਿੱਚ ਰਹਿਣਾ, ਨਿਮਰਤਾ ਦੇ ਵਿੱਚ ਰਹਿਣਾ ਹੈ, ਇਹ ਸੰਤਾਂ ਦਾ ਗਹਿਣਾ ਹੁੰਦੀ ਹੈ। ਜਿਉ ਲਾਹੌੜੀ ਚੀ ਚੁੰਗਲੀ, ਪਹਿਦੀ ਛਾਪ ਮਿਲੀ ਵਡਿਆਈ, ਲਾਹੌੜੀ ਪਾਰਸ ਪੱਥਰੀ, ਅਸ਼ਟ ਧਾਤ ਕੰਚਨ ਕਰਵਾਈ। ਨਿਮਰਤਾ ਦੇ ਵਿੱਚ ਰਹਿਣਾ ਹੈ। ਅਤੇ ਚੌਥੇ ਖੈਰੀ, ਕਹਿੰਦੇ ਜਿਹੜੀ ਚੌਥੀ ਨਮਾਜ਼ ਜਿੱਥੇ ਪੜ੍ਹਨੀ ਉੱਥੇ ਕੁਝ ਖੈਰਾਤ ਦਾਨ ਵੀ ਦੇਣਾ ਹੈ, ਗਰੀਬਾਂ ਦਾ ਸਹਾਰਾ।

ਹੈ ਉਹ ਪੰਜਾਂ ਨੂੰ ਇੱਕ ਥਾਂ ਤੇ ਪੰਜ ਵਿਕਾਰਾਂ ਨੂੰ ਰੋਕ ਕੇ ਰੱਖਣਾ। ਇਹ ਕਹਿੰਦੇ ਪੰਜ ਵਕਤ ਦੀ ਅਪਰਪਰਾ ਬੇਅੰਤ ਜੋ ਪਰਮੇਸ਼ੁਰ ਖੁਦਾ ਹੈ ਉਹਦੀਆਂ

0: ਜਾਣਨਾ ਮੋਦੀਫਾ ਤੋਂ ਭਾਵ ਹੈ ਸਦਾ ਹੀ ਹਾਜ਼ਰ ਨਾਜ਼ਰ ਜਾਣਨਾ ਕਰ, ਕਦੇ ਵਾਸਤੇ ਲਿਵ ਟੁੱਟੇ ਨਾ ਜੁੜੀ ਰਹੇ।
1: ਬਦ ਅਮਲ ਛੋੜ ਕਰੋ ਹੱਥ ਗੂਜਾ,
0: ਜਿਹੜੇ ਕਹਿੰਦੇ ਬਦ ਅਮਲ ਭੈੜੇ ਔਗਣ ਹਨ ਉਹਨਾਂ ਦਾ ਤਿਆਗ ਕਰਨਾ ਇਹ ਹੱਥ ਦੇ ਵਿੱਚ ਪਿਆਲਾ ਪਕੜਨਾ।

0: ਜਦ ਆਪਣੇ ਮੁਰਸ਼ਦ ਦੀ ਆਗਿਆ ਦੇ ਵਿੱਚ ਚੱਲੇਗਾ, ਕਹਿੰਦੇ ਫਿਰ ਜਿਹੜਾ ਅਜਰਾਇਲ ਫਰਿਸ਼ਤਾ ਹੈ ਨਾ, ਉਹ ਤੈਨੂੰ ਫੜ ਕੇ ਦੋਜਕ ਵਿੱਚ ਨਹੀਂ ਖੜੇਗਾ, ਫਿਰ ਨਹੀਂ ਤੇਰੇ ਕੋਲ ਆਵੇਗਾ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁੱਟੈ ਨਿਕਟ ਨਾ ਜਾਈਓ ਦੂਤ। ਉੱਥੇ ਅਜਰਾਇਲ ਦਾ ਕੋਈ ਕੰਮ ਨਹੀਂ, ਉੱਥੇ ਦੂਤਾਂ ਦਾ ਕੋਈ ਕੰਮ ਨਹੀਂ ਹੈ।
1: ਕਾਇਆ ਕਿਰਦਾਰ ਔਰਤ ਜਾ ਕੀਨਾ,
0: ਆਪਣੇ ਜੀਵਨ ਦਾ ਕਿਰਦਾਰ ਉੱਚਾ ਬਣਾ, ਇਹਨੂੰ ਆਪਣੀ ਔਰਤ ਜਾਨਣਾ ਕਰ।
1: ਰੰਗ ਤਮਾਸ਼ੇ ਮਾਨ ਹਕੀਨਾ,
0: ਇਸ ਕਾਇਆ ਦੇ ਨਾਲ ਮਿਲ ਕੇ ਕਹਿੰਦੇ ਰਸ ਮਾਨਣਾ ਕਰ।
1: ਨਾ ਪਾਕ ਪਾਕ ਕਰ ਹਦੂਰ ਹਦੀਸਾ,
0: ਜੋ ਨਾ ਪਾਕ ਅਪਵਿੱਤਰ ਜੀਵਨ ਹੈ ਇਹਨੂੰ ਪਾਕ ਪਵਿੱਤਰ ਬਣਾ ਲੈ, ਅਤੇ ਵਾਹਿਗੁਰੂ ਪਰਮੇਸ਼ਰ ਦੀ ਹਾਜ਼ਰੀ ਦੇ ਵਿੱਚ ਰਹਿਣਾ ਕਰਿਆ ਕਰ। ਕਹਿੰਦੇ ਇਹ ਹਦੀਸ ਪੜਨ ਦੀ ਜੋ ਦੀ ਤਰ੍ਹਾਂ ਹੈ, ਜਿੱਥੇ ਹਦੀਸਾਂ ਦੀ ਤਲਾਵਤ ਕਰਨੀ, ਉੱਥੇ ਵਾਹਿਗੁਰੂ ਨੂੰ ਖੁਦਾ ਨੂੰ ਹਾਜ਼ਰ ਨਾਜ਼ਰ ਜਾਣਨਾ ਹੈ, ਦੇਖ ਰਿਹਾ ਹੈ ਸਾਰੇ ਪਾਸੇ ਹੀ। ਅਤੇ ਸਾਬਤ ਸੂਰਤ ਦਸਤਾਰ ਸਿਰਾ, ਸਾਬਤ ਸੂਰਤ ਰਹਿਣਾ ਹੈ, ਕੇਸਾਂ ਦੀ ਬੇਅਦਬੀ ਨਹੀਂ ਕਰਨੀ ਹੈ, ਸਿਰ ਦੇ ਉੱਪਰ ਦਸਤਾਰ ਸਜਾ ਕੇ ਰੱਖਣੀ ਹੈ, ਮੁਸਲਮਾਨ ਨੂੰ ਆਗਿਆ ਹੈ। ਕਿਉਂਕਿ ਮੁਹੰਮਦ ਸਾਹਿਬ ਸਾਬਤ ਸੂਰਤ ਸਨ, ਆਪਣੇ ਸੀਸ ਦੇ ਉੱਪਰ ਦਸਤਾਰ ਵੀ ਸਜਾਇਆ ਕਰਦੇ ਸਨ। ਸਿੱਖ ਵਾਸਤੇ ਵੀ ਇਹ ਹੁਕਮ ਹੈ ਸਾਧ ਸੰਗਤ ਜੀ, ਗੁਰੂ ਦਾ ਰਹਿਤ ਨਾਮਿਆਂ ਦੇ ਵਿੱਚ ਬਚਨ ਹਨ, ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ, ਦਰਗਹਿ ਢੋਈ ਨਾ ਲਹੈ ਕਾਫਰ ਕੁੱਤਾ ਸ਼ੈਤਾਨ। ਇਸ ਕਰਕੇ ਸਾਬਤ ਸੂਰਤ ਰਹਿਣਾ, ਸਿਰ ਤੇ ਦਸਤਾਰ ਸਜਾ ਕੇ ਰੱਖਣੀ ਹੈ।
1: ਸਾਬਤ ਸੂਰਤ ਦਰਸਾਰ ਸਿਰਾ,
0: ਸੀਸ ਦੇ ਉੱਪਰ ਦਸਤਾਰ ਸਜਾ ਕੇ ਰੱਖਣੀ, ਨੰਗੇ ਸਿਰ ਨਹੀਂ ਰਹਿਣਾ ਹੈ।
1: ਮੁਸਲਮਾਨ ਮੋਮ ਦਿਲ ਹੋਵੇ,
0: ਜਿਹੜਾ ਮੁਸਲਮਾਨ ਹੈ ਉਹ ਦਰਵਣ ਵਾਲਾ ਉਹਦਾ ਦਿਲ ਚਾਹੀਦਾ ਹੈ, ਮੋਮ ਨਰਮ ਦਿਲ ਹੋਣਾ ਚਾਹੀਦਾ ਹੈ।
1: ਅੰਤਰ ਕੀ ਮਲ ਦਿਲ ਤੇ ਧੋਵੇ,
0: ਜਿਹੜੀ ਅੰਦਰ ਦੀ ਲੱਗੀ ਹੋਈ ਮੈਲ ਹੈ ਨਾ, ਉਹਨੂੰ ਧੋ ਦੇਣਾ ਚਾਹੀਦਾ ਹੈ, ਭਜਨ ਕਰ ਕਰਕੇ, ਬੰਦਗੀ ਕਰ ਕਰਕੇ।
1: ਦੁਨੀਆਂ ਰੰਗ ਨਾ ਆਵੇ ਨੇੜੇ,
0: ਦੁਨੀਆਂ ਦੇ ਰੰਗ ਤਮਾਸ਼ੇ ਜਿਹੜੇ ਹਨ ਉਹ ਪ੍ਰਭਾਵਿਤ ਨਾ ਕਰ ਸਕਣ।
1: ਜਿਉਂ ਕੁਸਮ ਪਾਟ ਘਿਓ ਪਾਗ ਹਰਾ,
0: ਇਹਨਾਂ ਆਪਣੇ ਆਪ ਨੂੰ ਪਵਿੱਤਰ ਬਣਾ ਲੈ, ਜਿਵੇਂ ਉਦਾਹਰਣਾਂ ਦਿੰਦੇ ਹਨ, ਕੁਸਮ ਤੋਂ ਭਾਵ ਹੈ ਜਿਵੇਂ ਫੁੱਲ ਬੜੇ ਪਵਿੱਤਰ ਹਨ, ਪਾਟ ਪਸ਼ਮੀਨਾ ਬੜਾ ਪਵਿੱਤਰ ਹੈ, ਘਿਓ ਬੜਾ ਪਵਿੱਤਰ ਹੈ, ਅਤੇ ਕਹਿੰਦੇ ਹਰਾ ਤੋਂ ਭਾਵ ਹੈ ਕਿ ਜਿਹੜੀ ਹਿਰਨ ਦੀ ਖੱਲ ਹੈ ਉਹਨੂੰ ਵੀ ਮਹਾਤਮਾ ਪਵਿੱਤਰ ਜਾਣ ਕੇ ਆਪਣੇ ਹੇਠਾਂ ਵਿਛਾਉਂਦੇ ਹਨ। ਇਹ ਸਾਰੀਆਂ ਚੀਜ਼ਾਂ ਪਵਿੱਤਰ

0: ਸੂਰਮਾ ਹੈ ਮਰ ਜੀਵੜਾ ਹੈ ਉਹੀ ਪਰਮਾਰਥ ਦੇ ਰਸਤੇ ਦੇ ਉੱਪਰ ਚੱਲਦਾ ਹੈ ਲੱਕ ਬੰਨਦਾ ਹੈ
1: ਕੋਈ ਸੇਖ ਮਸਾਇਕ ਹਾਜੀ
0: ਵੱਡਾ ਸੇਖ ਹੈ ਮਸਾਇਕ ਹੈ ਹਾਜੀ ਹੱਜ ਕਰਨ ਵਾਲਾ ਹੈ
1: ਸੋ ਬੰਦਾ ਜਿਸ ਨਜ਼ਰ ਨਰਾ
0: ਉਹੀ ਰੱਬ ਦਾ ਖੁਦਾ ਦਾ ਬੰਦਾ ਹੈ ਜਿਸ ਦੇ ਉੱਪਰ ਖੁਦਾ ਦੀ ਨਜ਼ਰ ਪੈ ਜਾਵੇ
1: ਕੁਦਰਤ ਕਾਦਰ ਕਰਨ ਕਰੀਮਾ
0: ਉਹ ਕਾਦਰ ਜਿਹੜਾ ਹੈ ਕੁਦਰਤ ਦੇ ਵਿੱਚ ਵਸਿਆ ਹੋਇਆ ਹੈ ਬਖਸ਼ਿਸ਼ ਕਰਨ ਵਾਲਾ ਸਾਰੇ ਕਾਰਨਾਂ ਨੂੰ ਕਰਨ ਵਾਲਾ
1: ਸਿਫਤ ਮੁਹੱਬਤ ਅਥਾਹ ਰਹੀਮਾ
0: ਵਾਹਿਗੁਰੂ ਪਰਮੇਸ਼ਰ ਜੋ ਅਥਾਹ ਹੈ ਉਹਦੀ ਸਿਫਤ ਸਲਾਹ ਕਰਿਆ ਕਰ ਉਹਦੇ ਨਾਲ ਪ੍ਰੇਮ ਕਰਿਆ ਕਰ ਮੁਹੱਬਤ ਕਰਿਆ ਕਰ
1: ਹੱਕ ਹੁਕਮ ਸੱਚ ਖੁਦਾਇਆ
0: ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਵਿੱਚ ਚੱਲਿਆ ਕਰ ਇਹੀ ਸੱਚ ਦੇ ਉੱਪਰ ਨਾਮ ਦੀ ਕਮਾਈ ਕਰਿਆ ਕਰ
1: ਬੁੱਧ ਨਾਨਕ ਬੰਦ ਖਲਾਸ ਤਰਾ
0: ਇਸ ਤਰ੍ਹਾਂ ਜੇਕਰ ਉਸ ਤੂੰ ਖੁਦਾ ਨੂੰ ਜੇਕਰ ਤੂੰ ਬੁੱਝ ਲਵੇਂਗਾ ਉਹਦੇ ਨਾਲ ਜੁੜ ਜਾਵੇਂਗਾ ਫਿਰ ਕਹਿੰਦੇ ਸੰਸਾਰ ਦੇ ਵਿੱਚ ਤੇਰੀ ਸਦਾ ਵਾਸਤੇ ਬੰਦ ਖਲਾਸੀ ਹੋ ਜਾਵੇਗੀ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਹੁਤ ਸੁੰਦਰ ਢੰਗ ਦੇ ਨਾਲ ਜਿਹੜਾ ਮੁਸਲਮਾਨ ਹੈ ਕਿਵੇਂ ਸੱਚਾ ਮੁਸਲਮਾਨ ਬਣੇ ਇਹ ਮਹਾਰਾਜ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ।

0: ਸਾਰਿਆਂ ਵਾਸਤੇ ਸਾਂਝਾ ਹੀ ਹੈ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ। ਸਤਿਗੁਰੂ ਜੀ ਕਿਰਪਾ ਕਰਨ, ਸਮੂਹ ਸੰਗਤ ਸਮੂਹ ਪ੍ਰਬੰਧਕ ਜਨਾਂ ਦਾ ਹਾਰਦਿਕ ਧੰਨਵਾਦ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ।
1: ਕੁਦਰਤ ਕਾਦਰ ਕਰਨ ਕਰੀਮਾ ਸਿਫਤ ਮੁਹੱਬਤ।

0: ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street, Northeast Calgary।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓਂ ਸੇ ਮੁਕਤੀ ਪਾਨਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇਂ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓਂ ਮੇਂ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਗਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈ। ਲਾਖੋਂ ਲੋਗੋਂ ਨੇ ਇਨ੍ਹੇ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਯਾ 306-581-8061 ਪਰ ਸੰਪਰਕ ਕਰੇਂ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓਂ ਸੇ ਮੁਕਤੀ ਪਾਨਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ, ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓਂ ਮੇਂ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਗਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈ। ਲਾਖੋਂ ਲੋਗੋਂ ਨੇ ਇਨ੍ਹੇ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਜਾਂ 306-581-8061 ਪਰ ਸੰਪਰਕ ਕਰੇ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: ਰਾਮਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 Avenue, ਸਾਊਥ ਵੈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਈਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਊਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਈਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5546। ਇਹਨਾਂ ਦਾ ਪਤਾ ਹੈ 2023 34th ਸਟਰੀਟ, ਨੌਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130 4818 ਵੈਸਟ ਵਿੰਡਸ ਡਰਾਈਵ, ਨੌਰਥ ਈਸਟ, ਕੈਲਗਰੀ।

0: ਪਰਮਜੀਤ ਪਲਾਹਾ ਡੀਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਹਿਲਾ ਸੁਣ ਵੱਡਾ ਆਖੈ ਸਭ ਕੋਇ, ਕੀ ਵੱਡ ਵੱਡਾ ਡੀਠਾ ਹੋਇ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੀ ਤੇਰੀ ਰਹੀ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਇ ਨ ਜਾਣੈ ਤੇਰਾ ਕੀਤਾ ਕੇ ਵੱਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ।

ਆਖਿ ਵਖਾਣਾ। ਜੋ ਸੇਵਹਿ ਜੋ ਸੇਵਹਿ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਹਰ ਧਿਆਵਹਿ ਤੁਧ ਜੀ, ਸੇ ਜਨ ਜੁਗ ਮਹਿ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ। ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ।

ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰੀਆ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ

ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਉਦ ਕਰਖ

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕਾ

0: ਸਦੀਕ ਜੀ ਫਤਿਹ।
1: ਕੈਲਗਰੀ 24 ਘੰਟੇ ਸੱਤੋ ਦਿਨ ਪ੍ਰਸਾਰਿਤ ਹੋਣ ਵਾਲੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹਰ